नमस्कार, FM बैंड 102.7 MHz ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਦਿਨ ਐਤਵਾਰ ਸ਼ਕ ਸਮਤ 1948 ਦੇ ਜੇਠ ਮਹੀਨੇ ਦੀ 3 ਤਾਰੀਖ ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 24 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:58 ਅਤੇ 30 ਸੈਕਿੰਡ ਹੋਏ ਨੇ। ਸਾਡੀ ਅੱਜ ਦੀ ਸਭਾ ਦੇ ਸਾਰੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ। ਅਸੀਂ ਆਪਣੇ ਸਾਰੇ ਹੀ ਸਰੋਤਿਆਂ ਦਾ ਨਿੱਘਾ

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਐਫਐਮ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਪਿਆਰੇ ਸਰੋਤਿਓ, ਅਸੀਂ ਆਪਣੇ ਸਵੇਰੇ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਵਿਵਿਧ ਰੰਗੀ ਪ੍ਰੋਗਰਾਮਾਂ ਦਾ ਤਫਸੀਲੀ ਵੇਰਵਾ ਲੈ ਕੇ ਹਾਜ਼ਰ ਹਾਂ। ਅੱਜ ਦੀ ਸਭਾ ਦੀ ਸ਼ੁਰੂਆਤ ਕਰਾਂਗੇ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ ਦੇ ਨਾਲ। ਜਾਣਕਾਰੀ ਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਸੁਣ ਸਕਦੇ ਹੋ 7 ਵਜੇ ਤੋਂ ਲੈ ਕੇ 8:30 ਵਜੇ ਤੱਕ। ਪੰਜਾਬੀ ਖਬਰਾਂ ਦਾ ਸਮਾਂ ਰੋਜ਼ ਸਵੇਰ ਦੀ ਤਰ੍ਹਾਂ 8:30 ਵਜੇ ਰਹੇਗਾ। ਪੰਜਾਬੀ ਬੀਟਸ ਦਾ ਪ੍ਰੋਗਰਾਮ ਅੱਡੀ ਟੱਪਾ ਦਾ ਆਨੰਦ ਮਾਣ ਸਕਦੇ ਹੋ 8:40 ਮਿੰਟ 'ਤੇ।

ਸਵੇਰੇ 9 ਵਜੇ ਸੁਣੋਗੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਅਤੇ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਅਤੇ ਪੰਜਾਬੀ ਗੀਤਾਂ ਨਾਲ ਲਬਰੇਜ਼ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਇਸ ਪ੍ਰੋਗਰਾਮ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ ਆਪਣੇ ਟੈਕਸਟ ਅਤੇ ਵਟਸਐਪ ਆਡੀਓ ਮੈਸੇਜਿਸ ਦੇ ਜ਼ਰੀਏ, ਅਤੇ ਸਾਡਾ ਵਟਸਐਪ ਨੰਬਰ ਤਾਂ ਤੁਸੀਂ ਜਾਣਦੇ ਹੋ, ਸਾਡਾ ਨੰਬਰ ਹੈ 9855 10 10 27। ਸਵੇਰੇ 10 ਵਜੇ ਸੁਣੋਗੇ ਨਵੇਂ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਗੀਤ ਬਹਾਰ।

ਦਿਨੇ 11 ਵਜੇ ਸੁਣੋਗੇ ਪੋਸਟ ਬਾਕਸ 111 ਸਾਡੇ ਦਿੱਲੀ ਕੇਂਦਰ ਤੋਂ। ਔਰ ਦਿਨੇ 12 ਵਜੇ ਘਰੇਲੂ ਵਿਸ਼ਿਆਂ ਦੇ ਨਾਲ ਨਾਲ ਤੁਹਾਡੀ ਸਿਹਤ ਨੂੰ ਤੰਦਰੁਸਤ ਰੱਖਣ ਦੀ ਜਾਣਕਾਰੀ ਦੇ ਨਾਲ ਭਰਪੂਰ ਪ੍ਰੋਗਰਾਮ ਹੋਮ ਸਵੀਟ ਹੋਮ ਦਾ ਆਨੰਦ ਮਾਣ ਸਕਦੇ ਹੋ। ਦੁਪਹਿਰ 1 ਵਜੇ ਤੁਸੀਂ ਮਧੁਰ ਸੰਗੀਤ 'ਤੇ ਆਧਾਰਿਤ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਵਿੱਚ ਲੁਤਫ ਉਠਾ ਸਕਦੇ ਹੋ ਹਿੰਦੀ ਫਿਲਮੀ ਗੀਤਾਂ ਦਾ। ਦੁਪਹਿਰ 2 ਵਜੇ ਤੁਸੀਂ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ ਦੇ ਜ਼ਰੀਏ ਆਪਣੀ ਸ਼ਾਇਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਦੁਪਹਿਰ 3 ਵਜੇ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ ਸਾਡੇ ਦਿੱਲੀ FM ਰੇਨਬੋ ਚੈਨਲ ਤੋਂ। ਸ਼ਾਮ 4 ਵਜੇ ਤੁਸੀਂ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ ਪ੍ਰੋਗਰਾਮ ਹੈਲੋ ਜਲੰਧਰ ਵਿੱਚ ਅਤੇ ਸੁਣ ਸਕਦੇ ਹੋ ਆਪਣੀ ਪਸੰਦ ਦੇ ਹਿੰਦੀ ਪੰਜਾਬੀ ਗੀਤ। ਸ਼ਾਮ 5 ਵਜੇ ਸਮਾਂ ਰਹੇਗਾ ਸਾਡੇ ਨੌਜਵਾਨ ਸਾਥੀਆਂ ਦੇ ਵਿਸ਼ੇਸ਼ ਪ੍ਰੋਗਰਾਮ ਯੁਵ ਬਾਣੀ ਦਾ। ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਦੇ ਨਾਲ ਜੁੜਿਆ ਪ੍ਰੋਗਰਾਮ ਲਵ ਯੂ ਜ਼ਿੰਦਗੀ ਦਾ ਸਮਾਂ ਰਹੇਗਾ ਸ਼ਾਮ 6 ਵਜੇ। 7:02 'ਤੇ ਸੁਣੋਗੇ ਬੋਲੀਵੁੱਡ ਅਤੇ ਪੋਲੀਵੁੱਡ ਜਗਤ ਦੀ ਜਾਣਕਾਰੀ ਨਾਲ ਅਤੇ ਖਾਸ ਸ਼ਖਸੀਅਤਾਂ ਦੀ ਜ਼ਿੰਦਗੀ 'ਤੇ ਆਧਾਰਿਤ ਪ੍ਰੋਗਰਾਮ ਫਿਲਮੀ ਦੁਨੀਆ। 8:02 'ਤੇ ਸੁਣੋਗੇ ਸਾਡਾ ਸਪੈਸ਼ਲ ਪ੍ਰੋਗਰਾਮ ਇਹ ਮੇਰਾ ਪੰਜਾਬ, ਜਿਸ ਦੇ ਵਿੱਚ ਪੰਜਾਬੀ ਸੱਭਿਆਚਾਰ ਦੇ ਨਾਲ ਤੁਹਾਨੂੰ ਜੋੜਿਆ ਜਾਏਗਾ। ਔਰ 8:30 'ਤੇ ਤੁਸੀਂ ਸੁਣੋਗੇ ਸਪੋਰਟਸ ਜਗਤ ਦੀ ਜਾਣਕਾਰੀ ਨਾਲ ਲਬਰੇਜ਼।

ಪ್ರೋಗ್ರಾಂ ಸ್ಪೋರ್ಟಿ ಸಂಡೇ. ವಟ್ಸ್ಆಪ್ ਅਤੇ ਫੇਸਬੁੱਕ ਮੈਸੇਂਜਰ ਦੇ ਰਾਹੀਂ ਹਿੰਦੀ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ. ਰਾਤ 9:02 ਤੇ ਪ੍ਰੋਗਰਾਮ ਰਹੇਗਾ ਦਿਲ ਚਾਹਤਾ ਹੈ. ਰਾਤ 10 ਸੁਣੋਗੇ ਸ਼ਾਇਰੀ ਅਤੇ ਗਜ਼ਲਾਂ ਨਾਲ ਲਬਰੇਜ਼ ਪ੍ਰੋਗਰਾਮ ਸ਼ਾਮੇ ਗਜ਼ਲ, ਔਰ 10:30 ਸੁਣੋਗੇ ਸਾਡੀ ਅੱਜ ਦੀ ਸਭਾ ਦਾ ਆਖਰੀ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ. ਪ੍ਰਦੇਸ਼ਿਕ ਖਬਰਾਂ ਆਪਣੇ ਮਿੱਥੇ ਹੋਏ ਸਮੇਂ 'ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ. ਇਹ ਸਨ ਸਾਡੇ ਅੱਜ ਰਾਤ 11 ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ. FM ਬੈਂਡ 102.7 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ. ਸਵੇਰ ਦੇ ਇਸ ਵਕਤ 6:05 ਹੋ ਰਹੇ ਨੇ. ਹੁਣੇ ਤੁਸੀਂ ਸਰਵਨ ਕਰੋਗੇ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ.

ਐਫਐਮ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਐਫਐਮ ਬੈਂਡ 102.7 ਮੈਗਾਹਰਟਜ਼ ਦੇ ਨਾਲ ਨਾਲ ਹੁਣ ਅਸੀਂ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਅੰਮ੍ਰਿਤਸਰ ਵਾਲੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ ਜੋ ਕਿ ਸਾਡੇ ਨਾਲ ਠੀਕ 10 ਵਜੇ ਤੱਕ ਜੁੜੇ ਰਹਿਣਗੇ। ਐਫਐਮ ਬੈਂਡ 102.7 ਮੈਗਾਹਰਟਜ਼, ਐਫਐਮ ਬੈਂਡ 103.6 ਮੈਗਾਹਰਟਜ਼ ਤੇ ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ। राम है सत्य, राम है विश्वास, राम में बसता है जीवन का प्रकाश।

102.7 FM 103.6 MHz ਤੇ ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ। ਸਾਈਂ ਦੇ ਨਾਮ ਵਿੱਚ ਸਭ ਤੋਂ ਵੱਡੀ ਰਹਿਮਤ ਵਸਦੀ ਹੈ ਔਰ ਸਾਈਂ ਮਾਲਕ ਜਿਸ 'ਤੇ ਕਿਰਪਾ ਕਰ ਦੇਣ ਉਸ ਦੀ ਖਾਲੀ ਝੋਲੀ ਭਰ ਜਾਂਦੀ ਹੈ।

ਅਮਰੀਕਾ ਵਿਆਪਕ ਆਲਮੀ ਰਣਨੀਤਿਕ ਭਾਈਵਾਲੀ ਵਿੱਚ ਨਿਰੰਤਰ ਪ੍ਰਗਤੀ ਅਤੇ ਸੁਰੱਖਿਆ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਵੱਖ ਵੱਖ ਸਰਕਾਰੀ ਵਿਭਾਗਾਂ ਦੇ 51,000 ਤੋਂ ਵੱਧ ਚੁਣੇ ਹੋਏ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ। ਪੰਜਾਬ ਵਿੱਚ 19ਵਾਂ ਰੋਜ਼ਗਾਰ ਮੇਲਾ ਰੇਲਕੋਚ ਫੈਕਟਰੀ ਕਪੂਰਥਲਾ ਅਤੇ ਪਟਿਆਲਾ ਲੋਕੋਮੋਟਿਵ ਵਰਕਸ ਪਟਿਆਲਾ ਵਿਖੇ ਕਰਾਇਆ ਗਿਆ। ਆਇਲ ਇੰਡੀਆ ਲਿਮਟਿਡ ਨੇ ਰਾਜਸਥਾਨ ਦੇ ਦਾਂਡੇਵਾਲਾ ਫੀਲਡ ਵਿੱਚ ਇੱਕ ਨਵੇਂ ਗੈਸ ਬੇਰਿੰਗ ਪੇ ਜ਼ੋਨ ਦਾ ਸਫਲਤਾ ਨਾਲ ਪਤਾ ਲਾਇਆ ਹੈ। ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਆਲਮੀ ਉਥਲ ਪੁਥਲ ਦੇ ਬਾਵਜੂਦ ਮਜ਼ਬੂਤ ਆਰਥਿਕ ਵਿਕਾਸ ਦੇਖ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਤ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ। ਨਵੇਂ ਸਮੇਂ ਮੁਤਾਬਕ ਕੰਮਕਾਜ ਦਾ ਸਮਾਂ ਸਵੇਰੇ 7:30 ਤੋਂ ਦੁਪਹਿਰ ਬਾਅਦ 1:30 ਤੱਕ ਹੋਵੇਗਾ। ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵੱਲੋਂ 11ਵੇਂ ਕਨਵੋਕੇਸ਼ਨ ਸਮਾਰੋਹ ਕਰਵਾਇਆ ਗਿਆ। ਚੀਫ ਜਸਟਿਸ ਸੂਰਿਆਕਾਂਤ ਨੇ ਵਿਦਿਆਰਥੀਆਂ ਨੂੰ ਪ੍ਰਗਤੀਸ਼ੀਲ ਸਮਾਜ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਕੀਤਾ ਪ੍ਰੇਰਿਤ। ਸਿਹਤ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਸਿਵਲ ਸਰਜਨਾਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਲਈ ਤਿਆਰ ਰਹਿਣ ਅਤੇ ਮੈਡੀਕਲ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼। ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ 27 ਮਈ ਤੱਕ ED ਰਿਮਾਂਡ 'ਤੇ ਭੇਜਿਆ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈੱਡਲਾਈਨਜ਼।

ਮੈਂ ਕਿਹਾ ਜੀ ਜ਼ਿੰਦਗੀ ਦੇ ਵਿੱਚ ਤੁਸੀਂ ਜੋ ਚਾਹੁੰਦੇ ਹੋ ਤੁਹਾਨੂੰ ਸਭ ਮਿਲੇਗਾ, ਪਰ ਸਿਰਫ ਤੇ ਸਿਰਫ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਪਏਗਾ ਔਰ ਮਿਹਨਤ ਕਰਦੇ ਰਹਿਣਾ ਪਏਗਾ। 102.7 FM ਰੇਨਬੋ, 103.6 ਮੈਗਾਹਰਟਜ਼, ਨਾਲ ਦੀ ਨਾਲ ਨਿਊਜ਼ ਜ਼ੋਨ AIR ਐਪ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਸਟੂਡੀਓ ਗੱਡੀ ਤੇ ਸਮਾਂ 7:12 ਤੇ 35 ਸੈਕਿੰਡ ਹੋ ਰਹੇ ਨੇ ਤੇ ਹੁਣ ਗੱਲ ਕਰਦੇ ਹਾਂ ਅੱਜ ਦੇ ਥੋਟ ਦੀ, ਅੱਜ ਦੇ ਵਿਚਾਰ ਦੀ। ਤਾਂ ਅੱਜ ਦਾ ਵਿਚਾਰ ਕੀ ਕਹਿੰਦਾ ਹੈ ਕਿ ਸਮੱਸਿਆਏ ਹਮਾਰੇ ਜੀਵਨ ਮੇਂ ਬਿਨਾਂ ਕਿਸੀ ਵਜ੍ਹਾ ਕੇ ਨਹੀਂ ਆਤੀ, ਉਨਕਾ ਆਨਾ ਇਸ਼ਾਰਾ ਹੈ ਕਿ ਹਮੇਂ ਆਪਣੇ ਜੀਵਨ ਮੇਂ ਕੁਛ ਬਦਲਣਾ ਹੈ। ਸੋ ਬਾਕੀ ਦੋਸਤੋ, ਸਮੱਸਿਆਵਾਂ ਪਰੇਸ਼ਾਨੀਆਂ ਸਾਨੂੰ ਤਰਾਸ਼ਣ ਦੇ ਲਈ, ਸਾਨੂੰ ਨਿਖਾਰਨ ਦੇ ਲਈ ਆਉਂਦੀਆਂ ਨੇ ਔਰ ਸਮੱਸਿਆਵਾਂ ਪਰੇਸ਼ਾਨੀਆਂ ਜ਼ਿੰਦਗੀ ਦਾ ਹਿੱਸਾ ਹੈ ਔਰ ਇਸ ਨੂੰ ਸਵੀਕਾਰ ਕਰਨਾ ਚਾਹੀਦਾ ਔਰ ਇਸ ਨੂੰ ਇੱਕ ਮੌਕੇ ਦੇ ਤੌਰ 'ਤੇ ਵੇਖਿਆ ਜਾਣਾ ਚਾਹੀਦਾ ਹੈ। ਕਿਉਂਕਿ ਜਦੋਂ ਅਸੀਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਾਂ ਤਾਂ ਉਸੇ ਵਕਤ ਹੀ ਉਹਨਾਂ ਸਮੱਸਿਆਵਾਂ ਦਾ ਜਿਹੜਾ ਹੱਲ ਹੈ ਉਹ ਵੀ ਸਾਨੂੰ ਨਾਲੋਂ ਨਾਲ ਹੀ ਮਿਲ ਜਾਂਦਾ ਹੈ। ਹੋਰ ਕਹਿੰਦੇ ਨੇ ਕਿ ਜੀਵਨ ਜਿਹੜਾ ਹੈ, ਜ਼ਿੰਦਗੀ ਜਿਹੜੀ ਹੈ, ਸਮੱਸਿਆ ਦੇ ਨਾਲ ਭਰੀ ਹੋਈ ਹੈ, ਪਰ ਇਹ ਜਿਹੜੀਆਂ ਉਹ ਫਿਕਸ ਨਹੀਂ ਰਹਿੰਦੀਆਂ, ਸਥਾਈ ਨਹੀਂ ਰਹਿੰਦੀਆਂ। ਹਰ ਰਾਤ ਤੋਂ ਬਾਅਦ ਦਿਨ ਹੁੰਦਾ ਹੈ ਔਰ ਦਿਨ ਤੋਂ ਬਾਅਦ ਰਾਤ ਹੁੰਦੀ ਹੈ। ਸੋ ਇਸੇ ਤਰ੍ਹਾਂ ਹੀ ਸਮੱਸਿਆ, ਪਰੇਸ਼ਾਨੀਆਂ, ਮੁਸ਼ਕਲਾਂ ਜਿਹੜੀਆਂ ਆ ਉਹ ਸਦੀਵੀ ਨਹੀਂ ਰਹਿੰਦੀਆਂ। ਜਦੋਂ ਤੁਸੀਂ ਉਹਨਾਂ ਦਾ ਡਟ ਕੇ ਸਾਹਮਣਾ ਕਰਦੇ ਹੋ, ਉਹਨਾਂ ਦੇ ਨਾਲ ਲੜਦੇ ਹੋ, ਹੌਸਲਾ ਕਰਦੇ ਹੋ, ਤੁਹਾਡਾ ਵਿਸ਼ਵਾਸ ਜਿਹੜਾ ਆ, ਤੁਹਾਡਾ ਕੰਮ ਕਰਨ ਦੀ ਜਿਹੜੀ ਤਾਕਤ ਹੈ, ਉਹਦੇ ਅੱਗੇ ਇਹ ਮੁਸ਼ਕਲਾਂ ਮੁਸੀਬਤਾਂ ਕੁਝ ਨਹੀਂ ਹੁੰਦੀਆਂ ਔਰ ਨਾ ਹੀ ਜ਼ਿਆਦਾ ਦੇਰ ਟਿਕ ਪਾਉਂਦੀਆਂ ਨੇ। ਬਸ ਤੁਹਾਡਾ ਹੌਸਲਾ ਵੱਡਾ ਹੋਣਾ ਚਾਹੀਦਾ ਹੈ, ਤੁਹਾਡਾ ਇਰਾਦਾ ਪੱਕਾ ਹੋਣਾ ਚਾਹੀਦਾ ਹੈ। ਅਤੇ ਬਾਕੀ ਕਹਿੰਦੇ ਨੇ ਕਿ ਜੋ ਕੁਝ ਵੱਡਾ ਕਰਨਾ ਚਾਹੁੰਦੇ ਨੇ, ਜਿਨ੍ਹਾਂ ਨੇ ਕੁਝ ਸੁਪਨੇ ਵੇਖੇ ਹੁੰਦੇ ਨੇ, ਉਹਨਾਂ ਨੂੰ ਫਿਰ ਚੈਨ ਨਹੀਂ ਆਉਂਦੀ, ਉਹਨਾਂ ਨੂੰ ਕਰਾਰ ਨਹੀਂ ਆਉਂਦਾ। ਉਹਨਾਂ ਦਾ ਨਿਸ਼ਾਨਾ, ਉਹਨਾਂ ਦਾ ਟਾਰਗੇਟ ਸਿਰਫ ਅਤੇ ਸਿਰਫ ਉਸ ਮੰਜ਼ਿਲ ਨੂੰ ਸਰ ਕਰਨਾ ਹੁੰਦਾ ਹੈ, ਉਸ ਮੰਜ਼ਿਲ ਤੱਕ ਪਹੁੰਚਣਾ ਹੁੰਦਾ ਹੈ, ਜਿਨ੍ਹਾਂ ਨੇ ਜਾਗਦੀਆਂ ਅੱਖਾਂ ਦੇ ਨਾਲ ਸੁਪਨੇ ਵੇਖੇ ਹੋਣ।

102.7 FM Rainbow 103.6 MHz ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਸੋਨੀ ਦੇ ਨਾਲ ਔਰ ਸਟੂਡੀਓ ਘੜੀ ਤੇ ਸਮਾਂ ਇਸ ਵਕਤ 7:17 ਤੇ 50 ਸੈਕਿੰਡ ਹੋ ਰਹੇ ਨੇ ਤੇ ਹੁਣ ਗੱਲ ਕਰਦੇ ਹਾਂ ਅੱਜ ਦੇ ਦਿਨ ਦੀ ਯਾਨੀ ਕਿ ਅੱਜ ਦਾ ਦਿਨ ਇਤਿਹਾਸ ਦੇ ਪੰਨਿਆਂ ਦੇ ਉੱਪਰ ਆਪਣੀ ਕਿਹੜੀ ਛਾਪ ਛੱਡ ਕੇ ਗਿਆ ਕਿਹੜੀਆਂ ਉਹ ਘਟਨਾਵਾਂ ਸਨ ਜਿਨ੍ਹਾਂ ਅੱਜ ਦੇ ਦਿਨ ਨੂੰ ਬਣਾਇਆ ਬੇਹੱਦ ਖਾਸ ਸੋ ਗੱਲ ਕਰਦੇ ਹਾਂ ਅੱਜ ਦੇ ਇਤਿਹਾਸ ਦੀ ਸੋ 1844 ਦੇ ਵਿੱਚ ਅਮਰੀਕੀ ਅਵਿਸ਼ਕਾਰਕ ਸੈਮੂਅਲ ਮੋਰਸ ਨੇ ਵਾਸ਼ਿੰਗਟਨ DC ਤੋਂ ਬਾਲਟੀਮੋਰ ਮੈਰੀਲੈਂਡ ਦੇ ਵਿੱਚ ਪਹਿਲਾ ਟੈਲੀਗ੍ਰਾਫ ਸੰਦੇਸ਼ ਭੇਜਿਆ ਸੀ ਔਰ 1875 ਦੇ ਵਿੱਚ ਸੈਯਦ ਅਹਿਮਦ ਖਾਨ ਨੇ ਅਲੀਗੜ੍ਹ ਦੇ ਵਿੱਚ ਮੁਹੰਮਦਨ ਐਂਗਲੋ ਓਰੀਐਂਟਲ ਸਕੂਲ ਦੀ ਸਥਾਪਨਾ ਕੀਤੀ ਸੀ ਜੋ ਵਰਤਮਾਨ ਦੇ ਵਿੱਚ ਅਲੀਗੜ੍ਹ ਮੁਸਲਿਮ ਵਿਸ਼ਵਵਿਦਿਆਲੇ ਦੇ ਨਾਮ ਤੋਂ ਪ੍ਰਸਿੱਧ ਹੈ ਔਰ 1915 ਦੇ ਵਿੱਚ ਥਾਮਸ ਅਲਵਾ ਐਡੀਸਨ ਨੇ ਟੈਲੀਸਕ੍ਰਾਈਬ ਦਾ ਅਵਿਸ਼ਕਾਰ ਕੀਤਾ ਸੀ ਔਰ 1930 ਦੇ ਵਿੱਚ ਐਮੀਨ ਜੌਨਸਨ ਨੇ ਏਅਰਪਲੇਨ ਤੋਂ ਇਕੱਲੇ ਹੀ ਇੰਗਲੈਂਡ ਅਤੇ ਆਸਟ੍ਰੇਲੀਆ ਦਾ ਸਫ਼ਰ ਪੂਰਾ ਕੀਤਾ ਸੀ ਔਰ ਐਮੀ ਨੇ 18,000 ਕਿਲੋਮੀਟਰ ਦਾ ਸਫ਼ਰ ਮਾਤਰ 19 ਦਿਨਾਂ ਦੇ ਵਿੱਚ ਪੂਰਾ ਕੀਤਾ ਸੀ ਔਰ 1931 ਦੇ ਵਿੱਚ ਪਹਿਲੀ ਵਾਤਾਅਨੁਕੂਲਿਤ ਯਾਤਰੀ ਟ੍ਰੇਨ ਅਮਰੀਕਾ ਦੇ ਵਾਲਟਮੋਰ ਓਹੀਓ ਮਾਰਗ ਤੋਂ ਚਲਾਈ ਗਈ ਸੀ 1959 ਦੇ ਵਿੱਚ ਸਾਮਰਾਜ ਦਿਵਸ ਦਾ ਨਾਂ ਬਦਲ ਕੇ ਰਾਸ਼ਟਰਮੰਡਲ ਦਿਵਸ ਕੀਤਾ ਗਿਆ ਸੀ 1986 ਦੇ ਵਿੱਚ ਮਾਰਗਰੇਟ ਥੈਚਰ ਇਜ਼ਰਾਈਲ ਦਾ ਦੌਰਾ ਕਰਨ ਵਾਲੀ ਪਹਿਲੀ ਬ੍ਰਿਟੇਨ ਦੀ ਪਹਿਲੀ ਪ੍ਰਧਾਨ ਮੰਤਰੀ ਬਣੀ ਸਨ ਔਰ 2001 ਦੇ ਵਿੱਚ ਨੇਪਾਲ ਦੇ 15 ਵਰਸ਼ੀ ਸ਼ੈਰਪਾ ਤੇਂਬਾ ਸ਼ੈਰੀ ਮਾਊਂਟ ਐਵਰੈਸਟ ਦੀ ਚੋਟੀ ਨੂੰ ਫਤਿਹ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਪਰਵਤਾਰੋਹੀ ਬਣੇ ਸਨ 2004 ਦੇ ਵਿੱਚ ਉੱਤਰ ਕੋਰੀਆ ਨੇ ਮੋਬਾਈਲ ਦੇ ਉੱਪਰ ਪ੍ਰਤੀਬੰਧ ਲਗਾਇਆ ਸੀ ਅੱਜ ਹੀ ਦੇ ਦਿਨ ਤੇ ਹੁਣ ਗੱਲ ਕਰਦੇ ਹਾਂ ਅੱਜ ਹੀ ਦੇ ਦਿਨ ਜਿਨ੍ਹਾਂ ਦਾ ਜਨਮ ਹੋਇਆ 1819 ਦੇ ਵਿੱਚ ਅੱਜ ਹੀ ਦੇ ਦਿਨ ਮਹਾਰਾਣੀ ਵਿਕਟੋਰੀਆ ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਮਹਾਰਾਣੀ ਇਹਨਾਂ ਦਾ ਜਨਮ ਹੋਇਆ ਸੀ ਭਾਰਤ ਦੇ ਪ੍ਰਸਿੱਧ ਕ੍ਰਾਂਤੀਕਾਰੀਆਂ ਦੇ ਵਿੱਚੋਂ ਇੱਕ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ

ਅੱਜ ਹੀ ਦਿਨ 1896 ਦੇ ਵਿੱਚ ਹੋਇਆ ਸੀ ਔਰ 1899 ਦੇ ਵਿੱਚ ਕਾਜ਼ੀ ਨਜ਼ਰੂਲ ਇਸਲਾਮ ਜਿਹੜੇ ਕਿ ਪ੍ਰਸਿੱਧ ਬੰਗਲਾ ਕਵੀ ਸੰਗੀਤ ਸਮਰਾਟ ਅਤੇ ਸੰਗੀਤਜ್ਞ ਅਤੇ ਦਾਰਸ਼ਨਿਕ ਰਹੇ ਸਨ ਉਹਨਾਂ ਦਾ ਜਨਮ ਅੱਜ ਹੀ ਦੇ ਦਿਨ ਹੋਇਆ ਸੀ ਔਰ 1954 ਦੇ ਵਿੱਚ ਬਿਛੇਂਦਰੀ ਪਾਲ ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲੀ ਪਹਿਲੀ ਭਾਰਤੀ ਮਹਿਲਾ ਇਹਨਾਂ ਦਾ ਜਨਮ ਅੱਜ ਹੀ ਦੇ ਦਿਨ ਹੋਇਆ ਸੀ ਔਰ 1955 ਦੇ ਵਿੱਚ ਰਾਜੇਸ਼ ਰੋਸ਼ਨ ਹਿੰਦੀ ਫਿਲਮਾਂ ਦੇ ਪ੍ਰਸਿੱਧ ਸੰਗੀਤਕਾਰ ਇਹਨਾਂ ਦਾ ਜਨਮ ਅੱਜ ਹੀ ਦੇ ਦਿਨ ਹੋਇਆ 1969 ਦੇ ਵਿੱਚ ਸੁਧੀਰ ਕੁਮਾਰ ਵਾਲੀਆ ਭਾਰਤੀ ਥਲ ਸੈਨਾ ਦੇ ਜਾਂਬਾਜ਼ਾਂ ਦੇ ਵਿੱਚੋਂ ਇੱਕ ਇਹਨਾਂ ਦਾ ਜਨਮ ਅੱਜ ਹੀ ਦੇ ਦਿਨ ਹੋਇਆ ਔਰ 1543 ਦੇ ਵਿੱਚ ਨਿਕੋਲਸ ਕੋਪਰਨਿਕਸ ਪ੍ਰਸਿੱਧ ਯੂਰੋਪੀ ਖਗੋਲ ਸ਼ਾਸਤਰੀ ਅਤੇ ਗਣਿਤਜ੍ਞ ਰਹੇ ਸਨ ਇਹਨਾਂ ਦਾ ਨਿਧਨ ਅੱਜ ਹੀ ਦੇ ਦਿਨ ਹੋਇਆ 1905 ਦੇ ਵਿੱਚ ਬ੍ਰਹਮ ਸਮਾਜ ਦੇ ਪ੍ਰਸਿੱਧ ਨੇਤਾ ਪ੍ਰਤਾਪ ਚੰਦ ਮਜ਼ੂਮਦਾਰ ਦਾ ਨਿਧਨ ਅੱਜ ਹੀ ਦੇ ਦਿਨ ਹੋਇਆ 1999 ਦੇ ਵਿੱਚ ਗੁਰੂ ਹਨੂੰਮਾਨ ਭਾਰਤ ਦੇ ਮਹਾਨ ਕੁਸ਼ਤੀ ਕੋਚ ਅਤੇ ਪਹਿਲਵਾਨ ਇਹਨਾਂ ਦਾ ਨਿਧਨ ਅੱਜ ਹੀ ਦੇ ਦਿਨ ਹੋਇਆ ਔਰ 2000 ਦੇ ਵਿੱਚ ਹਿੰਦੀ ਫਿਲਮਾਂ ਦੇ ਪ੍ਰਸਿੱਧ ਗੀਤਕਾਰ ਅਤੇ ਮਹਾਨ ਸ਼ਾਇਰ ਮਜ਼ਰੂ ਸੁਲਤਾਨਪੁਰੀ ਦਾ ਨਿਧਨ ਅੱਜ ਹੀ ਦੇ ਦਿਨ ਹੋਇਆ ਸੋ ਇਹ ਸਨ ਉਹ ਘਟਨਾਵਾਂ ਜਿਨ੍ਹਾਂ ਨੇ ਅੱਜ ਦੇ ਦਿਨ ਨੂੰ ਬਣਾਇਆ ਬੇਹੱਦ ਖਾਸ ਔਰ ਇਤਿਹਾਸ ਦੇ ਪੰਨਿਆਂ ਦੇ ਉੱਪਰ ਆਪਣੀ ਅਮਿੱਟ ਛਾਪ ਛੱਡੀ ਸੋ ਹਰ ਦਿਨ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੁੰਦਾ ਹੈ ਹਰ ਦਿਨ ਆਪਣਾ ਕੁਝ ਨਾ ਕੁਝ ਇਤਿਹਾਸ ਦੇ ਪੰਨਿਆਂ ਦੇ ਉੱਪਰ ਜ਼ਰੂਰ ਛੱਡ ਕੇ ਜਾਂਦਾ ਹੈ ਕੁਝ ਘਟਨਾਵਾਂ ਹੁੰਦੀਆਂ ਨੇ ਜਿਹੜੀਆਂ ਕਿ ਬੇਹੱਦ ਖਾਸ ਹੋ ਜਾਂਦੀਆਂ ਨੇ ਜਿਹੜੀਆਂ ਕਿ ਇਤਿਹਾਸ ਦੇ ਪੰਨਿਆਂ ਦੇ ਉੱਪਰ ਹਮੇਸ਼ਾ ਹਮੇਸ਼ਾ ਦੇ ਲਈ ਛੱਪ ਜਾਂਦੀਆਂ ਨੇ ਸੋ ਇਸੇ ਤਰ੍ਹਾਂ ਹੀ ਗੱਲਾਂਬਾਤਾਂ ਦਾ ਸਿਲਸਿਲਾ ਚੱਲਦਾ ਰਹੇਗਾ ਫਿਲਹਾਲ ਸੁਣਦੇ ਹਾਂ ਇਹ ਖੂਬਸੂਰਤ ਗੀਤ ਔਰ ਗੀਤ ਤੋਂ ਬਾਅਦ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਬਹੁਤ ਸਾਰੀਆਂ ਗੱਲਾਂਬਾਤਾਂ ਬਹੁਤ ਸਾਰੀਆਂ ਕਹਾਣੀਆਂ ਤੁਹਾਡੇ ਲਈ ਪੇਸ਼ ਕੀਤੀਆਂ ਜਾਣਗੀਆਂ

102.7 FM Rainbow 103.6 MHz ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਸੋਨੀ ਦੇ ਨਾਲ। ਪ੍ਰੋਗਰਾਮ ਦੇ ਵਿੱਚ ਹੁਣ ਗੱਲ ਕਰਦੇ ਹਾਂ ਮੌਸਮ ਦੇ ਬਾਰੇ, ਕਿਉਂਕਿ ਆਏ ਦਿਨ ਜਿਹੜਾ ਆ ਮੌਸਮ ਦੇ ਵਿੱਚ ਜਿਹੜਾ ਆ ਪਰਿਵਰਤਨ ਆ ਰਿਹਾ ਹੈ ਔਰ ਦੇਸ਼ ਦੇ ਵਿੱਚ ਕਈ ਜਿਹੜੇ ਰਾਜ ਨੇ ਉਹਨਾਂ ਦੇ ਵਿੱਚ ਭਾਰੀ ਗਰਮੀ ਦਾ ਜਿਹੜਾ ਆ ਉਹ ਪ੍ਰਕੋਪ ਜਾਰੀ ਹੋਇਆ। ਤਾਂ ਇਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਮੌਨਸੂਨ ਦੀ ਐਂਟਰੀ ਹੋਣ ਜਾ ਰਹੀ ਹੈ ਔਰ ਮੌਸਮ ਵਿਭਾਗ ਦੇ ਅਨੁਸਾਰ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੰਜਾਬ, ਹਰਿਆਣਾ, ਉੱਤਰਾਖੰਡ, ਆਂਧਰ ਪ੍ਰਦੇਸ਼ ਸਮੇਤ ਅਤੇ ਨਾਲ ਦੀ ਨਾਲ 19 ਰਾਜਾਂ ਦੇ ਵਿੱਚ ਜਿਹੜਾ ਆ ਤੂਫਾਨੀ ਅਤੇ ਹਨੇਰੀ ਔਰ ਤੂਫਾਨ ਅਤੇ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ ਔਰ ਮੌਸਮ ਵਿਭਾਗ ਦੇ ਅਨੁਸਾਰ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਔਰ ਕਈ ਰਾਜਾਂ ਦੇ ਵਿੱਚ ਜਿਹੜਾ ਆ ਓਲੇ ਡਿੱਗਣ ਦੇ ਵੀ ਆਸਾਰ ਨੇ। ਸੋ ਉੱਥੇ ਆਪਾਂ ਜਲੰਧਰ ਸ਼ਹਿਰ ਦੀ ਗੱਲ ਕਰ ਲਈਏ ਤਾਂ 24 ਮਈ ਤੋਂ ਲੈ ਕੇ 27 ਮਈ ਤੱਕ 4 ਦਿਨ ਤੱਕ ਲੂ ਚੱਲਣ ਦੇ ਆਸਾਰ ਨੇ ਔਰ ਇਹ ਤੋਂ ਬਾਅਦ 28 ਤਰੀਕ ਤੋਂ ਬਾਅਦ ਜਿਹੜਾ ਆ ਹਨੇਰੀ, ਤੂਫਾਨ ਅਤੇ ਬੂੰਦਾਬਾਂਦੀ ਦੇ ਆਸਾਰ ਨਜ਼ਰ ਆ ਰਹੇ ਨੇ ਔਰ ਤੇਜ਼ ਹਵਾਵਾਂ ਦੇ ਚੱਲਦੇ ਹੋਏ ਤਾਪਮਾਨ ਦੇ ਵਿੱਚ ਥੋੜ੍ਹੀ ਜਿਹੀ ਜਿਹੜੀ ਆ ਗਿਰਾਵਟ ਆਏਗੀ, ਲੇਕਿਨ ਬੱਦਲ ਜਿਹੜੇ ਨੇ ਉਹ ਛਾਏ ਰਹਿਣਗੇ। ਹਾਲਾਂਕਿ ਕੱਲ੍ਹ ਦੀ ਗੱਲ ਕਰੀਏ ਤਾਂ ਕੱਲ੍ਹ ਵੀ ਜਿਹੜਾ ਆ ਸ਼ਹਿਰ ਦੇ ਉੱਪਰ ਬੱਦਲ ਛਾਏ ਰਹੇ ਅਤੇ ਪਾਰਾ ਜਿਹੜਾ ਆ ਉਹ 40 ਡਿਗਰੀ ਰਿਹਾ, ਜਿਹੜਾ ਕਿ ਸਮਾਨੇ ਤੋਂ 3 ਡਿਗਰੀ ਘੱਟ ਰਿਹਾ ਔਰ ਰਾਤ ਦਾ ਪਾਰਾ ਜਿਹੜਾ ਆ 27 ਡਿਗਰੀ ਤੱਕ ਜਿਹੜਾ ਆ ਪਹੁੰਚ ਗਿਆ। ਔਰ ਪਿਛਲੇ 24 ਘੰਟੇ ਦੇ ਦੌਰਾਨ ਪੰਜਾਬ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਜਿਹੜਾ ਆ ਮੌਸਮੀ ਬਦਲਾਵ ਦੇ ਕਾਰਨ ਜਿਹੜਾ ਆ ਬੱਦਲ ਛਾਏ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਉੱਥੇ ਹੀ ਮੌਸਮ ਵਿਭਾਗ ਦੇ ਅਨੁਸਾਰ ਅੱਜ ਜਿਹੜਾ ਆ ਥੋੜ੍ਹੀ ਜਿਹੀ ਗਰਮੀ ਤੋਂ ਰਾਹਤ ਮਿਲਣ ਦੇ ਆਸਾਰ ਨੇ ਅਤੇ ਸੋਮਵਾਰ ਤੋਂ ਜਿਹੜਾ ਆ ਭਾਰੀ ਹੀਟ ਵੇਵ ਦਾ ਸਾਹਮਣਾ ਕਰਨਾ ਪੈ ਸਕਦਾ ਔਰ ਮੌਸਮ ਵਿਭਾਗ ਦੇ ਅਨੁਸਾਰ 25 ਤੋਂ ਲੈ ਕੇ 27 ਮਈ ਤੱਕ ਜਿਹੜੀ ਆ ਅੱਤ ਦੀ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ ਔਰ ਇਹਨਾਂ ਹੀਟ ਵੇਵ ਦੇ ਦਿਨਾਂ ਦੇ ਅੰਦਰ ਯਾਨੀ ਕਿ 3 ਦਿਨਾਂ ਦੇ ਵਿੱਚ ਵਿੱਚ ਜਿਹੜਾ ਆ ਪਾਰਾ ਜਿਹੜਾ ਆ 44 ਡਿਗਰੀ ਸੈਲਸੀਅਸ ਤੋਂ ਲੈ ਕੇ 46 ਡਿਗਰੀ ਸੈਲਸੀਅਸ ਪਹੁੰਚ ਸਕਦਾ ਹੈ ਔਰ 28-29 ਮਈ ਤੋਂ ਫਿਰ ਕਹਿੰਦੇ ਨੇ ਕਿ ਮੌਸਮ ਦੇ ਵਿੱਚ ਬਦਲਾਵ ਆਏਗਾ ਔਰ ਇਸ ਬਦਲਾਵ ਦੇ ਕਾਰਨ 40 ਤੋਂ ਲੈ ਕੇ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਅਤੇ ਹਨੇਰੀ ਜਿਹੜੀ ਆ ਉਹ ਚੱਲੇਗੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਜਿਹੜਾ ਆ ਆਪਣੇ ਆਪ ਦਾ ਢੇਰ ਸਾਰਾ ਖਿਆਲ ਰੱਖਣਾ ਹੈ ਕਿਉਂਕਿ ਇਹ ਮੌਸਮ ਜਿਹੜਾ ਇਸ ਵਕਤ ਜਿਹੜੀ ਹੀਟ ਵੇਵ ਚੱਲ ਰਹੀ ਆ ਇਸ ਜਿਹੜੀ ਆ ਉਹ ਸਾਡੇ ਸਿਹਤ ਲਈ, ਸਾਡੇ ਸਰੀਰ ਲਈ ਕਾਫ਼ੀ ਹਾਨੀਕਾਰਕ ਹੈ, ਕਾਫ਼ੀ ਖਤਰਨਾਕ ਹੈ। ਇਸ ਦੇ ਲਈ ਤੁਸੀਂ ਆਪਣਾ ਬਚਾਅ ਰੱਖਣਾ ਹੈ, ਖਾਸ ਕਰਕੇ ਬਜ਼ੁਰਗਾਂ ਔਰ ਖਾਸ ਕਰਕੇ ਬੱਚਿਆਂ ਦਾ। ਸੋ ਹੀਟ ਵੇਵ ਦੇ ਬਾਰੇ ਤੁਹਾਨੂੰ ਅੱਜ ਡਿਟੇਲ ਦੇ ਵਿੱਚ ਜਾਣਕਾਰੀ ਵੀ ਦੇਵਾਂਗੇ, ਸਾਡੇ ਐਕਸਪਰਟ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਔਰ ਉਹਨਾਂ ਤੋਂ ਜਾਣਾਂਗੇ ਕਿ ਇਸ ਹੀਟ ਵੇਵ, ਇਸ ਭਾਰੀ ਭੀਸ਼ਣ ਗਰਮੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਕਿਵੇਂ ਨਿਜ਼ਾਤ ਪਾਈ ਜਾ ਸਕਦੀ ਹੈ ਔਰ ਕਿਵੇਂ ਅਸੀਂ ਸਕੂਨ ਹਾਸਲ ਕਰ ਸਕਦੇ ਹਾਂ।

102.7 FM Rainbow 103.6 MHz ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ। ਮੈਂ ਕਿਹਾ ਜੀ ਹੁਣ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਉਹ ਗੱਲਬਾਤ ਉਹ

ਅਲ ਪੰਜਾਬੀਆਂ ਦੇ ਲਈ ਬੜੇ ਮਾਣ ਦੀ ਗੱਲ ਹੈ। ਜੀ ਹਾਂ, ਪੰਜਾਬ ਦੇ ਇੱਕ ਨੌਜਵਾਨ ਨੇ ਐਥਲੈਟਿਕਸ ਦੇ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ, ਜਿਹਦੇ ਕਰਕੇ ਹਰ ਕੋਈ ਪੰਜਾਬੀ ਉਸ ਗੱਭਰੂ ਨੌਜਵਾਨ ਉੱਪਰ ਮਾਣ ਕਰ ਰਿਹਾ ਹੈ। ਜੀ ਹਾਂ, ਗੱਲ ਕਰ ਰਹੇ ਹਾਂ ਆਦਮਪੁਰ ਦੇ ਗੁਰਿੰਦਰ ਦੀ। ਆਦਮਪੁਰ ਦੇ ਗੁਰਿੰਦਰ ਵੀਰ ਸਿੰਘ ਨੇ ਰਾਂਚੀ ਦੇ ਵਿੱਚ ਭਾਰਤੀ ਐਥਲੈਟਿਕਸ ਦੇ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। 29ਵੇਂ ਨੈਸ਼ਨਲ ਸੀਨੀਅਰ ਫੈਡਰੇਸ਼ਨ ਕੱਪ ਦੇ ਵਿੱਚ ਪੰਜਾਬ ਦੇ ਇਸ ਦੌੜਾਕ ਨੇ 100 ਮੀਟਰ ਦੌੜ ਸਿਰਫ 10.09 ਸੈਕਿੰਡ ਦੇ ਵਿੱਚ ਪੂਰੀ ਕਰ ਦਿੱਤੀ ਹੈ ਔਰ ਇਹਦੇ ਨਾਲ ਹੀ ਉਹਨਾਂ ਨੇ ਇੱਕ ਨਵਾਂ ਰਾਸ਼ਟਰੀ ਰਿਕਾਰਡ ਬਣਾ ਲਿਆ ਹੈ ਔਰ ਜਿਹੜਾ ਆ ਰਾਸ਼ਟਰਮੰਡਲ ਖੇਡਾਂ ਦੇ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਬਿਰਸਾ ਮੁੰਡਾ ਸਟੇਡੀਅਮ ਦੇ ਵਿੱਚ ਫਾਈਨਲ ਦੌੜ ਪੂਰੀ ਕਰਦੇ ਹੋਏ ਗੁਰਿੰਦਰ ਨੇ ਆਪਣੀ ਛਾਤੀ ਦੇ ਲੱਗੇ ਹੋਏ ਨੰਬਰ ਦੇ ਵੱਲ ਇਸ਼ਾਰਾ ਕਰਦੇ ਹੋਏ ਜਿਹੜਾ ਆ ਇਹ ਦੱਸਿਆ ਕਿ ਉਹ ਆਪਣੀ ਦੌੜ ਜਿਹੜੀ ਆ ਇਸ ਸਮੇਂ ਤੱਕ ਪੂਰੀ ਕਰ ਲੈਣਗੇ ਔਰ ਫਾਈਨਲ ਤੋਂ ਪਹਿਲੇ ਹੀ ਉਹਨਾਂ ਨੇ ਉਸ ਨੰਬਰ ਦੇ ਪਿੱਛੇ ਆਪਣਾ ਟਾਰਗੇਟ ਲਿਖਿਆ ਸੀ 10.10, ਯਾਨੀ ਕਿ ਉਹਨਾਂ ਨੇ 10.09 ਸੈਕਿੰਡ ਦੇ ਵਿੱਚ ਹੀ ਇਹ ਦੌੜ ਪੂਰੀ ਕਰ ਲਈ। ਔਰ ਇੱਥੇ ਦੱਸ ਦਈਏ ਕਿ 100 ਮੀਟਰ ਦੀ ਜਿਹੜੀ ਦੌੜ ਹੈ ਉਹਦਾ ਵਰਲਡ ਰਿਕਾਰਡ 9.58 ਸੈਕਿੰਡ ਜਮੈਕਾ ਦੇ ਮਹਾਨ ਦੌੜਾਕ ਹੁਸੈਨ ਬੋਲਟ ਦੇ ਨਾਮ ਦਰਜ ਹੈ। ਸੋ ਆਦਮਪੁਰ ਦੇ ਗੁਰਿੰਦਰ ਵੀਰ ਸਿੰਘ ਨੇ ਜਿਹੜਾ ਆ ਇਹ ਰਿਕਾਰਡ ਕਾਇਮ ਕਰ ਦਿੱਤਾ ਔਰ ਪੰਜਾਬੀਆਂ ਦੀ ਜਿਹੜੀ ਆ ਉਹ ਬੱਲੇ ਬੱਲੇ ਕਰਵਾ ਦਿੱਤੀ ਹੈ। ਔਰ ਇਸ ਤੋਂ ਪਹਿਲਾਂ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਸੈਮੀ ਫਾਈਨਲ ਦੇ ਵਿੱਚ ਹੀ ਇੱਕ ਰਿਕਾਰਡ ਜਿਹੜਾ ਉਹਨਾਂ ਨੇ ਤੋੜਿਆ ਸੀ। ਉਸ ਵਕਤ ਉਹਨਾਂ ਨੇ 10.17 ਸੈਕਿੰਡ ਦੇ ਨਾਲ ਜਿਹੜੀ ਆ ਰੇਸ ਜਿੱਤੀ ਸੀ। ਹਾਲਾਂਕਿ ਉਹਨਾਂ ਦਾ ਰਿਕਾਰਡ ਕੁਝ ਸਮੇਂ ਬਾਅਦ ਜਿਹੜਾ ਆ ਅਮਿਨੇਸ਼ ਕੁਜ਼ੂਰ ਨੇ 10.15 ਸੈਕਿੰਡ ਦੇ ਵਿੱਚ ਦੌੜ ਪੂਰੀ ਕਰਕੇ ਤੋੜ ਦਿੱਤਾ ਸੀ ਔਰ ਉਸ ਤੋਂ ਬਾਅਦ ਜਿਹੜਾ ਆ ਗੁਰਵਿੰਦਰ ਨੇ ਇੱਕ ਹੀ ਦਿਨ ਯਾਨੀ ਕਿ ਉਹ ਨਾਮ ਨੂੰ ਰਹਿਣ ਦਿੱਤਾ, ਉਹਨਾਂ ਦੇ ਨਾਮ ਨੂੰ ਅਮਨੀਸ਼ ਦਾ ਨਾਮ ਜਿਹੜਾ ਆ ਉਹ ਰਹਿਣ ਦਿੱਤਾ ਅਤੇ ਅਗਲੇ ਦਿਨ ਜਿਹੜਾ ਆ ਉਹ ਰਿਕਾਰਡ ਤੋੜ ਦਿੱਤਾ ਅਤੇ ਆਪਣਾ ਨਾਮ ਜਿਹੜਾ ਆ ਇਤਿਹਾਸ ਦੇ ਪੰਨਿਆਂ ਦੇ ਉੱਪਰ ਦਰਜ ਕਰਾ ਲਿਆ। ਸੋ ਗੁਰਿੰਦਰ ਵੀਰ ਸਿੰਘ ਦੀ ਇਸ ਮਹਾਨ ਪ੍ਰਾਪਤੀ ਦੇ ਉੱਪਰ ਸਾਨੂੰ ਸਾਰਿਆਂ ਨੂੰ ਫਖਰ ਹੈ, ਸਾਡੇ ਸਾਰਿਆਂ ਨੂੰ ਨਾਜ਼ ਹੈ ਔਰ ਉਹਨਾਂ ਦੇ ਇਸ ਜੋਸ਼, ਉਹਨਾਂ ਦੇ ਇਸ ਜਜ਼ਬੇ ਨੂੰ ਅਸੀਂ ਸਲਾਮ ਕਰਦੇ ਹਾਂ ਔਰ ਇਸੇ ਤਰ੍ਹਾਂ ਹੀ ਉਮੀਦ ਕਰਦਾ ਹਾਂ ਕਿ ਪੰਜਾਬੀਆਂ ਦੀ ਇਸੇ ਤਰ੍ਹਾਂ ਹੀ ਬੱਲੇ ਬੱਲੇ ਖਿਡਾਰੀ ਕਰਵਾਉਂਦੇ ਰਹਿਣ ਔਰ ਪੰਜਾਬ ਦਾ ਨਾਮ ਜਿਹੜਾ ਇਤਿਹਾਸ ਦੇ ਪੰਨਿਆਂ ਦੇ ਉੱਪਰ ਇਸੇ ਤਰ੍ਹਾਂ ਹੀ ਚਮਕਦਾ ਰਹੇ।

ਵਾਕੀ ਵਾਕੀ ਵਾਕੀ ਪੰਜਾਬੀਆਂ ਦੀ ਬੱਲੇ ਬੱਲੇ ਬੱਲੇ। ਉਹ ਜਿੱਥੇ ਵੀ ਪੰਜਾਬੀ ਹੋਣਗੇ, ਜਿੱਥੇ ਵੀ ਪੰਜਾਬੀ ਵੱਸਦੇ ਹੋਣਗੇ, ਆਪਣੇ ਕੰਮ ਦੇ ਨਾਲ, ਆਪਣੀ ਮਿਹਨਤ ਦੇ ਨਾਲ ਆਪਣਾ ਨਾਮ ਇਤਿਹਾਸ ਦੇ ਪੰਨਿਆਂ ਦੇ ਉੱਪਰ ਦਰਜ ਜ਼ਰੂਰ ਕਰਵਾਉਣਗੇ। ਕਿਉਂਕਿ ਪੰਜਾਬ ਦੀ ਜ਼ਰਖੇਜ਼ ਮਿੱਟੀ ਹੀ ਅਜਿਹੀ ਹੈ। ਇਹਦੇ ਵਿੱਚ ਮਹਾਨ ਯੋਧੇ, ਸੂਰਮੇ, ਮਹਾਨ ਖਿਡਾਰੀ ਜਨਮ ਲੈਂਦੇ ਰਹੇ ਨੇ ਅਤੇ ਲੈਂਦੇ ਰਹਿਣਗੇ। ਅਤੇ ਹੁਣ ਗੱਲ ਕਰਦੇ ਹਾਂ IPL ਦੀ। ਅਤੇ IPL ਦੇ ਵਿੱਚ ਵੀ ਪੰਜਾਬ ਕਿੰਗਸ ਨੇ, ਯਾਨੀ ਕਿ ਪੰਜਾਬੀਆਂ ਨੇ, ਪੰਜਾਬ ਦੀ ਟੀਮ ਨੇ ਜਿਹੜਾ ਹੈ ਲਖਨਊ ਸੁਪਰ ਜੁਆਇੰਟਸ ਨੂੰ 7 ਵਿਕਟ ਦੇ ਨਾਲ ਹਰਾ ਕੇ ਸੀਜ਼ਨ ਦੇ ਵਿੱਚ ਆਪਣੀ 7ਵੀਂ ਜਿੱਤ ਦਰਜ ਕਰ ਰਹੀ ਹੈ। ਜੀ ਹਾਂ, IPL 19 ਦੇ ਵਿੱਚ ਆਖਿਰਕਾਰ ਪੰਜਾਬ ਕਿੰਗਸ ਨੇ ਹਾਰ ਦਾ ਸਿਲਸਿਲਾ ਖਤਮ ਕਰਦੇ ਹੋਏ ਲਖਨਊ ਸੁਪਰ ਜੁਆਇੰਟਸ ਨੂੰ 7 ਵਿਕਟ ਦੇ ਨਾਲ ਹਰਾਇਆ। ਔਰ ਇਹ ਟੀਮ ਦੀ ਲਗਾਤਾਰ 6 ਹਾਰਾਂ ਤੋਂ ਬਾਅਦ ਪਹਿਲੀ ਜਿੱਤ ਰਹੀ ਹੈ। ਔਰ ਇਹਦੇ ਨਾਲ ਹੀ ਪੰਜਾਬ ਦੀ ਟੀਮ ਜਿਹੜੀ ਹੈ 15 ਅੰਕਾਂ 'ਤੇ ਪਹੁੰਚ ਗਈ ਹੈ ਅਤੇ ਪਲੇਅਓਫ ਦੇ ਲਈ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਨੇ। ਸੋ ਮੈਚ ਦੀ ਗੱਲ ਕਰੀਏ ਤਾਂ ਲਖਨਊ ਨੇ ਪੰਜਾਬ ਨੂੰ 197 ਰਨ ਦਾ ਜਿਹੜਾ ਆ ਉਹ ਟੀਚਾ ਦਿੱਤਾ ਸੀ। ਜਵਾਬ ਦੇ ਵਿੱਚ ਪੰਜਾਬ ਦੀ ਟੀਮ ਨੇ 18 ਓਵਰ ਦੇ ਵਿੱਚ ਹੀ ਇਹ ਮੁਕਾਬਲਾ ਆਪਣੇ ਨਾਮ ਕਰ ਲਿਆ। ਪਰ ਇਸ ਦੇ ਨਾਲ ਹੀ ਪੰਜਾਬ ਦੀ ਜਿਹੜੀ ਇਹ ਜਿੱਤ ਜਿਹੜੀ ਹੈ ਹੁਣ ਦਿੱਲੀ ਕੈਪੀਟਲਸ ਦਾ ਸਫ਼ਰ ਜਿਹੜਾ ਹੈ ਉਹ ਥੰਮ ਗਿਆ ਹੈ ਪੰਜਾਬ ਦੀ ਇਸ ਜਿੱਤ ਦੇ ਨਾਲ। ਹਾਲਾਂਕਿ ਪੰਜਾਬ ਨੂੰ ਪਲੇਅਓਫ ਦੇ ਵਿੱਚ ਕੁਆਲੀਫਾਈ ਕਰਨ ਦੇ ਲਈ ਅੱਜ ਜਿਹੜਾ ਮੈਚ ਹੋਏਗਾ ਉਹਨਾਂ ਉਸ ਮੈਚ ਦੇ ਨਤੀਜਿਆਂ ਦੇ ਉੱਪਰ ਜਿਹੜਾ ਹੈ ਨਿਰਭਰ ਰਹਿਣਾ ਪਏਗਾ। ਸਿਰਫ 15 ਅੰਕ ਹੋਣ ਦੇ ਚੱਲਦੇ ਹੋਏ ਟੀਮ ਨੂੰ ਰਾਜਸਥਾਨ ਦੀ ਹਾਰ ਚਾਹੀਦੀ ਹੋਏਗੀ। ਜੇਕਰ ਇਹ ਟੀਮ ਹਾਰਦੀ ਹੈ ਤਾਂ ਪੰਜਾਬ ਦੀਆਂ ਉਮੀਦਾਂ ਬਰਕਰਾਰ ਰਹਿਣਗੀਆਂ। ਔਰ ਸ਼ਾਮ ਦੇ ਮੁਕਾਬਲੇ ਦੇ ਵਿੱਚ ਪੰਜਾਬ ਦੀ ਟੀਮ ਨੂੰ ਉਮੀਦ ਕਰਨੀ ਹੋਏਗੀ ਕੋਲਕਾਤਾ ਦੀ ਟੀਮ 70 ਪਲੱਸ ਰਨ ਤੋਂ ਨਾ ਜਿੱਤੇ ਜਾਂ ਫਿਰ 180 ਦੇ ਚੇਜ਼ ਨੂੰ 12 ਓਵਰ ਦੇ ਅੰਦਰ ਜਿੱਤ ਦਰਜ ਨਾ ਕਰ ਸਕੇ। ਸੋ ਫਿਲਹਾਲ ਦੇਖਣਾ ਦਿਲਚਸਪ ਹੋਏਗਾ ਕਿ ਕਿਹੜੀ ਟੀਮ ਮੈਦਾਨ ਦੇ ਵਿੱਚ ਜਿੱਤਦੀ ਹੈ, ਕਿਹੜੀ ਟੀਮ ਮੈਦਾਨ ਦੇ ਵਿੱਚ ਹਾਰ ਦਾ ਸਾਹਮਣਾ ਕਰਦੀ ਹੈ। ਸੋ ਇਹ ਦੇਖਣਾ ਜਿਹੜਾ ਆ ਉਹ ਬੇਹੱਦ ਖਾਸ ਰਹੇਗਾ, ਕਿਉਂਕਿ ਹਰ ਖਿਡਾਰੀ, ਹਰ ਟੀਮ ਆਪਣੇ ਆਪ ਦੇ ਲਈ ਮਿਹਨਤ ਕਰਕੇ ਜਿੱਤਣ ਦੀ ਆਸ ਦੇ ਲਈ ਜਿਹੜਾ ਹੈ ਮੈਦਾਨ ਦੇ ਵਿੱਚ ਉਤਰਦੀ ਹੈ। ਹਰ ਖਿਡਾਰੀ ਚਾਹੁੰਦਾ ਹੈ ਕਿ ਉਹ ਬਿਹਤਰੀਨ ਪ੍ਰਦਰਸ਼ਨ ਕਰੇ ਔਰ ਆਪਣੀ ਟੀਮ ਨੂੰ ਜਿੱਤ ਦਿਵਾਏ, ਕਿਉਂਕਿ ਹਰ ਕਿਸੇ ਨੂੰ, ਹਰ ਖਿਡਾਰੀ ਨੂੰ ਆਪਣੀ ਟੀਮ ਦੇ ਨਾਲ, ਆਪਣੀ ਖੇਡ ਦੇ ਨਾਲ ਪਿਆਰ ਹੁੰਦਾ ਹੈ।

102.7 FM Rainbow 103.6 MHz ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਦੋਸਤੋ ਅੱਜ ਹੈ 24 ਮਈ ਤੇ ਅੱਜ ਅਸੀਂ ਯਾਦ ਕਰ ਰਹੇ ਹਾਂ ਉਸ ਨੌਜਵਾਨ ਸ਼ਹੀਦ ਨੂੰ ਜਿਸ ਨੇ ਆਪਣੀ ਛੋਟੀ ਉਮਰ ਦੇ ਵਿੱਚ ਹੀ ਦੇਸ਼ ਦੀ ਆਜ਼ਾਦੀ ਲਈ ਸਭ ਕੁਝ ਨਿਛਾਵਰ ਕਰ ਦਿੱਤਾ। ਖੂਨ ਵਿੱਚ ਦੇਸ਼ ਪ੍ਰੇਮ, ਅੱਖਾਂ ਵਿੱਚ ਆਜ਼ਾਦੀ ਦਾ ਸੁਪਨਾ ਅਤੇ ਦਿਲ ਵਿੱਚ ਇਨਕਲਾਬ ਦੀ ਅੱਗ ਰੱਖਣ ਵਾਲੇ ਉਸ ਮਹਾਨ ਕ੍ਰਾਂਤੀਕਾਰੀ ਨੂੰ ਜਿਸ ਨੇ ਆਜ਼ਾਦੀ ਬਾਰੇ ਆਪਣੀ ਕਵਿਤਾ ਦੇ ਵਿੱਚ ਦਰਸਾਇਆ ਸੀ ਕਿ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ 'ਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਸੋ ਜੀ ਹਾਂ ਦੋਸਤੋ, ਅੱਜ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਵਸ। ਭਾਰਤ ਦੇ ਇਤਿਹਾਸ 'ਚ ਆਜ਼ਾਦੀ ਦੀ ਲੜਾਈ ਵਿੱਚ ਕਈ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ। ਇਹਨਾਂ 'ਚੋਂ ਸਭ ਤੋਂ ਪਹਿਲਾਂ ਨਾਂ ਆਉਂਦਾ ਏ ਜੰਗੇ ਆਜ਼ਾਦੀ ਅਤੇ ਗਦਰ ਲਹਿਰ ਦੇ ਮਹਾਨ ਹੀਰੋ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ। ਕਰਤਾਰ ਸਿੰਘ ਸਰਾਭਾ ਬ੍ਰਿਟਿਸ਼ ਸਰਕਾਰ ਖਿਲਾਫ਼ ਚਲਾਈ ਗਈ ਗਦਰ ਲਹਿਰ ਦੇ ਮੋਹਰੀ ਆਗੂਆਂ ਦੇ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਮਹਿਜ਼ 19 ਸਾਲ ਦੀ ਅਨਪੋਲ ਉਮਰੇ ਦੇਸ਼ ਕੌਮ ਦੇ ਲਈ ਆਪਣੇ ਆਪ ਨੂੰ ਵਾਰ ਦਿੱਤਾ। ਗਦਰ ਪਾਰਟੀ ਦਾ ਜੋਸ਼ੀਲੇ ਇਸ ਨੌਜਵਾਨ ਯਾਨੀ ਕਿ ਕਰਤਾਰ ਸਿੰਘ ਸਰਾਭਾ ਇੱਕ ਅਜਿਹੀ ਸ਼ਖਸੀਅਤ ਦਾ ਮਾਲਕ ਜਿਸ ਦੀ ਕੀਤੀ ਘਾਲਣਾ ਨੇ ਜੰਗੇ ਆਜ਼ਾਦੀ 'ਚ ਅਹਿਮ ਪੜਾਅ ਪੈਦਾ ਕੀਤੇ ਅਤੇ ਸ਼ਹੀਦ ਭਗਤ ਸਿੰਘ ਵਰਗੇ ਹੋਰਨਾਂ ਨੌਜਵਾਨਾਂ ਦੇਸ਼ ਭਗਤਾਂ ਲਈ ਇੱਕ ਆਦਰਸ਼ ਬਣਿਆ। 1913 ਦੇ ਵਿੱਚ ਗਦਰ ਪਾਰਟੀ ਦੇ ਨਾਲ ਜੁੜਦੇ ਨੇ ਔਰ ਗਦਰ ਨਾਂ ਦਾ ਅਖਬਾਰ ਦੇ ਵਿੱਚ ਭਗਤ ਸਿੰਘ ਔਰ ਬਾਕੀ ਕ੍ਰਾਂਤੀਕਾਰੀ ਵੀ ਉਹਨਾਂ ਦੀ ਇਸ ਮੁਹਿੰਮ ਤੋਂ ਜਿਹੜਾ ਆ ਪ੍ਰਭਾਵਿਤ ਹੋਏ ਸਨ। ਪਰ ਜਦੋਂ ਗਦਰ ਲਹਿਰ ਦੇ ਨਾਲ ਗਦਰ ਅਖਬਾਰ ਦੇ ਨਾਲ ਕਰਤਾਰ ਸਿੰਘ ਸਰਾਭਾ ਜੁੜਦੇ ਨੇ ਅਤੇ ਉਸ ਵਕਤ ਜਿਹੜਾ ਆ ਦੇਸ਼ ਭਗਤੀ ਦੇ ਨਾਲ ਸੰਬੰਧਿਤ ਕਵਿਤਾਵਾਂ ਲੇਖ ਲਿਖਦੇ ਨੇ। ਸੋ ਕਲਮ ਦੀ ਤਾਕਤ ਦੇ ਨਾਲ ਬਹੁਤ ਸਾਰੇ ਦੇਸ਼ ਭਗਤਾਂ ਨੇ ਜਿਹੜਾ ਆ ਉਹ ਉਸ ਵਕਤ ਦੀ ਸੁੱਤੀ ਹੋਈ ਦੁਨੀਆ ਨੂੰ, ਉਸ ਵਕਤ ਦੇ ਸੁੱਤੇ ਹੋਏ ਲੋਕਾਂ ਨੂੰ ਜਗਾਉਣ ਦਾ ਬਹੁਤ ਹੀ ਵਧੀਆ ਉਪਰਾਲਾ ਕੀਤਾ ਔਰ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਉਹਨਾਂ ਨੂੰ ਜੂਝਣ ਦੇ ਲਈ ਮਜਬੂਰ ਕੀਤਾ। ਸੋ ਕਰਤਾਰ ਸਿੰਘ ਸਰਾਭਾ ਨੂੰ 16 ਨਵੰਬਰ 1915 ਨੂੰ ਮਹਿਜ 19 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਦੇਸ਼ ਪ੍ਰੇਮ ਲਈ ਉਮਰ ਨਹੀਂ ਜਜ਼ਬਾ ਚਾਹੀਦਾ ਹੈ। ਪੰਜਾਬ ਦੀ ਧਰਤੀ ਦਾ ਇਹ ਵੀਰ ਸਪੁੱਤਰ ਅੱਜ ਵੀ ਹਰ ਨੌਜਵਾਨਾਂ ਦੇ ਲਈ, ਹਰ ਨੌਜਵਾਨ ਦਿਲ ਦੇ ਲਈ, ਹਰ ਨੌਜਵਾਨ ਦੇ ਲਈ ਇੱਕ ਚਾਨਣ ਮੁਨਾਰਾ ਹੈ, ਇੱਕ ਪ੍ਰੇਰਨਾ ਸਰੋਤ ਹੈ। ਸੋ ਕਹਿੰਦੇ ਨੇ ਕਿ ਕੁਝ ਲੋਕ ਜ਼ਿੰਦਗੀ ਜਿਉਂਦੇ ਨੇ

ਤੇ ਕੁਝ ਲੋਕ ਇਤਿਹਾਸ ਬਣ ਜਾਂਦੇ ਨੇ। ਸੋ ਕਰਤਾਰ ਸਿੰਘ ਸਰਾਭਾ ਉਹ ਨਾਮ ਹੈ ਜੋ ਹਰ ਨੌਜਵਾਨ ਨੂੰ ਇਹ ਸਿਖਾਉਂਦਾ ਹੈ ਕਿ ਸੁਪਨੇ ਆਪਣੇ ਲਈ ਨਹੀਂ, ਸੁਪਨੇ ਸਿਰਫ ਆਪਣੇ ਲਈ ਨਹੀਂ ਸਿਰਫ ਦੇਸ਼ ਲਈ ਵੀ ਦੇਖੇ ਜਾਣੇ ਚਾਹੀਦੇ ਨੇ। ਸੋ ਦੇਸ਼ ਪ੍ਰੇਮ ਤੁਹਾਡੇ ਲਈ ਸਭ ਤੋਂ ਉੱਪਰ।

0: ਜ਼ਿਆਦਾ ਹੈ ਤਾਂ ਡਾਕਟਰ ਦੇ ਨਾਲ ਕੰਸਲਟ ਕਰਾਉਣਾ ਚਾਹੀਦਾ। ਜੇਕਰ ਹਲਕਾ ਹੀ ਹੈ ਤਾਂ ਉਸਦੇ ਹਲਕੇ ਕੱਪੜੇ ਤੇ ਉਸਨੂੰ ਕੂਲਰ ਜਾਂ ਏਸੀ ਵਾਲੇ ਕਮਰੇ ਚ ਰੱਖੋ, ਤੇ ਜੇਕਰ ਉਸਨੂੰ ਲੂਜ ਮੋਸ਼ਨ ਜਾਂ ਉਸਦੇ ਨਾਲ ਵੋਮਿਟਿੰਗ ਵਗੈਰਾ ਆ ਰਹੀਆਂ ਹਨ ਤਾਂ ਉਸਦਾ ਉਸਨੂੰ ਜੋ ਜ਼ਿਆਦਾ ਹੈਵੀ ਚੀਜ਼ਾਂ ਨਹੀਂ ਦੇਣੀਆਂ ਹੈਗੀਆਂ, ਹਲਕਾ ਖਿਚੜੀ ਤੇ ਦਲੀਆ ਵਗੈਰਾ ਤੇ ਫਰੂਟ ਤੇ ਹਲਕਾ ਜੂਸ ਦੇਣਾ ਚਾਹੀਦਾ ਹੈਗਾ, ਤੇ ਸਮੇਂ ਸਮੇਂ ਤੇ ਉਹਨਾਂ ਦਾ ਟੈਂਪਰੇਚਰ ਤੇ ਬੀਪੀ ਨੋਟ ਕਰਦੇ ਰਹਿਣਾ ਚਾਹੀਦਾ ਹੈਗਾ। ਇੱਕੋ ਦਮ ਕੋਈ ਵੀ ਜ਼ਿਆਦਾ ਭਾਰੀ ਚੀਜ਼ ਜਾਂ ਭਾਰਾ ਜੂਸ ਵਗੈਰਾ ਜ਼ਿਆਦਾ ਨਹੀਂ ਦੇਣਾ ਚਾਹੀਦਾ, ਜਿਸ ਨਾਲ ਉਸਨੂੰ ਪਤਾ ਜਿਵੇਂ ਜੀ।
1: ਜੀ ਸਰ ਉਮੀਦ ਕਰਦੇ ਹਾਂ ਵੀ ਤੁਹਾਡੇ ਵੱਲੋਂ ਦੱਸੀਆਂ ਗਈਆਂ ਇਹਨਾਂ ਚੀਜ਼ਾਂ ਨੂੰ, ਤੁਹਾਡੇ ਵੱਲੋਂ ਦੱਸੀਆਂ ਗਈਆਂ ਸਾਵਧਾਨੀਆਂ ਨੂੰ ਸਾਡੇ ਦੋਸਤ ਜ਼ਰੂਰ ਇਹਨਾਂ 'ਤੇ ਗੌਰ ਕਰਨਗੇ ਅਤੇ ਆਪਣੇ ਆਪ ਨੂੰ ਜਿਹੜਾ ਆ ਇਸ ਗਰਮੀ ਤੋਂ, ਇਸ ਲੂ ਤੋਂ ਬਚਾਉਣ ਦੇ ਲਈ ਜਿਹੜਾ ਆ ਉਹ ਪੂਰੀ ਪੂਰੀ ਕੋਸ਼ਿਸ਼ ਕਰਨਗੇ। ਸਰ ਆਖਿਰ ਦੇ ਵਿੱਚ ਸਾਡੇ ਸਰੋਤਿਆਂ ਨੂੰ ਗਰਮੀ ਤੋਂ ਬਚਾਵ ਦੇ ਲਈ ਕੀ ਖਾਸ ਮੈਸੇਜ ਦੇਣਾ ਚਾਹੁੰਦੇ ਹੋ?
0: ਤੁਸੀਂ ਆਪਣੀ ਸਿਹਤ ਦਾ ਪੂਰਾ ਧਿਆਨ ਰੱਖੋ, ਜਾਣ ਹੈ ਤਾਂ ਜਹਾਨ ਹੈ, ਮਸਤ ਰਹੋ, ਸਵਸਥ ਰਹੋ, ਜ਼ਿੰਦਗੀ ਦਾ ਭਰਪੂਰ ਆਨੰਦ ਲਓ
1: ਜੀ।
0: ਜ਼ਿੰਦਗੀ ਬਹੁਤ ਵਧੀਆ ਹੈ, ਖੂਬਸੂਰਤ ਹੈ, ਇਸ ਨਸ਼ਿਆਂ ਤੋਂ ਬਿਨਾਂ ਜਿਉਣਾ ਚਾਹੀਦਾ ਹੈਗਾ ਤੇ ਖੁਸ਼ੀ ਨਾਲ ਸਾਰੀ ਜ਼ਿੰਦਗੀ ਬਤੀਤ ਕਰਨਾ ਚਾਹੁੰਦਾ। ਐਂਡ ਵਿੱਚ ਮੈਂ ਸਾਰੀ ਐਫਐਮ ਰੈਂਬੋ ਟੀਮ ਦਾ, ਸ੍ਰੀ ਲਲਿਤ ਸੋਨੀ ਜੀ ਡਾਇਰੈਕਟਰ ਸਾਹਿਬ ਦਾ ਤੇ ਸਮੂਹ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹੈਗਾ ਤੇ ਆਪਣੀ ਸਿਹਤ ਹੈ, ਜਾਣ ਹੈ ਤਾਂ ਜਹਾਨ
1: ਜੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ।
0: ਥੈਂਕ ਯੂ ਸਰ, ਥੈਂਕ ਯੂ, ਸਤਿ ਸ਼੍ਰੀ ਅਕਾਲ
1: ਜੀ। ਦੋਸਤੋ ਇਹ ਸਨ ਡਾਕਟਰ ਹਰਭਗਵਾਨ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਹੀਟ ਵੇਵ ਦੇ ਕਾਰਨ ਹੋਣ ਵਾਲੀਆਂ ਹਾਨੀਕਾਰਕ ਬਿਮਾਰੀਆਂ ਦੇ ਬਾਰੇ ਔਰ ਕਿਵੇਂ ਇਸ ਤੋਂ ਅਸੀਂ ਆਪਣਾ ਬਚਾਅ ਕਰ ਸਕਦੇ ਹਾਂ, ਲੂ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ, ਇਹਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ। ਔਰ ਦੋਸਤਾਂ ਨੂੰ ਦੱਸ ਦਈਏ ਕਿ ਡਾਕਟਰ ਹਰਭਗਵਾਨ ਸਿੰਘ ਜੀ ਜਿਹੜੇ ਨੇ ਉਹ ਸਾਡੇ ਰੈਗੂਲਰ ਲਿਸਨਰ ਨੇ ਔਰ ਸਮੇਂ ਸਮੇਂ 'ਤੇ ਸਾਨੂੰ ਪ੍ਰੋਗਰਾਮ ਦੇ ਵਿੱਚ ਆਪਣੇ ਵੋਇਸ ਮੈਸੇਜ ਭੇਜਦੇ ਨੇ ਔਰ ਕਿਤੇ ਨਾ ਕਿਤੇ ਜਿਹੜੇ ਆ ਦੋਸਤਾਂ ਨੂੰ ਜਾਣਕਾਰੀ ਵੀ ਜ਼ਰੂਰ ਦਿੰਦੇ ਨੇ, ਕਿਉਂਕਿ ਉਹ ਬਹੁਤ ਚਿੰਤਾ ਕਰਦੇ ਨੇ ਕਿ ਦੋਸਤਾਂ ਦੀ ਜਿਹੜੀ ਆ ਸਿਹਤ ਉਹ ਵਿਗੜਨੀ ਨਹੀਂ ਚਾਹੀਦੀ ਔਰ ਤੰਦਰੁਸਤ ਰਹਿਣ ਸਾਰੇ ਦੋਸਤ। ਸੋ ਉਮੀਦ ਕਰਦੇ ਹਾਂ ਵੀ ਤੁਹਾਨੂੰ ਇਹ ਗੱਲਬਾਤ ਪਸੰਦ ਆਈ ਹੋਏਗੀ ਔਰ ਇਸ ਗੱਲਬਾਤ ਤੋਂ ਤੁਸੀਂ ਜ਼ਰੂਰ ਸਿੱਖਿਆ ਹੋਏਗਾ, ਬਜ਼ੁਰਗਾਂ ਦਾ ਔਰ ਬੱਚਿਆਂ ਦਾ ਤੁਸੀਂ ਜ਼ਰੂਰ ਖਿਆਲ ਰੱਖੋਗੇ ਔਰ ਗਰਮੀ ਤੋਂ ਬਚਾਅ ਦੇ ਲਈ ਜਿਹੜੇ ਤਰੀਕੇ ਡਾਕਟਰ ਸਾਹਿਬ ਨੇ ਦੱਸੇ ਨੇ ਤੁਸੀਂ ਉਹਨਾਂ ਨੂੰ ਜ਼ਰੂਰ ਅਪਣਾਓਗੇ। ਸੋ ਕੋਸ਼ਿਸ਼ ਕਰੀਏ ਕਿ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ, ਜੇਕਰ ਕਿਸੇ ਕਾਰਨ ਧੁੱਪ ਦੇ ਵਿੱਚ ਜਾਂ ਗਰਮੀ ਦੇ ਵਿੱਚ ਬਾਹਰ ਨਿਕਲਣਾ ਪੈ ਰਿਹਾ ਹੈ ਤਾਂ ਆਪਣੇ ਫੇਸ ਨੂੰ ਢੱਕ ਕੇ ਹੀ ਬਾਹਰ ਨਿਕਲਿਆ ਜਾਵੇ, ਵੱਧ ਤੋਂ ਵੱਧ ਪਾਣੀ ਦਾ ਇਸਤੇਮਾਲ ਕੀਤਾ ਜਾਵੇ ਔਰ ਠੰਡੀਆਂ ਚੀਜ਼ਾਂ ਦਾ ਸੇਵਨ ਜਿਹੜਾ ਆ ਉਹ ਕਰਨਾ ਚਾਹੀਦਾ, ਆਪਣੀ ਡਾਇਟ ਦੇ ਵਿੱਚ ਠੰਡੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਚਾਹੀਦਾ ਔਰ ਇਹ ਛੋਟੇ ਛੋਟੇ ਉਪਰਾਲੇ ਕਰਕੇ ਅਸੀਂ ਵੱਡੀਆਂ ਸਮੱਸਿਆਵਾਂ ਤੋਂ ਬਚ ਸਕਦੇ ਹਾਂ ਅਤੇ ਆਪਣੇ ਆਪ ਨੂੰ, ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹਾਂ। ਚੰਗੀਆਂ ਗੱਲਾਂ ਕਹਿੰਦੇ ਨੇ ਕਿ ਸੁਣ ਲੈਣੀਆਂ ਚਾਹੀਦੀਆਂ ਨੇ,

ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਸਟੂਡੀਓ ਘੜੀ ਦਾ ਸਮਾਂ 8:18 ਤੇ 59 ਸੈਕਿੰਡ ਹੋ ਰਹੇ ਨੇ ਤੇ ਹੁਣ ਗੱਲ ਕਰਦੇ ਹਾਂ ਉਸ ਖਾਸ ਵਿਸ਼ੇ 'ਤੇ ਜਿਹੜੇ ਵਿਸ਼ਾ ਜਿਹੜਾ ਆ ਸਾਡੇ ਲਈ ਸਭ ਦੇ ਲਈ ਬਹੁਤ ਜ਼ਰੂਰੀ ਹੈ। ਕਿਉਂਕਿ AI ਦਾ ਇਹ ਦੌਰ ਜਿਹੜਾ ਹੈ ਜਿਹਦੇ ਵਿੱਚ ਮਸ਼ੀਨਾਂ ਤੇਜ਼ੀ ਦੇ ਨਾਲ ਸੋਚਣ ਲੱਗੀਆਂ ਨੇ ਉੱਥੇ ਹੀ ਇਨਸਾਨਾਂ ਦੀ ਦੇ ਵਾਂਗ ਲਿਖਣਾ ਕੋਡਿੰਗ ਅਤੇ ਡਾਟਾ ਨੂੰ ਜਿਹੜਾ ਵਿਸ਼ਲੇਸ਼ਣ ਕਰਨ ਲੱਗੀਆਂ ਹੋਈਆਂ ਨੇ। ਸੋ ਇੱਦਾਂ ਦੇ ਮੁਸ਼ਕਲ ਸਮੇਂ ਦੇ ਵਿੱਚ ਇਨਸਾਨ ਨੂੰ ਆਪਣੇ ਆਪ ਦੀ ਚਿੰਤਾ ਜਿਹੜੀ ਆ ਉਹ ਲੱਗੀ ਹੋਈ ਹੈ ਕਿ AI ਜਿਹੜੀ ਹੈ ਬਹੁਤ ਸਾਰੇ ਇਨਸਾਨਾਂ ਦਾ ਕੰਮ ਜਿਹੜਾ ਉਹ ਖਤਮ ਕਰ ਰਹੀ ਹੈ ਅਤੇ ਇਨਸਾਨ ਜਿਹੜਾ ਆ ਉਹ ਚਿੰਤਿਤ ਹੋ ਰਿਹਾ ਹੈ ਕਿ ਅੱਗੇ ਉਸ ਦਾ ਕੀ ਹੋਵੇਗਾ ਔਰ ਕਿਸ ਤਰ੍ਹਾਂ ਇਨਸਾਨ ਆਪਣੇ ਆਪ ਨੂੰ ਦਿਮਾਗੀ ਤੌਰ 'ਤੇ ਸਟਰੋਂਗ ਰੱਖ ਸਕਦਾ ਹੈ ਇਸ ਦਾ ਜਵਾਬ ਜਿਹੜੇ ਨੇ ਐਕਸਪਰਟ ਨੇ ਜਿਹੜੇ ਵਿਗਿਆਨਿਕ ਨੇ ਉਹਨਾਂ ਨੇ ਦਿੱਤਾ ਨੇ। ਸੋ ਡਾਕਟਰ ਦੇ ਮੁਤਾਬਿਕ ਆਉਣ ਵਾਲੇ ਕੱਲ੍ਹ ਦੀ ਚਿੰਤਾ ਜਿਹੜੀ ਹੈ ਉਹੀ ਇਨਸਾਨੀ ਦਿਮਾਗ ਦੇ ਲਈ ਜਿਹੜਾ ਆ ਉਹ ਨੁਕਸਾਨਦਾਇਕ ਸਾਬਿਤ ਹੋ ਰਹੀ ਹੈ ਕਿਉਂਕਿ ਇਨਸਾਨ ਨੂੰ ਆਉਣ ਵਾਲੇ ਸਮੇਂ ਦਾ ਜਿਹੜਾ ਆ ਡਰ ਰਹੇਗਾ ਔਰ ਇਸੇ ਡਰ ਦੇ ਕਾਰਨ ਜਿਹੜਾ ਉਹ ਫਿਊਚਰ ਦੇ ਵਿੱਚ ਇੱਕ ਚੰਗੀਆਂ ਜਿਹੜੀਆਂ ਹੈ ਉਹ ਚੀਜ਼ਾਂ ਪਲਾਨ ਨਹੀਂ ਕਰ ਪਾਏਗਾ ਬਲਕਿ ਇਨਸਾਨ ਨੂੰ ਚਾਹੀਦਾ ਕਿ ਆਪਣੇ ਡਰ ਦੇ ਉੱਪਰ ਕਾਬੂ ਪਾਵੇ ਔਰ ਉਸ ਚੀਜ਼ ਦੇ ਉੱਪਰ ਕਾਬੂ ਪਾ ਕੇ ਆਪਣਾ ਜਿਹੜਾ ਕੰਮ ਕਰਨਾ ਚਾਹੁੰਦਾ ਉਹਦੇ ਵਿੱਚ ਰੁੱਝਿਆ ਰਹੇ। ਔਰ ਐਕਸਪਰਟ ਦਾ ਮੰਨਣਾ ਹੈ ਕਿ 21ਵੀਂ ਸਦੀ ਦੇ ਵਿੱਚ ਇਨਸਾਨ ਦੀ ਅਸਲੀ ਤਾਕਤ ਉਹਦਾ IQ ਨਹੀਂ ਬਲਕਿ ਉਹਦੀ ਕਲਪਨਾ ਸ਼ਕਤੀ, ਸਹਾਨੁਭੂਤੀ, ਉਹਦੀ ਭਾਵਨਾ ਹੈ। ਯਾਨੀ ਉਹੀ ਅੱਗੇ ਵਧੇਗਾ ਜਿਹੜਾ ਆਪਣੀਆਂ ਭਾਵਨਾਵਾਂ ਨੂੰ ਸਮਝੇਗਾ, ਅਨਿਸ਼ਚਿਤਤਾ ਦੇ ਡਰ ਤੋਂ ਜਿਹੜਾ ਆ ਉਹ ਬੈਠੇਗਾ ਨਹੀਂ। ਜਿਹੜਾ ਇਨਸਾਨ ਆਪਣੀ ਕਲਪਨਾ ਸ਼ਕਤੀ ਨੂੰ ਜਿਉਂਦਾ ਰੱਖੇਗਾ ਉਹ ਇਨਸਾਨ ਜਿਹੜਾ ਆ ਉਹ ਤੰਦਰੁਸਤ ਰਹੇਗਾ ਔਰ ਫਿਊਚਰ ਉਸਦਾ ਜਿਹੜਾ ਆ ਉਹ ਬ੍ਰਾਈਟ ਰਹੇਗਾ। ਜਿੰਨਾ ਸਮਾਂ ਅਸੀਂ ਆਪਣਿਆਂ ਦੇ ਨਾਲ ਬਿਤਾ ਸਕਦੇ ਹਾਂ, ਟੀਮ ਵਰਕ ਦੇ ਨਾਲ ਅਸੀਂ ਕੰਮ ਕਰ ਸਕਦੇ ਹਾਂ, ਉਨਾ ਹੀ ਜ਼ਿਆਦਾ ਅਸੀਂ ਜ਼ਿੰਦਗੀ ਦੇ ਵਿੱਚ ਸੰਤੁਸ਼ਟ ਰਹਾਂਗੇ। ਔਰ ਇੱਕ ਹੋਰ ਹੈਰਾਨੀਜਨਕ ਗੱਲ ਸਾਹਮਣੇ ਆਈ ਕਿ 10,000 ਸਾਲਾਂ ਤੋਂ ਇਨਸਾਨੀ ਦਿਮਾਗ ਦਾ ਆਕਾਰ ਜਿਹੜਾ ਉਹ ਥੋੜ੍ਹਾ ਛੋਟਾ ਹੋਇਆ ਹੈ ਲੇਕਿਨ ਇਸ ਦੇ ਬਾਵਜੂਦ ਵੀ ਸਾਡੀ ਸੋਚਣ ਦੀ ਸ਼ਮਤਾ ਜਿਹੜੀ ਹੈ, ਨਵੇਂ ਹਾਲਾਤਾਂ ਦੇ ਅਨੁਸਾਰ ਆਪਣੇ ਆਪ ਨੂੰ ਢਾਲਣ ਦੀ ਜਿਹੜੀ ਸ਼ਮਤਾ ਹੈ ਉਹ ਸਾਡੀ ਬੇਮਿਸਾਲ ਹੈ। ਅਤੇ ਹੁਣ ਉਹ ਵਕਤ ਆ ਗਿਆ ਹੈ ਕਿ ਅਸੀਂ ਆਪਣੇ ਆਪ ਨੂੰ ਪਛਾਣੀਏ, ਆਪਣੇ ਆਪ ਨੂੰ ਜਾਣੀਏ ਔਰ ਆਪਣੇ ਆਪ ਨੂੰ ਚੰਗਾ, ਖੂਬਸੂਰਤ, ਖੁਸ਼ਨੁਮਾ ਮਾਹੌਲ ਦੇਈਏ ਔਰ ਆਪਣੇ ਆਪ ਨੂੰ ਥੋੜ੍ਹਾ ਜਿਹਾ ਵਕਤ ਜਿਹੜਾ ਹੈ ਜ਼ਰੂਰ ਦੇਣਾ ਚਾਹੀਦਾ ਹੈ ਤਾਂ ਜੋ ਅਸੀਂ ਜਿਹੜਾ ਹੈ ਬਿਹਤਰੀਨ ਜ਼ਿੰਦਗੀ ਜੀ ਸਕੀਏ। ਔਰ ਇਹਦੇ ਲਈ ਐਕਸਪਰਟ ਕਹਿੰਦੇ ਨੇ ਕਿ ਸਾਨੂੰ ਜਿਹੜਾ ਆ ਉਹ ਸੈਰ ਜਿਹੜੀ ਆ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਸਾਡਾ ਦਿਮਾਗ ਜਿਹੜਾ ਹੈ ਦਿਨ ਦਾ ਕਰੀਬ 20% ਵਕਤ ਬਿਨਾਂ ਕੋਈ ਵੀ ਟਾਰਗੇਟ ਜਾਂ ਲਕਸ਼ ਨਿਰਧਾਰਿਤ ਕੀਤੇ ਹੋਏ ਇੱਧਰ ਉੱਧਰ ਦੀਆਂ ਗੱਲਾਂ ਸੋਚਣ ਦੇ ਵਿੱਚ ਸਾਡਾ ਦਿਮਾਗ ਲੱਗਿਆ ਰਹਿੰਦਾ ਹੈ ਅਤੇ ਇਹ ਉਹ ਸਮੇਂ ਹੁੰਦਾ ਹੈ ਕਿ ਜਦੋਂ ਅਸੀਂ ਆਪਣੇ ਦਿਮਾਗ ਨੂੰ ਜਿਹੜਾ ਹੈ ਇੱਕ ਨਵੇਂ ਵਿਚਾਰਾਂ ਨੂੰ, ਇੱਕ ਨਵੀਂ ਸੋਚ ਦੇ ਨਾਲ ਆਪਣੇ ਦਿਮਾਗ ਨੂੰ ਜਿਹੜਾ ਹੈ ਉਹ ਭਰ ਸਕਦੇ ਹਾਂ, ਇੱਕ ਨਵੀਂ ਉਡਾਰੀ ਮਾਰਨ ਦੇ ਲਈ ਸੋਚ ਸਕਦੇ ਹਾਂ। ਸੋ ਵਕਤ ਹੈ ਆਪਣੇ ਆਪ ਨੂੰ ਸਮਾਂ ਦੇਣ ਦਾ, ਆਪਣੇ ਦਿਮਾਗ ਦੇ ਲਈ, ਆਪਣੀ ਸਿਹਤ ਦੇ ਲਈ ਕੁਝ ਸਮਾਂ ਕੱਢਣ ਦਾ।

102.7 FM Rainbow 103.6 MHz ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ। ਸੋ ਇੱਕ ਬਹੁਤ ਹੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਆਏ ਦਿਨ ਜਿਹੜਾ ਆ ਉਹ ਸਾਈਬਰ ਠੱਗੀ ਦੇ ਜਿਹੜੇ ਮਾਮਲੇ ਉਹ ਬਹੁਤ ਜ਼ਿਆਦਾ ਵੱਧ ਰਹੇ ਨੇ। ਸੋ ਇਹੋ ਜਿਹੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਸੁਚੇਤ ਰੱਖਣਾ, ਆਪਣੇ ਆਪ ਨੂੰ ਜਾਗਰੂਕ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ। ਹਾਲ ਹੀ ਦੇ ਵਿੱਚ ਇੱਕ ਘਟਨਾ ਸਾਹਮਣੇ ਆਈ ਹੈ, ਜਲੰਧਰ ਦਿਹਾਤ ਦੇ ਬਿਲਗਾ ਦੇ ਵਿੱਚ ਡਿਜੀਟਲ ਅਰੈਸਟ ਦੀ ਇੱਕ ਘਟਨਾ ਸਾਹਮਣੇ ਆਈ ਹੈ, ਜਿਹਦੇ ਵਿੱਚ ਸਾਈਬਰ ਠੱਗਾਂ ਨੇ 76 ਸਾਲਾ ਬਜ਼ੁਰਗ ਮਹਿਲਾ ਅਤੇ ਉਹਨਾਂ ਦੇ ਪਤੀ ਤੋਂ 92 ਲੱਖ ਰੁਪਏ ਦੀ ਠੱਗੀ ਕਰ ਲਈ ਹੈ। ਸੋ ਇਹ ਆਰੋਪੀ ਜਿਹੜੇ ਨੇ ਆਪਣੇ ਆਪ ਨੂੰ CBI ਅਧਿਕਾਰੀ ਦੱਸ ਕੇ ਉਹਨਾਂ ਨੂੰ ਡਰਾ ਧਮਕਾ ਰਹੇ ਸੀਗੇ ਔਰ ਲਗਾਤਾਰ 5 ਦਿਨ ਤੱਕ ਉਹਨਾਂ ਦੇ ਉੱਪਰ ਜਿਹੜਾ ਆ ਮੈਂਟਲੀ ਟੋਰਚਰ ਕਰਦੇ ਰਹੇ ਔਰ ਉਹਨਾਂ ਨੂੰ ਇਹ ਕਹਿੰਦੇ ਰਹੇ ਕਿ ਤੁਹਾਡੇ ਘਰ ਦੇ ਬਾਹਰ ਜਿਹੜਾ ਹੈ ਸਿਵਲ ਡਰੈਸ ਦੇ ਵਿੱਚ ਲੋਕ ਘੁੰਮ ਰਹੇ ਨੇ, ਅਗਰ ਕਿਸੇ ਨੂੰ ਦੱਸਿਆ ਤਾਂ ਅਸੀਂ ਤੁਹਾਨੂੰ ਜਿਹੜਾ ਆ ਉਹ ਕਿਡਨੈਪ ਕਰ ਲਵਾਂਗੇ। ਔਰ ਉਹਨਾਂ ਨੇ ਇਹ ਵੀ ਕਿਹਾ ਵੀ ਤੁਹਾਡੇ ਬੱਚਿਆਂ ਦੇ ਜਿਹੜਾ ਆ ਉਹ ਬੈਂਕ ਅਕਾਊਂਟ ਕਿਸੇ ਬੈਂਕ ਦੇ ਵਿੱਚ ਹੈ ਅਤੇ ਉਸ ਬੈਂਕ ਅਕਾਊਂਟ ਦੇ ਵਿੱਚ ਜਿਹੜੇ ਨੇ ਗਲਤ ਟ੍ਰਾਂਜੈਕਸ਼ਨ ਹੋ ਚੁੱਕੀ ਹੋਈ ਹੈ ਅਤੇ ਸਾਨੂੰ ਉਹ ਪੈਸੇ ਵਾਪਸ ਦਿਉ, ਨਹੀਂ ਤਾਂ ਤੁਹਾਡੇ ਔਰ ਤੁਹਾਡੇ ਬੱਚਿਆਂ ਦੇ ਉੱਪਰ ਮਨੀ ਲੌਂਡਰਿੰਗ ਦਾ ਕੇਸ ਦਰਜ ਹੋ ਸਕਦਾ ਹੈ। ਸੋ ਇੱਥੋਂ ਇਸੇ ਡਰ ਦੇ ਕਾਰਨ ਉਸ ਬਜ਼ੁਰਗ ਔਰਤ ਨੇ ਜਿਹੜਾ ਆ ਆਪਣੀ FD ਤੁੜਵਾ ਕੇ ਜਿਹੜਾ ਆ ਅਲੱਗ ਅਲੱਗ ਖਾਤਿਆਂ ਦੇ ਵਿੱਚ ਇਹ 92 ਲੱਖ ਦੀ ਰਾਸ਼ੀ ਜਿਹੜੀ ਹੈ ਜਮ੍ਹਾਂ ਕਰਵਾ ਦਿੱਤੀ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਨੇ ਜੋ ਕੁਛ ਜਮ੍ਹਾਂ ਪੂੰਜੀ ਉਹਨਾਂ ਨੇ ਸਾਰੀ ਜ਼ਿੰਦਗੀ ਭਰ ਦੀ ਆਪਣੀ ਬਚਤ ਆਪਣੀ ਕਮਾਈ ਜਿਹੜੀ ਹੈ ਉਹ ਇਹਨਾਂ ਸਾਈਬਰ ਠੱਗਾਂ ਦੇ ਹਵਾਲੇ ਕਰ ਦਿੱਤੀ ਹੈ। ਔਰ ਉਹਨਾਂ ਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਜਿਹੜੀ ਹੈ ਇਸੇ ਤਰ੍ਹਾਂ ਗਵਾ ਦਿੱਤੀ। ਸੋ ਇੱਕ ਸਰਵੇ ਦੇ ਮੁਤਾਬਿਕ ਇੱਕ ਗੱਲ ਸਾਹਮਣੇ ਆਈ ਹੈ ਕਿ ਡਿਜੀਟਲ ਅਰੈਸਟ ਦੇ 88% ਲੋਕ ਉਹ ਨੇ ਜਿਨ੍ਹਾਂ ਦੇ ਬੱਚੇ ਜਿਹੜੇ ਨੇ ਵਿਦੇਸ਼ ਦੇ ਵਿੱਚ ਕੰਮਕਾਜ ਕਰਦੇ ਨੇ, ਵਿਦੇਸ਼ ਦੇ ਵਿੱਚ ਸੈਟਲਡ ਨੇ। ਸੋ ਇਹੋ ਜਿਹੇ ਲੋਕਾਂ ਨੂੰ ਇਹ ਸਾਈਬਰ ਜਿਹੜੇ ਠੱਗ ਨੇ ਉਹ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਅਤੇ ਉਹਨਾਂ ਦੇ ਉੱਪਰ ਜਿਹੜਾ ਆ ਆਪਣਾ ਅਸਰ ਕਰਦੇ ਨੇ, ਆਪਣੀਆਂ ਇਹਨਾਂ ਗੱਲਾਂ ਦੇ ਵਿੱਚ ਉਹਨਾਂ ਨੂੰ ਫਸਾਉਂਦੇ ਨੇ। ਸੋ ਬਹੁਤ ਸਾਰੇ ਮਾਮਲੇ ਇਸ ਕਰਕੇ ਜਿਹੜੇ ਆ ਸਾਹਮਣੇ ਆਏ ਸਾਨੂੰ ਦੇਖਦੇ ਰਹਿੰਦੇ ਨੇ। ਸੋ ਜਿਹੜੀ ਆ ਪ੍ਰਸ਼ਾਸਨ ਵੱਲੋਂ ਵੀ ਵਾਰ ਵਾਰ ਅਪੀਲ ਕੀਤੀ ਜਾਂਦੀ ਹੈ ਕਿ ਸਾਈਬਰ ਠੱਗੀ ਤੋਂ ਬਚਣ ਦੇ ਲਈ ਜਿਹੜਾ ਆ ਪਰਿਵਾਰ ਵਾਲੇ ਇੱਕ ਸੀਕ੍ਰੇਟ ਕੋਡ ਵਰਡ ਜਿਹੜਾ ਆ ਤਿਆਰ ਕਰਨ ਤਾਂ ਕਿ ਐਮਰਜੈਂਸੀ ਦੇ ਸਮੇਂ ਜਿਹੜਾ ਅਸਲੀ ਪਹਿਚਾਣ ਹੋ ਸਕੇ ਔਰ ਸੋਸ਼ਲ ਮੀਡੀਆ 'ਤੇ ਜਾਂ ਕਿਸੇ ਵੀ ਹੋਰ ਅਣਜਾਣ ਵਿਅਕਤੀ ਦੇ ਨਾਲ ਆਪਣੀ ਕੋਈ ਵੀ ਜਾਣਕਾਰੀ ਸਾਂਝੀ ਨਾ ਕਰੋ। ਔਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਤੁਹਾਨੂੰ ਤੰਗ ਕਰ ਰਿਹਾ, ਪਰੇਸ਼ਾਨ ਕਰ ਰਿਹਾ ਜਾਂ ਅਗਰ ਤੁਹਾਨੂੰ ਠੱਗੀ ਦੇ ਵਿੱਚ ਫਸਾਉਣਾ ਚਾਹ ਰਿਹਾ ਤਾਂ ਸਾਈਬਰ ਹੈਲਪਲਾਈਨ 1930 ਦੇ ਉੱਪਰ ਤੁਸੀਂ ਸ਼ਿਕਾਇਤ ਦਰਜ ਕਰ ਸਕਦੇ ਹੋ ਅਤੇ ਆਪਣਾ ਅਤੇ ਆਪਣੇ ਮਿੱਤਰਾਂ ਸੱਜਣਾਂ ਦਾ ਜਿਹੜਾ ਆ ਉਹ ਬਚਾਅ ਕਰ ਸਕਦੇ ਹੋ। ਸੋ ਇਸ ਗੱਲ ਤੋਂ ਤੁਹਾਨੂੰ ਸੁਚੇਤ ਰਹਿਣਾ ਪਏਗਾ ਔਰ ਆਪਣਾ ਬਚਾਅ ਕਰਨਾ ਪਏਗਾ।

0: ਠੱਗਾਂ ਤੋਂ ਜਿਹੜਾ ਆ ਆਪਣੇ ਆਪ ਨੂੰ ਬਚਾਇਆ ਜਾ ਸਕਦਾ, ਆਪਣੇ ਪਰਿਵਾਰਕ ਸੱਜਣਾਂ ਮਿੱਤਰਾਂ ਨੂੰ ਬਚਾਇਆ ਜਾ ਸਕਿਆ, ਕਿਉਂਕਿ ਇਹ ਠੱਗ ਜਿਹੜੇ ਨੇ ਇਹ ਨਹੀਂ ਦੇਖਦੇ ਕਿ ਤੁਸੀਂ ਆਪਣੀ ਜ਼ਿੰਦਗੀ ਭਰ ਦੀ ਕਮਾਈ ਕਿਵੇਂ ਤੁਸੀਂ ਇਕੱਠੀ ਕੀਤੀ ਹੈ, ਕਿਵੇਂ ਤੁਸੀਂ ਪੈਸਾ ਪੈਸਾ ਜੋੜ ਕੇ ਜਿਹੜਾ ਆ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਰੱਖਣ ਦੇ ਲਈ ਤੁਸੀਂ ਕੰਮ ਕਰ ਰਹੇ ਹੋ, ਇਹ ਨਹੀਂ ਸੋਚਦੇ। ਸੋ ਇਸ ਗੱਲ ਨੂੰ ਜਿਹੜਾ ਆ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਅਤੇ ਅਗਰ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਡਿਜੀਟਲ ਅਰੈਸਟ ਦੇ ਵਿੱਚ ਫਸਦੇ ਜਾ ਰਹੇ ਹੋ ਤਾਂ 1930 ਦੇ ਉੱਪਰ ਜਿਹੜਾ ਤੁਸੀਂ ਸ਼ਿਕਾਇਤ ਦਰਜ ਕਰ ਸਕਦੇ ਹੋ। ਬਾਕੀ ਇਹਨਾਂ ਗੱਲਾਂ ਬਾਤਾਂ ਦੇ ਨਾਲ ਹੀ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਨੂੰ ਇੱਥੇ ਹੀ ਵਾਇੰਡ ਅਪ ਕਰਨ ਦਾ ਸਮਾਂ ਆ ਗਿਆ। ਠੀਕ 8:30 ਹੋਣਗੀਆਂ ਪੰਜਾਬੀ ਦੇ ਵਿੱਚ ਖਬਰਾਂ, ਔਰ 8:40 ਤੇ ਹੋਏਗਾ ਮਿਊਜ਼ੀਕਲੀ ਬੈਕ ਟੂ ਬੈਕ ਦਾ ਸਫ਼ਰ ਅੱਡੀ ਟੱਪਾ, ਔਰ 9:00 ਆਗਾਜ਼ ਹੋਏਗਾ ਸਭ ਦੇ ਦਿਲਾਂ ਦੀ ਧੜਕਣ ਦਿਲ ਆਪਣਾ ਪੰਜਾਬੀ ਦਾ, ਜਿੱਥੇ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ। ਨੰਬਰ ਹੈ 9855-10-10-27, ਜਿੱਥੇ ਤੁਸੀਂ ਆਪਣੇ ਦਿਲ ਦੀ ਗੱਲ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਬਾਕੀ ਤੁਹਾਨੂੰ ਪ੍ਰੋਗਰਾਮ ਕਿਵੇਂ ਦਾ ਲੱਗਿਆ ਇਹਦੇ ਬਾਬਤ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ, ਔਰ ਮਿਲਦੇ ਹਾਂ ਠੀਕ 8:40 'ਤੇ। ਤਦ ਤੱਕ ਦੇ ਲਈ ਪੰਜਾਬੀ ਦੇ ਵਿੱਚ ਖਬਰਾਂ ਸੁਣਾਂਗੇ ਸਾਡੇ ਪ੍ਰਦੇਸ਼ਿਕ ਚੈਨਲ ਤੋਂ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪੰਜਾਬੀ 'ਚ ਖਬਰਾਂ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਵੀਂ ਦਿੱਲੀ ਵਿੱਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਦੁਵੱਲੀ ਗੱਲਬਾਤ ਕਰਨਗੇ। ਇੱਕ ਵਿਸ਼ੇਸ਼ ਜਾਂਚ ਟੀਮ ਨੇ TCS ਕੰਪਨੀ ਦੇ ਇੱਕ ਸੈਂਟਰ ਨਾਲ ਸੰਬੰਧਿਤ ਜਿਣਸੀ ਸ਼ੋਸ਼ਣ ਅਤੇ ਧਰਮ ਪਰਿਵਰਤਨ ਮਾਮਲੇ ਵਿੱਚ ਮਹਾਰਾਸ਼ਟਰ ਦੀ ਨਾਸਿਕ ਅਦਾਲਤ ਵਿੱਚ 4 ਮੁਲਜ਼ਮਾਂ ਖਿਲਾਫ ਦੋਸ਼ ਪੱਤਰ ਦਾਇਰ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਸਰਾਈਲ ਨਾਲ ਗੱਲਬਾਤ ਤੋਂ ਬਾਅਦ ਈਰਾਨ ਨਾਲ ਇੱਕ ਮਹੱਤਵਪੂਰਨ ਸਮਝੌਤੇ ਬਾਰੇ ਕਾਫ਼ੀ ਹੱਦ ਤੱਕ ਸਹਿਮਤੀ ਬਣ ਗਈ ਹੈ। ਫੈਡਰੇਸ਼ਨ ਕੱਪ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੁਰਵਿੰਦਰ ਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। IPL ਕ੍ਰਿਕਟ ਵਿੱਚ ਬੀਤੀ ਰਾਤ ਲਖਨਊ 'ਚ ਪੰਜਾਬ ਕਿੰਗਸ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਦੁਵੱਲੀ ਮੀਟਿੰਗ ਕਰਨਗੇ। ਮੀਟਿੰਗ ਦੌਰਾਨ ਉਹ ਖੇਤਰੀ ਅਤੇ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਨਾਲ ਸੰਬੰਧਿਤ ਮੁੱਦਿਆਂ ਸਮੇਤ ਕਈ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨਗੇ। ਸ਼੍ਰੀ ਰੂਬੀਓ ਕੱਲ੍ਹ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ 4 ਦਿਨਾਂ ਭਾਰਤ ਦੌਰੇ 'ਤੇ ਪਹੁੰਚੇ। ਸ਼੍ਰੀ ਰੂਬੀਓ ਨੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਰੱਖਿਆ, ਰਣਨੀਤਿਕ ਤਕਨਾਲੋਜੀ, ਵਪਾਰ ਅਤੇ ਨਿਵੇਸ਼ ਅਤੇ ਊਰਜਾ ਸੁਰੱਖਿਆ ਸਮੇਤ ਵੱਖ ਵੱਖ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਵਿੱਚ ਹੋਈ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਸ਼ਵ ਭਲਾਈ ਲਈ ਰਲ ਕੇ ਕੰਮ ਕਰਨਾ ਜਾਰੀ ਰੱਖਣਗੇ। ਪ੍ਰਧਾਨ ਮੰਤਰੀ ਨੇ ਸ਼ਾਂਤੀ ਯਤਨਾਂ ਲਈ ਭਾਰਤ ਦੇ ਨਿਰੰਤਰ ਸਮਰਥਨ ਅਤੇ ਗੱਲਬਾਤ ਅਤੇ ਕੂਟਨੀਤੀ ਰਾਹੀਂ ਸੰਘਰਸ਼ਾਂ ਦੇ ਸ਼ਾਂਤੀਪੂਰਨ ਹੱਲ ਲਈ ਆਪਣੇ ਸੱਦੇ ਨੂੰ ਦੁਹਰਾਇਆ। ਅਮਰੀਕੀ ਵਿਦੇਸ਼ ਮੰਤਰੀ ਨੇ ਪੱਛਮੀ ਏਸ਼ੀਆ ਦੀ ਹਾਲਤ ਸਮੇਤ ਵੱਖ ਵੱਖ ਖੇਤਰੀ ਅਤੇ ਆਲਮੀ ਮੁੱਦਿਆਂ ਬਾਰੇ ਅਮਰੀਕੀ ਦ੍ਰਿਸ਼ਟੀਕੋਣ ਸਾਂਝਾ ਕੀਤਾ। ਉਹਨਾਂ ਭਾਰਤ ਨੂੰ ਅਮਰੀਕਾ ਲਈ ਇੱਕ ਬਹੁਤ ਮਹੱਤਵਪੂਰਨ ਭਾਈਵਾਲ ਦੱਸਿਆ ਹੈ। ਅਮਰੀਕਾ ਵਿੱਚ ਵਾਈਟ ਹਾਊਸ ਦੀ ਸੁਰੱਖਿਆ ਜਾਂਚ ਚੌਕੀ 'ਤੇ ਗੋਲੀਬਾਰੀ ਕਰਨ ਵਾਲੇ ਇੱਕ ਵਿਅਕਤੀ ਦੀ ਪੁਲਿਸ ਗੋਲੀਬਾਰੀ ਵਿੱਚ ਮੌਤ ਹੋ ਗਈ ਹੈ। ਸੀਕ੍ਰੈਟ ਸਰਵਿਸ ਨੇ ਕਿਹਾ ਕਿ ਸ਼ੱਕੀ ਨੂੰ ਅਧਿਕਾਰੀਆਂ ਦੀ ਜਵਾਬੀ ਗੋਲੀਬਾਰੀ ਵਿੱਚ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਸ਼ੱਕੀ ਦੀ ਪਛਾਣ 21 ਸਾਲਾ ਵਿਅਕਤੀ ਵਜੋਂ ਹੋਈ ਹੈ। ਇਸ ਘਟਨਾ ਵਿੱਚ ਇੱਕ ਨਾਗਰਿਕ ਵੀ ਜ਼ਖਮੀ ਹੋ ਗਿਆ। ਹਾਲਾਂਕਿ ਅਧਿਕਾਰੀਆਂ ਨੇ ਇਹ ਸਪਸ਼ਟ ਨਹੀਂ ਕੀਤਾ ਹੈ ਕਿ ਉਸ ਨੂੰ ਸ਼ੱਕੀ ਦੀਆਂ ਗੋਲੀਆਂ ਲੱਗੀਆਂ ਸਨ ਜਾਂ ਪੁਲਿਸ ਦੀਆਂ। ਘਟਨਾ ਸਮੇਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਾਈਟ ਹਾਊਸ ਵਿੱਚ ਹੀ ਸਨ। ਪਿਛਲੇ ਮਹੀਨੇ ਵਿੱਚ ਇਹ 3ਵੀਂ ਵਾਰ ਹੈ ਜਦੋਂ ਰਾਸ਼ਟਰਪਤੀ ਦੇ ਆਸ ਪਾਸ ਗੋਲੀਬਾਰੀ ਹੋਈ ਹੈ। ਇੱਕ ਵਿਸ਼ੇਸ਼ ਜਾਂਚ ਟੀਮ ਨੇ TCS ਕੰਪਨੀ ਦੇ ਇੱਕ ਸੈਂਟਰ ਨਾਲ ਸੰਬੰਧਿਤ ਜਿਣਸੀ ਸ਼ੋਸ਼ਣ ਅਤੇ ਧਰਮ ਪਰਿਵਰਤਨ ਮਾਮਲੇ ਵਿੱਚ ਮਹਾਰਾਸ਼ਟਰ ਦੀ ਨਾਸਿਕ ਅਦਾਲਤ ਵਿੱਚ 1500 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਜਾਂਚ ਟੀਮ ਦੇ ਮੁਖੀ ਸੰਦੀਪ ਮਿਤਕੇ ਨੇ ਕਿਹਾ ਕਿ 4 ਮੁਲਜ਼ਮਾਂ ਮਤੀਨ ਪਟੇਲ, ਨਿਦਾ ਖਾਨ, ਦਾਨਿਸ਼ ਸੇਖ ਅਤੇ ਤੌਸੀਫ ਅਤਰ ਵਿਰੁੱਧ ਕੱਲ੍ਹ ਚਾਰਜਸ਼ੀਟ ਦਰਜ ਕੀਤੀ ਗਈ। ਉਹਨਾਂ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਇਸ ਮਾਮਲੇ ਵਿੱਚ 7 ਤੋਂ 8 ਹੋਰ ਮੁਲਜ਼ਮਾਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤੇ ਜਾਣ ਦੀ ਸੰਭਾਵਨਾ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾ ਮਾਮਲਾ 25 ਮਾਰਚ ਨੂੰ ਦੇਵਲਾਲੀ ਕੈਂਪ ਪੁਲਿਸ ਸਟੇਸ਼ਨ ਵਿੱਚ ਦਰਜ ਕੀਤਾ ਗਿਆ ਸੀ। ਨਿਦਾ ਖਾਨ ਵਿਰੁੱਧ 2 ਅਤੇ ਹੋਰ ਮੁਲਜ਼ਮਾਂ ਵਿਰੁੱਧ 6 ਤੋਂ 9 ਕੇਸ ਦਰਜ ਕੀਤੇ ਗਏ ਨੇ। ਪੰਜਾਬ ਵਿੱਚ ਕੱਲ੍ਹ ਕਪੂਰਥਲਾ ਜੇਲ੍ਹ ਵਿੱਚ ਇੱਕ ਬੈਰਕ ਦੇ ਕੈਦੀਆਂ ਵਿਚਕਾਰ ਦੇਰ ਰਾਤ ਟਕਰਾਅ ਤੋਂ ਬਾਅਦ ਕਥਿਤ ਤੌਰ 'ਤੇ ਜੇਲ੍ਹ ਦੇ ਕੁਝ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਹਾਲਤ ਨੂੰ ਕਾਬੂ ਕੀਤਾ। ਜੇਲ੍ਹ ਦੇ ਅੰਦਰ ਅਤੇ ਆਲੇ ਦੁਆਲੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਨੇ। ਜਲੰਧਰ

ਤੇ ਡੀਆਈਜੀ ਨਵੀਨ ਸਿੰਗਲਾ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਰ ਰਾਤ ਸਥਿਤੀ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਨੂੰ ਹਲਕਾ ਲਾਠੀ ਚਾਰਜ ਕਰਨਾ ਪਿਆ ਅਤੇ ਅਥਰੂ ਗੈਸ ਦੀ ਵੀ ਵਰਤੋਂ ਕਰਨੀ ਪਈ। ਕੁਝ ਕੈਦੀਆਂ ਨੇ ਛੱਤ 'ਤੇ ਆਪਣਾ ਸਮਾਨ ਸਾੜ ਦਿੱਤਾ, ਪਰ ਜੇਲ੍ਹ ਦੀ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਨਾ ਹੀ ਕੋਈ ਪੁਲਿਸ ਮੁਲਾਜ਼ਮ ਜ਼ਖਮੀ ਹੋਇਆ। ਉਹਨਾਂ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਅਤੇ ਹੋਰ ਜਾਂਚ ਜਾਰੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਜ਼ਰਾਈਲ ਨਾਲ ਗੱਲਬਾਤ ਤੋਂ ਬਾਅਦ ਇਰਾਨ ਨਾਲ ਇੱਕ ਮਹੱਤਵਪੂਰਨ ਸਮਝੌਤੇ ਬਾਰੇ ਕਾਫ਼ੀ ਹੱਦ ਤੱਕ ਸਹਿਮਤੀ ਬਣ ਗਈ ਹੈ। ਉਹਨਾਂ ਕਿਹਾ ਕਿ ਸਮਝੌਤੇ ਵਿੱਚ ਹੋਰਮੁਜ਼ ਜਲ ਡਮਰੂ ਨੂੰ ਖੋਲ੍ਹਣਾ ਵੀ ਸ਼ਾਮਲ ਹੈ। ਸ੍ਰੀ ਟਰੰਪ ਨੇ ਕਿਹਾ ਕਿ ਸਮਝੌਤੇ ਦੇ ਅੰਤਮ ਪਹਿਲੂਆਂ ਅਤੇ ਵੇਰਵਿਆਂ ਬਾਰੇ ਚਰਚਾ ਜਾਰੀ ਹੈ ਅਤੇ ਜਲਦੀ ਹੀ ਇਸ ਦਾ ਐਲਾਨ ਕਰ ਦਿੱਤਾ ਜਾਏਗਾ। ਹਾਲਾਂਕਿ ਉਹਨਾਂ ਨੇ ਸਮਝੌਤੇ ਲਈ ਕੋਈ ਖਾਸ ਸਮੇਂ ਸੀਮਾ ਨਹੀਂ ਦਿੱਤੀ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਸਮਝੌਤੇ ਬਾਰੇ ਇਜ਼ਰਾਈਲ ਦੇ ਨਾਲ ਨਾਲ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕਤਰ, ਪਾਕਿਸਤਾਨ, ਤੁਰਕੀ, ਮਿਸਰ, ਜੋਰਡਨ ਅਤੇ ਬਹਿਰੀਨ ਨਾਲ ਵੀ ਚਰਚਾ ਹੋਈ ਹੈ। ਪਹਿਲਾਂ ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਕਾਈ ਨੇ ਅਮਰੀਕੀਆਂ 'ਤੇ ਆਪਾ ਵਿਰੋਧੀ ਬਿਆਨ ਦੇਣ ਦਾ ਇਲਜ਼ਾਮ ਲਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੇ ਸ਼ਾਕਸੀ ਸੂਬੇ ਵਿੱਚ ਖਣਨ ਹਾਦਸੇ ਵਿੱਚ ਹੋਏ ਜਾਨੀ ਅਤੇ ਮਾਲੀ ਨੁਕਸਾਨ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਚੀਨ ਦੇ ਲੋਕਾਂ ਪ੍ਰਤੀ ਭਾਰਤ ਦੀ ਸੰਵੇਦਨਾ ਪ੍ਰਗਟ ਕੀਤੀ। ਸ੍ਰੀ ਮੋਦੀ ਨੇ ਸਾਰੇ ਲਾਪਤਾ ਲੋਕਾਂ ਦੀ ਜਲਦੀ ਅਤੇ ਸੁਰੱਖਿਅਤ ਵਾਪਸੀ ਲਈ ਪ੍ਰਾਰਥਨਾ ਕੀਤੀ। ਉਹਨਾਂ ਨੇ ਇਸ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰਾਂ ਨੂੰ ਬਲ ਬਖਸ਼ਣ ਦੀ ਵੀ ਕਾਮਨਾ ਕੀਤੀ। ਸਰਕਾਰ ਨੇ ਵਿਕਸਿਤ ਭਾਰਤ ਜੀ ਰਾਮ ਜੀ ਐਕਟ 2025 ਤਹਿਤ ਵਿਆਪਕ ਜਨਤਕ ਸਲਾਹ ਮਸ਼ਵਰੇ ਲਈ ਖਰੜਾ ਨਿਯਮ ਪ੍ਰਕਾਸ਼ਿਤ ਕੀਤੇ ਨੇ। ਪੇਂਡੂ ਵਿਕਾਸ ਮੰਤਰਾਲੇ ਨੇ ਕਿਹਾ ਕਿ ਕੋਈ ਵੀ ਵਿਅਕਤੀ, ਹਿੱਸੇਦਾਰ, ਸੰਗਠਨ ਜਾਂ ਸੰਸਥਾ 21 ਜੂਨ ਤੱਕ ਖਰੜੇ ਦੇ ਨਿਯਮਾਂ ਬਾਰੇ ਇਤਰਾਜ਼ ਜਾਂ ਸੁਝਾਅ ਪੇਸ਼ ਕਰ ਸਕਦੇ ਨੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਸਿਹਤ ਸੰਭਾਲ ਬੁਨਿਆਦੀ ਢਾਂਚੇ ਦੇ ਨਾਲ ਨਾਲ ਸਿਹਤ ਮਾਹਿਰਾਂ ਅਤੇ ਮੈਡੀਕਲ ਪੇਸ਼ੇਵਰਾਂ ਦੀ ਸਿਖਲਾਈ ਵੀ ਮਹੱਤਵਪੂਰਨ ਹੈ। ਉਹ ਕੱਲ੍ਹ ਨਵੀਂ ਦਿੱਲੀ ਵਿੱਚ ਨੈਸ਼ਨਲ ਬੋਰਡ ਆਫ ਮੈਡੀਕਲ ਸਾਇੰਸਿਸ ਦੀ 23ਵੇਂ ਕਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਨੱਡਾ ਨੇ ਕਿਹਾ ਕਿ ਡਾਕਟਰ ਸਿਹਤ ਸੰਭਾਲ ਪ੍ਰਣਾਲੀ ਦਾ ਸੌਫਟਵੇਅਰ ਨੇ, ਜਦੋਂ ਕਿ ਬੁਨਿਆਦੀ ਢਾਂਚਾ ਅਤੇ ਹੋਰ ਸਹੂਲਤਾਂ ਦੇਸ਼ ਦਾ ਹਾਰਡਵੇਅਰ ਨੇ। ਸਿਹਤ ਮੰਤਰੀ ਨੇ ਕਿਹਾ ਕਿ ਨੌਜਵਾਨ ਡਾਕਟਰਾਂ ਦੀ ਮਹਾਰਤ, ਨਵੀਨਤਾ ਅਤੇ ਵਚਨਬੱਧਤਾ ਦੇਸ਼ ਦੀਆਂ ਸਿਹਤ ਸੰਭਾਲ ਚੁਣੌਤੀਆਂ ਨੂੰ ਹੱਲ ਕਰਨ ਅਤੇ ਦੇਸ਼ ਭਰ ਵਿੱਚ ਸਿਹਤ ਸੰਭਾਲ ਸਿਲਸਿਲੇ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਉਹਨਾਂ ਕਿਹਾ ਕਿ ਸਿਹਤ ਸੰਭਾਲ ਖੇਤਰ ਅਤੇ ਸਿਹਤਮੰਦ ਭਾਰਤ ਦਾ ਦ੍ਰਿਸ਼ਟੀਕੋਣ ਇੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਮੁੱਖ ਭੂਮਿਕਾ ਨਿਭਾਏਗਾ। ਫੈਡਰੇਸ਼ਨ ਕੱਪ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੁਰਵਿੰਦਰ ਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਦੌੜ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਉਸ ਨੇ ਇਹ ਉਪਲਬਧੀ 10.09 ਸੈਕਿੰਡ ਦੇ ਨਵੇਂ ਰਾਸ਼ਟਰੀ ਰਿਕਾਰਡ ਨਾਲ ਹਾਸਲ ਕੀਤੀ। ਗੁਰਵਿੰਦਰ ਵੀਰ ਦਾ ਪਿਛਲਾ ਰਿਕਾਰਡ 10.17 ਸੈਕਿੰਡ ਦਾ ਸੀ। ਇਸ ਦੇ ਨਾਲ ਹੀ ਉਸਨੇ ਰਾਸ਼ਟਰਮੰਡਲ ਖੇਡਾਂ ਲਈ ਵੀ ਕੁਆਲੀਫਾਈ ਕਰ ਲਿਆ ਹੈ। ਅਨਿਮੇਸ਼ ਕਸੂਰ ਨੇ 10.20 ਸੈਕਿੰਡ ਦੇ ਸਮੇਂ ਨਾਲ ਚਾਂਦੀ ਦਾ ਅਤੇ ਪ੍ਰਣਵ ਪ੍ਰਮੋਦ ਨੇ 10.29 ਸੈਕਿੰਡ ਨਾਲ ਕਾਂਸੀ ਦਾ ਤਮਗਾ ਜਿੱਤਿਆ। ਮਰਦਾਂ ਦੇ 400 ਮੀਟਰ ਮੁਕਾਬਲੇ ਵਿੱਚ ਵਿਸ਼ਾਲ ਟੀਕੇ ਨੇ 44.98 ਸੈਕਿੰਡ ਦੇ ਨਵੇਂ ਰਾਸ਼ਟਰੀ ਰਿਕਾਰਡ ਨਾਲ ਸੋਨੇ ਦਾ ਤਮਗਾ ਹਾਸਲ ਕੀਤਾ ਹੈ। ਵਿਸ਼ਾਲ 45 ਸੈਕਿੰਡ ਤੋਂ ਘੱਟ ਸਮੇਂ ਵਿੱਚ ਦੌੜ ਪੂਰੀ ਕਰਨ ਵਾਲਾ ਪਹਿਲਾ ਭਾਰਤੀ ਅਥਲੀਟ ਬਣਿਆ ਹੈ। ਰਾਜੇਸ਼ ਰਮੇਸ਼ ਨੇ ਚਾਂਦੀ ਦਾ ਅਤੇ ਜੈ ਕੁਮਾਰ ਨੇ ਕਾਂਸੀ ਦਾ ਤਮਗਾ ਜਿੱਤਿਆ। IPL ਕ੍ਰਿਕਟ ਵਿੱਚ ਬੀਤੀ ਰਾਤ ਲਖਨਊ 'ਚ ਪੰਜਾਬ ਕਿੰਗਸ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਪੰਜਾਬ ਕਿੰਗਸ ਨੇ ਲਖਨਊ ਸੁਪਰ ਜਾਇੰਟਸ ਵੱਲੋਂ ਦਿੱਤੇ ਗਏ 197 ਦੌੜਾਂ ਦੇ ਟੀਚੇ ਨੂੰ 18 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ 'ਤੇ ਹੀ ਹਾਸਲ ਕਰ ਲਿਆ। ਕਪਤਾਨ ਸ਼੍ਰੇਸ਼ ਅਈਅਰ ਨੇ ਨਾਬਾਦ 101 ਦੌੜਾਂ ਬਣਾਈਆਂ, ਜਦੋਂ ਕਿ ਪ੍ਰਭਸਿਮਰਨ ਸਿੰਘ ਨੇ 69 ਦੌੜਾਂ ਬਣਾਈਆਂ। ਲਖਨਊ ਸੁਪਰ ਜਾਇੰਟਸ ਲਈ ਮੁਹੰਮਦ ਸ਼ਮੀ ਨੇ 2 ਵਿਕਟਾਂ ਲਈਆਂ। ਪਹਿਲਾਂ ਲਖਨਊ ਜਾਇੰਟਸ ਨੇ ਆਪਣੇ ਨਿਰਧਾਰਿਤ 20 ਓਵਰਾਂ ਵਿੱਚ 6 ਵਿਕਟਾਂ ਅਤੇ 196 ਦੌੜਾਂ ਬਣਾਈਆਂ। ਸ਼੍ਰੇਸ਼ ਅਈਅਰ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਅੱਜ ਟੂਰਨਾਮੈਂਟ ਵਿੱਚ 2 ਮੈਚ ਖੇਡੇ ਜਾਣਗੇ। ਮੁੰਬਈ ਇੰਡੀਅਨਸ ਦਾ ਮੁਕਾਬਲਾ ਵਾਨਖੇੜੇ ਸਟੇਡੀਅਮ ਵਿੱਚ ਰਾਜਸਥਾਨ ਰਾਇਲਸ ਨਾਲ ਦੁਪਹਿਰ ਬਾਅਦ 3:30 ਵਜੇ ਹੋਏਗਾ। ਦੂਜਾ ਮੈਚ ਕੋਲਕਾਤਾ ਨਾਈਟ ਰਾਈਡਰਸ ਅਤੇ ਦਿੱਲੀ ਕੈਪੀਟਲਸ ਵਿਚਕਾਰ ਹੋਏਗਾ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨਸ ਵਿਖੇ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਕੱਲ੍ਹ ਤੋਂ ਭਾਰਤੀ ਕਾਰੋਬਾਰੀ ਆਗੂਆਂ ਦੇ ਇੱਕ ਵਫਦ ਨਾਲ ਕੈਨੇਡਾ ਦੇ 3 ਦਿਨਾਂ ਦੌਰੇ 'ਤੇ ਰਵਾਨਾ ਹੋਣਗੇ। ਵਣਜ ਮੰਤਰਾਲੇ ਨੇ ਕਿਹਾ ਕਿ ਸ੍ਰੀ ਗੋਇਲ ਵਪਾਰ, ਨਿਵੇਸ਼ ਅਤੇ ਭਾਰਤ ਕੈਨੇਡਾ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਸੈਪਾ 'ਤੇ ਚੱਲ ਰਹੀ ਗੱਲਬਾਤ ਨੂੰ ਅੱਗੇ ਵਧਾਉਣ ਲਈ ਓਟਵਾ ਅਤੇ ਟੋਰਾਂਟੋ ਵਿੱਚ ਦੁਵੱਲੀਆਂ ਮੀਟਿੰਗਾਂ ਕਰਨਗੇ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ ਅਤੇ ਰਾਜਸਥਾਨ ਦੇ ਕੁਝ

0: ਇਲਾਕਿਆਂ ਵਿੱਚ ਲੂ ਚੱਲਣ ਦੀ ਸੰਭਾਵਨਾ ਜਤਾਈ ਹੈ। ਬਿਹਾਰ, ਝਾਰਖੰਡ, ਛੱਤੀਸਗੜ੍ਹ, ਓਡੀਸ਼ਾ, ਤੇਲੰਗਾਨਾ, ਪੱਛਮੀ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਵੀ ਕੁਝ ਸਥਾਨਾਂ 'ਤੇ ਇਹੋ ਜਿਹਾ ਮੌਸਮ ਰਹੇਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਵੀਂ ਦਿੱਲੀ ਵਿੱਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਦੁਵੱਲੀ ਗੱਲਬਾਤ ਕਰਨਗੇ। ਇੱਕ ਵਿਸ਼ੇਸ਼ ਜਾਂਚ ਟੀਮ ਨੇ TCS ਕੰਪਨੀ ਦੇ ਇੱਕ ਸੈਂਟਰ ਨਾਲ ਸੰਬੰਧਿਤ ਜਿਨਸੀ ਸ਼ੋਸ਼ਣ ਅਤੇ ਧਰਮ ਪਰਿਵਰਤਨ ਮਾਮਲੇ ਵਿੱਚ ਮਹਾਰਾਸ਼ਟਰ ਦੀ ਨਾਸਿਕ ਅਦਾਲਤ ਵਿੱਚ 4 ਮੁਲਜ਼ਮਾਂ ਖਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਜ਼ਰਾਈਲ ਨਾਲ ਗੱਲਬਾਤ ਤੋਂ ਬਾਅਦ ਈਰਾਨ ਨਾਲ ਇੱਕ ਮਹੱਤਵਪੂਰਨ ਸਮਝੌਤੇ ਬਾਰੇ ਕਾਫ਼ੀ ਹੱਦ ਤੱਕ ਸਹਿਮਤੀ ਬਣ ਗਈ ਹੈ। ਫੈਡਰੇਸ਼ਨ ਕੱਪ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੁਰਵਿੰਦਰ ਵੀਰ ਸਿੰਘ ਨੇ 100 ਮੀਟਰ ਦੌੜ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਅਤੇ IPL ਕ੍ਰਿਕਟ ਵਿੱਚ ਬੀਤੀ ਰਾਤ ਲਖਨਊ 'ਚ ਪੰਜਾਬ ਕਿੰਗਸ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਸੁਰੱਖਿਆ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1444 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਨਮਸਕਾਰ, ਸਵੇਰ ਦੇ 9 ਵੱਜ ਚੁੱਕੇ ਨੇ। ਐਫ ਐਮ ਰੇਨਬੋ 'ਤੇ ਵੇਲਾ ਹੋ ਗਿਆ ਹੈ ਐਫ ਐਮ ਨਿਊਜ਼ ਹੈਡਲਾਈਨਸ ਦਾ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਵੀਂ ਦਿੱਲੀ 'ਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਦੁਬੱਲੀ ਗੱਲਬਾਤ ਕਰਨਗੇ। ਇੱਕ ਵਿਸ਼ੇਸ਼ ਜਾਂਚ ਟੀਮ ਨੇ ਟੀ ਸੀ ਐਸ ਕੰਪਨੀ ਦੇ ਇੱਕ ਸੈਂਟਰ ਨਾਲ ਸੰਬੰਧਿਤ ਜਿਨਸੀ ਸ਼ੋਸ਼ਣ ਅਤੇ ਧਰਮ ਪਰਿਵਰਤਨ ਮਾਮਲੇ ਵਿੱਚ ਮਹਾਰਾਸ਼ਟਰ ਦੀ ਨਾਸਿਕ ਅਦਾਲਤ ਵਿੱਚ 4 ਮੁਲਜ਼ਮਾਂ ਖਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਜ਼ਰਾਈਲ ਨਾਲ ਗੱਲਬਾਤ ਤੋਂ ਬਾਅਦ ਈਰਾਨ ਨਾਲ ਇੱਕ ਮਹੱਤਵਪੂਰਨ ਸਮਝੌਤੇ ਬਾਰੇ ਕਾਫ਼ੀ ਹੱਦ ਤੱਕ ਸਹਿਮਤੀ ਬਣ ਗਈ ਹੈ। ਪੰਜਾਬ ਵਿੱਚ ਕੱਲ੍ਹ ਕਪੂਰਥਲਾ ਜੇਲ੍ਹ ਵਿੱਚ ਇੱਕ ਬੈਰਕ ਦੇ ਕੈਦੀਆਂ ਵਿਚਕਾਰ ਦੇਰ ਰਾਤ ਟਕਰਾਅ ਤੋਂ ਬਾਅਦ ਕਥਿਤ ਤੌਰ 'ਤੇ ਜੇਲ੍ਹ ਦੇ ਕੁਝ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਸਿਵਲ ਸਰਜਨਾਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਲਈ ਤਿਆਰ ਰਹਿਣ ਅਤੇ ਮੈਡੀਕਲ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼। ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ 27 ਮਈ ਤੱਕ ED ਰਿਮਾਂਡ 'ਤੇ ਭੇਜਿਆ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਲੂ ਚੱਲਣ ਦੀ ਸੰਭਾਵਨਾ ਜਤਾਈ ਏ। ਫੈਡਰੇਸ਼ਨ ਕੱਪ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੁਰਿੰਦਰ ਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਦੌੜ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਅਤੇ IPL ਕ੍ਰਿਕਟ ਵਿੱਚ ਬੀਤੀ ਰਾਤ ਲਖਨਊ 'ਚ ਪੰਜਾਬ ਕਿੰਗਸ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਦੱਸਾਂ, ਦਿਲ ਦੀ ਤੈਨੂੰ ਕੀ ਦੱਸਾਂ, ਸੁਣਦਾ ਨਹੀਂ ਤੂੰ ਜੋ ਵੀ ਦੱਸਾਂ, ਕਿਹੜੀ ਗੱਲ ਤੂੰ ਸੁਣਨਾ ਚਾਹਵੇਂ, ਕਿਹੜੀ ਗੱਲ ਤੂੰ ਸੁਣਨਾ ਚਾਹਵੇਂ, ਕਹਿ ਤੇ ਸਹੀ ਮੈਂ ਉਹੀ ਦੱਸਾਂ। ਉਂਝ ਤੇਰੇ ਤੋਂ ਕੁਝ ਨਹੀਂ ਲੁਕਿਆ, ਉਂਝ ਤੇਰੇ ਤੋਂ ਕੁਝ ਨਹੀਂ ਲੁਕਿਆ, ਤੂੰ ਪੁੱਛੇ ਤਾਂ ਰਾਜ਼ੀ ਦੱਸਾਂ, ਤੂੰ ਜੋ ਮੈਨੂੰ ਕਰੇ ਮੁਹੱਬਤ, ਤੂੰ ਜੋ ਮੈਨੂੰ ਕਰੇ ਮੁਹੱਬਤ, ਥੋੜ੍ਹੀ ਨੂੰ ਵੀ ਬਹੁਤੀ ਦੱਸਾਂ, ਦਿਲ ਦੀ ਤੈਨੂੰ ਕੀ ਦੱਸਾਂ, ਸੁਣਦਾ ਨਹੀਂ ਤੂੰ ਜੋ ਵੀ ਦੱਸਾਂ, ਸੁਣਦਾ ਨਹੀਂ ਤੂੰ ਜੋ ਵੀ ਦੱਸਾਂ। ਨਮਸਕਾਰ, ਅਦਾਬ, ਸਤਿ ਸ਼੍ਰੀ ਅਕਾਲ। ਐਫ ਐਮ ਬੈਂਡ 102.7 ਮੈਗਾਹਰਟਜ਼, ਐਫ ਐਮ ਬੈਂਡ 103.6 ਮੈਗਾਹਰਟਜ਼ 'ਤੇ ਤੁਹਾਡਾ ਸਭ ਦਾ ਫੇਵਰੇਟ ਵਾਲਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਲੈ ਕੇ ਤੁਹਾਡਾ ਦੋਸਤ ਲਲਿਤ ਸੋਨੀ ਹਾਜ਼ਰ ਹੋ ਚੁੱਕਿਆ ਜਨਾਬ। ਸੋ ਜਿੱਥੇ ਜਿੱਥੇ ਵੀ ਮੇਰੀ ਆਵਾਜ਼ ਪਹੁੰਚ ਰਹੀ ਹੈ, ਜਿੱਥੇ ਜਿੱਥੇ ਵੀ ਆਵਾਜ਼ ਦੀ ਦੁਨੀਆ ਦੇ ਰਾਹੀਂ ਤੁਹਾਡੇ ਨਾਲ ਸੰਪਰਕ ਹੋ ਰਿਹਾ ਹੈ, ਤਮਾਮ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਸੰਡੇ ਵਾਲੀ ਗੁੱਡ ਵਾਲੀ ਮਾਰਨਿੰਗ। ਸੋ ਮੈਂ ਕਿਹਾ ਜੀ, ਦਿਲ ਆਪਣਾ ਪੰਜਾਬੀ ਦਾ ਆਗਾਜ਼ ਹੋ ਚੁੱਕਾ ਹੈ ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਜਿੱਥੇ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ, ਪੰਜਾਬ, ਪੰਜਾਬੀ ਔਰ ਪੰਜਾਬੀਆਂ ਦੀਆਂ ਬਾਤਾਂ ਪਾਉਂਦਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ ਜਾਂ ਫਿਰ ਕਿਸੇ ਦਾ ਲਿਖਿਆ ਗੀਤ, ਕਵਿਤਾ, ਨਜ਼ਮ, ਸ਼ਾਇਰੀ, ਪੋਇਟਰੀ, ਕਵਿਤਾ ਤੁਹਾਨੂੰ ਬੇਹੱਦ ਪਸੰਦ ਹੈ, ਤੁਹਾਡੇ ਦਿਲ ਦੇ ਬੇਹੱਦ ਕਰੀਬ ਹੈ, ਤਾਂ ਉਸ ਦੀਆਂ ਚੰਦ ਕੁ ਲਾਈਨਾਂ ਬੋਲ ਕੇ, ਗਾ ਕੇ, ਲਿਖ ਕੇ ਸਾਨੂੰ ਭੇਜ ਸਕਦੇ ਹੋ। ਜੇਕਰ ਤੁਹਾਡੇ ਕੋਲ ਕੋਈ ਦਿਮਾਗੀ ਕਸਰਤ ਕਰਾਉਣ ਵਾਲੀ ਬੁਝਾਰਤ ਹੈ ਜਾਂ ਫਿਰ ਹਸਾਉਣ ਵਾਲੀ, ਗੁਦਗੁਦਾਉਣ ਵਾਲੀ ਕੋਈ ਚੁਟਕਲਾ ਹੈ ਤੁਹਾਡੇ ਕੋਲ, ਤੁਸੀਂ ਉਹ ਵੀ ਸਾਂਝਾ ਸਾਡੇ ਨਾਲ ਕਰ ਸਕਦੇ ਹੋ। ਜਾਂ ਫਿਰ ਤੁਹਾਡੇ ਕੋਲ ਤੁਹਾਡਾ ਪਿੰਡ ਦੇ ਬਾਰੇ ਕੁਝ ਅਜਿਹੀ ਜਗ੍ਹਾ ਜਿਹਦਾ ਕਿਸੇ ਨੂੰ ਨਹੀਂ ਪਤਾ ਜਾਂ ਇਤਿਹਾਸ ਦੇ ਪੰਨਿਆਂ ਦੇ ਉੱਪਰ ਉਹਦਾ ਜ਼ਿਕਰ ਹੈ ਪਰ ਕੋਈ ਜਾਣਦਾ ਨਹੀਂ ਉਹ ਥਾਂ ਕਿੱਥੇ ਹੈ, ਤਾਂ ਤੁਸੀਂ ਉਸ ਇਤਿਹਾਸਿਕ ਥਾਂ, ਇਤਿਹਾਸਿਕ ਜਗ੍ਹਾ ਦੇ ਬਾਰੇ ਸਾਨੂੰ ਦੱਸ ਸਕਦੇ ਹੋ ਅਤੇ ਸਾਡੇ ਦੋਸਤਾਂ ਨੂੰ ਵੀ ਉਸ ਜਗ੍ਹਾ ਬਾਰੇ ਦੱਸ ਸਕਦੇ ਹੋ। ਜਾਂ ਫਿਰ ਪੰਜਾਬੀ ਸੱਭਿਆਚਾਰ, ਪੰਜਾਬੀ ਵਿਰਸੇ ਦੇ ਨਾਲ ਸੰਬੰਧਿਤ ਤੁਹਾਡੇ ਕੋਲ ਕੁਝ ਖਾਸ ਯਾਦਾਂ ਪਈਆਂ ਨੇ, ਤੁਸੀਂ ਉਹਨਾਂ ਯਾਦਾਂ ਨੂੰ ਸਾਡੇ ਨਾਲ ਫਰੋਲ ਸਕਦੇ ਹੋ, ਉਹਨਾਂ ਯਾਦਾਂ ਨੂੰ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸੋ ਪ੍ਰੋਗਰਾਮ ਦੇ ਵਿੱਚ ਮੈਂ ਇੱਕ ਬੁਝਾਰਤ ਪਾਉਣ ਜਾ ਰਿਹਾ, ਸੋ ਇਸ ਬੁਝਾਰਤ ਦਾ ਜਵਾਬ ਤੁਸੀਂ ਭੇਜਣਾ ਹੈ 9855-10-10-27 'ਤੇ, ਅਤੇ ਆਪਣੇ ਪਿਆਰ ਭਰੀਆਂ ਆਵਾਜ਼ਾਂ, ਮਿੱਠੀਆਂ ਆਵਾਜ਼ਾਂ ਤੁਸੀਂ ਭੇਜ ਸਕਦੇ ਹੋ 9855-10-10-27 'ਤੇ। ਸੋ ਜਿਵੇਂ ਵੀ ਤੁਸੀਂ ਆਪਣੀ ਪਿਆਰੀ ਜੀ ਮਿੱਠੀ ਆਵਾਜ਼ ਮੇਰੇ ਨਾਲ ਸਾਂਝੀ ਕਰੋਗੇ, ਉਸੇ ਵਕਤ ਤੁਹਾਡੀ ਉਸ ਆਵਾਜ਼ ਨੂੰ ਬਾਕੀ ਦੋਸਤਾਂ ਦੇ ਨਾਲ ਜ਼ਰੂਰ ਸਾਂਝਾ ਕੀਤਾ ਜਾਏਗਾ। ਸੋ ਇੱਕ ਬੁਝਾਰਤ ਹੈ ਕਿ ਨਿੱਕੀ ਅੱਖ ਲੰਮੀ ਧੌਣ, ਅਜਬ ਢੰਗ ਦਾ ਮੁਰਗਾ, ਪਿੱਠ ਆਪਣੀ ਚੁੱਕ ਕੇ ਦੋ ਲੱਤਾਂ 'ਤੇ ਤੁਰਦਾ। ਸੋ ਦੁਬਾਰਾ ਸੁਣ ਲਓ ਇੱਕ ਵਾਰੀ ਫੇਰ, ਨਿੱਕੀ ਅੱਖ ਲੰਮੀ ਧੌਣ, ਅਜਬ ਢੰਗ ਦਾ ਮੁਰਗਾ, ਪਿੱਠ ਆਪਣੀ ਚੁੱਕ ਕੇ ਦੋ ਲੱਤਾਂ 'ਤੇ ਤੁਰਦਾ। ਸੋ ਇਸ ਬੁਝਾਰਤ ਦਾ ਜਵਾਬ ਤੁਸੀਂ ਦੇ ਸਕਦੇ ਹੋ 9855-10-10-27 ਸਾਡੇ ਵਟਸਐਪ ਵਾਲੇ ਨੰਬਰ 'ਤੇ। ਅਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਕੋਈ ਇੰਟਰਸਟਿੰਗ ਗੱਲਬਾਤ ਹੈ ਤੁਸੀਂ ਉਹ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ।

0: ਆਮ ਦਿਲ ਆਪਣਾ ਪੰਜਾਬੀ ਉਹ ਮੰਚ ਹੈ ਜਿੱਥੇ ਪੰਜਾਬੀਆਂ ਨੂੰ ਮੌਕਾ ਮਿਲਦਾ ਹੈ ਦਿਲ ਖੋਲ੍ਹ ਕੇ ਆਪਣੇ ਦਿਲ ਦੀਆਂ ਗੱਲਾਂ ਕਰਨ ਦਾ ਦਿਲ ਖੋਲ੍ਹ ਕੇ ਆਪਣੇ ਦਿਲ ਦੀਆਂ ਗੱਲਾਂ ਨੂੰ ਦੋਸਤਾਂ ਤੱਕ ਪਹੁੰਚਾਉਣ ਦਾ ਅਤੇ ਪ੍ਰੋਗਰਾਮ ਦੇ ਵਿੱਚ ਇੱਕ ਮੈਂ ਡਾਇਲੋਗ ਤੁਹਾਨੂੰ ਸੁਣਾਉਣ ਜਾ ਰਿਹਾ ਅਤੇ ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਇਹ ਡਾਇਲੋਗ ਕਿਹੜੀ ਮੂਵੀ ਦਾ ਹੈ ਔਰ ਕਿਹੜੇ ਕਲਾਕਾਰਾਂ ਨੇ ਇਸ ਮੂਵੀ ਦੇ ਵਿੱਚ ਕੰਮ ਕੀਤਾ ਕਿਹਨਾਂ ਦੀ ਆਵਾਜ਼ ਤੁਸੀਂ ਸੁਣ ਰਹੇ ਹੋ ਆਓ ਸੁਣਦੇ ਹਾਂ ਖੂਬਸੂਰਤ ਡਾਇਲੋਗ ਅਤੇ ਤੁਸੀਂ ਅੰਦਾਜ਼ਾ ਲਗਾਉਣਾ ਹੈ ਕਿ ਇਹ ਕਿਹੜੀ ਫਿਲਮ ਦਾ ਡਾਇਲੋਗ ਹੈ ਔਰ ਕਿਹੜੇ ਕਲਾਕਾਰਾਂ ਦੀ ਇਹ ਆਵਾਜ਼ ਹੈ
1: ਚੁੱਪ ਕਰ ਜਾ ਮੈਂ ਤੈਨੂੰ ਦੱਸਾਂ ਤੂੰ ਦੱਸ ਪਤਾ ਕੀ ਕਹਿੰਦੇ ਉਹ ਕਹਿੰਦੇ ਸਾਨੂੰ ਤਾਂ ਮੁੰਡਾ ਸਾਊ ਚਾਹੀਦਾ

0: ਨਸ਼ਾ ਪੱਤਾ ਨਾ ਕਰਦਾ ਹੋਵੇ। ਮੈਂ ਕਿਹਾ ਵੀ ਹੈਗਾ ਇੱਕ ਮੇਰੀ ਨਿਗਾਹ 'ਚ, ਜੇ ਤੂੰ ਕਹੇ ਤਾਂ ਆਪਾਂ ਕੱਲ੍ਹ ਨੂੰ ਚੱਲਦੇ ਉਹਨਾਂ ਦੇ ਘਰੇ,
1: ਹੋ ਸਕਦਾ ਕੱਲ੍ਹ ਹੀ ਬਣ ਜੇ।
0: ਹਾਂ,
1: ਪਰ ਇੱਕ ਗੱਲ ਦੱਸਾਂ,
0: ਭੀੜ ਨਾ ਇਕੱਠੀ ਕਰੀ ਬਹੁਤੀ, ਸਮਝੀ?
1: ਜਮਾ ਸਮਝ ਗਈ।
2: ਹਾਂ ਸਮਝ ਗਏ ਤਾਈ।
3: ਸ਼ਾਬਾਸ਼ ਦਿਓਰਾ, ਸ਼ਾਬਾਸ਼ ਤੇਰੇ, ਹੈ ਸਾਈਆਂ ਭਾਬੀ ਨਾ ਤੇ ਵਧਾਈਆਂ ਮੰਗੋ ਤਾਈ ਨਾ।
2: ਉਹ ਤਾਂ ਤਾਈ ਕਹਿੰਦੀ ਸੀ ਕਿ ਬਾਲੀ ਭੀੜ ਨਾ ਇਕੱਠੀ ਕਰਿਓ।
0: ਬੇਟੇ ਮੂੰ ਤੇਰੇ, ਮੈਂ ਮੈਨੂੰ ਤਾਂ ਪਾਤੀ ਅੱਜ ਹੀ ਸ਼ਾਂਪ, ਮੈਂ ਤਾਂ ਆਂਢ ਗੁਆਂਢ ਦੀ ਭੀੜ ਨੂੰ ਕਹਿੰਦੀ ਸੀ। ਭਾਬੀ ਤਾਂ ਤੇਰੀ ਸਕੀ ਹੈ, ਇਹਦਾ ਤਾਂ ਹੱਕ ਹੀ ਬਣਦਾ। ਨਾਲੇ ਕੱਲ ਨੂੰ ਉੱਥੇ ਜਾ ਕੇ ਨਾ ਕਮਰ ਜਾ ਘੋਟੀ ਜਾਈ, ਘਬਰੂ ਜਾ ਨਾ ਹੋਵੇ ਤਾਂ।
4: ਹੋ ਜਾਓ ਤੁਸੀਂ ਵੀ ਦੋਵੇਂ ਜਣੇ ਤਿਆਰ।
5: ਜੀ ਦੋਸਤੋ, ਤੁਸੀਂ ਸਾਨੂੰ ਦੱਸਣਾ ਹੈ ਕਿ ਇਹ ਆਵਾਜ਼ ਕਿਹੜੇ ਕਲਾਕਾਰਾਂ ਦੀ ਹੈ ਔਰ ਇਸ ਫਿਲਮ ਦਾ ਕੀ ਨਾਮ ਹੈ। ਸੋ ਫਿਲਹਾਲ ਚੱਲਦੇ ਹਾਂ ਮੈਸੇਜਸ ਦੇ ਸਿਲਸਿਲੇ ਵੱਲ। ਦੋਸਤਾਂ ਦੀਆਂ ਪਿਆਰੀਆਂ ਜਿਹੀਆਂ ਆਵਾਜ਼ਾਂ ਵੋਇਸ ਮੈਸੇਜ ਦੇ ਜ਼ਰੀਏ ਸਾਡੇ ਤੱਕ ਪਹੁੰਚ ਚੁੱਕੀਆਂ ਨੇ, ਆਓ ਸੁਣਦੇ ਹਾਂ ਇਸ ਵੋਇਸ ਮੈਸੇਜ ਨੂੰ।
6: ਸਾਡੇ ਸਤਿਕਾਰ ਯੋਗ ਲਲਿਤ ਸੋਨੀ ਜੀ, ਤੁਹਾਨੂੰ ਤੇ ਐਫ ਐਮ ਸੁਣਨ ਵਾਲੇ ਤਮਾਮ ਦੋਸਤਾਂ ਨੂੰ ਜਸਵੀਰ ਸਿੰਘ ਦੂੜਾ ਵੱਲੋਂ ਆਦਮਪੁਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
5: ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
6: ਸੋ ਆਦਮਪੁਰ ਤੋਂ ਹੀ ਸਾਡੇ ਵਰਿੰਦਰ ਵੀਰ
5: ਜੀ,
6: ਉਹਨਾਂ ਜੋ ਪੰਜਾਬ ਦਾ ਨਾਮ ਰੋਸ਼ਨ ਕੀਤਾ, ਬੜਾ ਮਾਣ ਸਾਨੂੰ ਪੰਜਾਬੀ ਨੂੰ ਉਹਨਾਂ 'ਤੇ
5: ਜੀ।
6: ਪਰਮਾਤਮਾ ਕਰੇ ਇਸੇ ਤਰ੍ਹਾਂ ਹੀ ਬੁਲੰਦੀਆਂ ਦੀ ਭੈਣ ਹੋ। ਸੋ ਜੋ ਤੁਸੀਂ ਜ਼ਿਕਰ ਕੀਤਾ ਹੈ ਮਾਰਖੋਰ ਜਾਨਵਰ ਬਾਰੇ, ਇਹ ਜਾਨਵਰ ਅਕਸਰ ਅਰਬ ਦੀਆਂ ਪਹਾੜੀਆਂ 'ਚ ਅਕਸਰ ਦੇਖਣ ਨੂੰ ਮਿਲਦੇ ਆ
5: ਜੀ।
6: ਕਾਫ਼ੀ ਹਾਈਟ ਹੁੰਦੀ ਹੈ ਇਸਦੀ, ਤਕਰੀਬਨ 4-4.5 ਫੁੱਟ ਤੱਕ ਹਾਈਟ ਹੁੰਦੀ, ਲੰਬਾਈ ਵੀ ਕਾਫ਼ੀ ਹੁੰਦੀ ਆ, ਅਤੇ ਵੱਡੇ ਵੱਡੇ ਸਿੰਘ ਹੁੰਦੇ ਇਹਨਾਂ ਦੇ ਮੋੜਵੇਂ। ਰਾਤ ਦੇ ਵਕਤ ਰੋਡ 'ਤੇ ਡਰਾਈਵਿੰਗ ਲਈ ਬੜੀ ਤੰਗੀ ਪਰੇਸ਼ਾਨੀ ਹੁੰਦੀ ਆ
5: ਜੀ।
6: ਫਿਰ ਜਾਨਵਰ ਉੱਥੇ ਪਹਾੜਾਂ 'ਚ ਅਕਸਰ ਦੇਖਣ ਨੂੰ ਮਿਲਦਾ ਅਰਬਾਂ 'ਚ
5: ਜੀ।
6: ਸਿਰਫ ਛੋਟੀ ਜਿਹੀ ਹੋਰ ਗੱਲ ਸ਼ੇਅਰ ਕਰ ਰਿਹਾ ਸੋਨੀ ਸਾਹਿਬ
5: ਜੀ,
6: ਅਤੇ ਕਪਿਲ ਸ਼ਰਮਾ ਦੇ ਸ਼ੋਅ 'ਚ ਗੋਵਿੰਦਾ ਜੀ ਔਰ ਛਤਰ ਕਪੂਰ ਸਾਹਿਬ ਆਏ ਤਾਂ ਗੋਵਿੰਦਾ ਜੀ ਨੇ ਦੱਸਿਆ ਕਿ ਪ੍ਰੈਗਨੈਂਸੀ ਦੇ ਟਾਈਮ ਮੈਂ ਆਪਣੀ ਵਾਈਫ ਦੇ ਉਹਨਾਂ ਦੇ ਬੈੱਡ ਦੇ ਸਿਰਹਾਣੇ ਧਰਮ ਜੀ ਦੀ ਫਰੇਮ 'ਚ ਫੋਟੋ ਬਣਾ ਕੇ ਰੱਖ ਦਿੱਤੀ। ਇਹ ਕਿਹਾ ਭਗਵਾਨ ਜਿਹੜਾ ਵੀ ਬੱਚਾ ਮੇਰੇ ਘਰ ਜਨਮ ਲੈਂਦਾ ਉਹ ਧਰਮ ਜੀ ਦੀ ਸ਼ਕਲ ਦਾ ਹੋਵੇ, ਸਿਹਤ ਸ਼ਕਲ ਸੂਰਤ ਦਾ ਹੋਵੇ। ਤਾਂ ਸ਼ਕਤੀ ਕਪੂਰ ਕਹਿਣ ਲੱਗੇ ਕਿ ਸ਼ੁਕਰ ਹੈ ਕਿ ਮੇਰੀ ਫੋਟੋ ਨਹੀਂ ਰੱਖਤੀ। ਸੋ ਇੱਕ ਹਾਸੇ ਵਾਲੀ ਗੱਲ ਸੀ। ਸੋ ਦੂਸਰੀ ਗੱਲ ਇਹ ਆ ਕਿ ਧਰਮ ਜੀ ਦਾ ਨਾਮ ਲਿਆ ਸਾਡੇ ਪੰਜਾਬ ਦੇ ਮਾਣ ਸੀ, ਸਨਮਾਨ ਸੀ ਉਹਨਾਂ ਦਾ ਬਹੁਤ, ਜੋ ਕਿ ਇਸ ਵਕਤ ਸਾਡੇ ਨਾਲ ਵਿੱਚ ਨਹੀਂ ਰਹੇ, ਪਰ ਉਹਨਾਂ ਯਾਦ ਹਮੇਸ਼ਾ ਸਾਡੇ ਦਿਲਾਂ 'ਚ ਰਹਿ ਗਈ। ਅਤੇ ਉਹਨਾਂ ਦਾ ਸੋਨੀ ਸਾਹਿਬ ਜੋ ਘਰ ਦਾ ਸਕੂਲ ਦਾ ਕਾਲਜ ਦਾ ਨਾਮ ਅਸਲ ਜੋ ਨਾਮ ਹੈ ਤਾਂ ਬਹੁਤ ਘੱਟ ਲੋਕ ਜਾਣਦੇ ਹੋਣਗੇ, ਕਿ ਧਰਮਿੰਦਰ ਨਾਮ ਤਾਂ ਉਹਨਾਂ ਦਾ ਫਿਲਮ ਇੰਡਸਟਰੀ ਸਕਰੀਨਿੰਗ ਨੇਮ ਹੈ ਜੀ। ਸੋ ਉਹਨਾਂ ਦੀ ਯਾਦ ਤਾਜ਼ਾ ਕਰਨ ਵਾਸਤੇ ਜੋ ਕੋਟੀ ਖਾਨ ਸਿੰਘ ਤੋਂ ਮੰਟੂ ਜੀ ਆਉਂਦੇ ਆ, ਬਹੁਤ ਅੱਛਾ ਲੱਗਦਾ ਹੈ। ਸੋ ਅਸੀਂ ਸਤਿਕਾਰ ਕਰਦੇ ਹਾਂ ਉਹਨਾਂ ਦਾ। ਸੋ ਮੈਂ ਜਸਵੀਰ ਸਿੰਘ ਦੂੜਾ ਆਦਮਪੁਰ, ਧੰਨਵਾਦ ਜੀ।
5: ਜੀ ਜਸਵੀਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਔਰ ਤੁਸੀਂ ਬਹੁਤ ਸਾਰੀ ਵਧੀਆ ਜਾਣਕਾਰੀ ਵੀ ਦੇ ਕੇ ਗਏ ਹੋ ਔਰ ਥੋੜ੍ਹਾ ਜਿਹਾ ਹਸਾ ਕੇ ਵੀ ਗਏ ਹੋ। ਬਾਕੀ ਜਿਹੜੇ ਆਪਣੇ ਕੋਟਲੀ ਥਾਨ ਸਿੰਘ ਤੋਂ ਮਿੰਟੂ ਸਿੰਘ, ਮਿੰਟੂ ਚੰਦੇਲ ਭਾਅ ਜੀ ਹੁੰਦੇ ਨੇ, ਉਹਨਾਂ ਨੂੰ ਬੇਨਤੀ ਹੈ ਵੀ ਧਰਮਿੰਦਰ ਜੀ ਦੀ ਆਵਾਜ਼ ਦੇ ਵਿੱਚ ਕੁਝ ਅੱਜ ਡਾਇਲੋਗ, ਕੁਝ ਕਲਾਕਾਰੀ ਆਪਣੀ ਦਿਖਾਈ ਜਾਵੇ, ਤਾਂ ਕਿ ਤੁਹਾਨੂੰ ਸੁਣਨ ਵਾਲੇ ਦੋਸਤ ਜਿਹੜੇ ਨੇ ਉਹ ਇੱਕਦਮ ਬੇਤਾਬ ਬੈਠੇ ਹੋਏ ਨੇ, ਤੁਹਾਡੀ ਆਵਾਜ਼ ਸੁਣਨਾ ਚਾਹੁੰਦੇ ਨੇ, ਜ਼ਰੂਰ ਮਿੰਟੂ ਭਾਅ ਜੀ ਵੀ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾਉਣਗੇ। ਬਾਕੀ ਗੱਲਾਂਬਾਤਾਂ ਕਰਨ ਦੇ ਲਈ ਔਰ ਆਪਣੀ ਵੋਇਸ ਭੇਜਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਔਰ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ।
7: ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਮੈਂ ਹਾਜ਼ਰ ਹਾਂ ਜੀ, ਵਿਨੋਦ ਸੰਧੂ ਜਾਡਲਾ ਟਾਊਨ, ਸ਼ਹੀਦ ਭਗਤ ਸਿੰਘ ਨਗਰ, ਨਵਾਂ ਸ਼ਹਿਰ, ਪੰਜਾਬ ਤੋਂ
5: ਜੀ।
7: ਸੋ ਲਲਿਤ ਸੋਨੀ ਜੀ ਨਮਸਤੇ, ਤੇ ਸੁਣਨ ਵਾਲਿਆਂ ਨੂੰ ਵੀ ਨਮਸਤੇ। ਅੱਜ ਸਵੇਰ ਤੋਂ ਹੀ ਤੁਸੀਂ ਬਹੁਤ ਹੀ ਵਧੀਆ ਪ੍ਰੋਗਰਾਮਾਂ ਦੀ ਬਾਗਡੋਗ ਸੰਭਾਲਦਿਆਂ ਹੋਇਆਂ ਪ੍ਰਭੂ ਬੰਦਨਾ ਤੋਂ ਲੈ ਕੇ ਸੋਹਣੀਆਂ ਸੋਹਣੀਆਂ ਬੰਦਨਾ ਦੇ ਨਾਲ ਜੋੜਿਆ, ਨਾਲ ਦੀ ਨਾਲੇ ਗੁੱਡ ਮਾਰਨਿੰਗ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਸੋਹਣੀਆਂ ਜਾਣਕਾਰੀਆਂ ਦਿੱਤੀਆਂ, ਇੱਕ ਪੇਸ਼ਕਾਰੀ ਵੀ ਤੁਹਾਡੀ ਲਾਜਵਾਬ ਹੈ ਜੋ ਕਿ ਬਹੁਤ ਹੀ ਵਧੀਆ ਤੁਸੀਂ ਇੱਕ ਸੋਹਣੇ ਤਰੀਕੇ ਦੇ ਨਾਲ ਅੱਡੀ ਟੱਪਾ ਪ੍ਰੋਗਰਾਮ ਦੇ ਵਿੱਚ ਵੀ ਕਿਸੇ ਦੀ ਅੱਡੀ ਨਹੀਂ ਲੱਗਣ ਦਿੱਤੀ, ਸੋਹਣੇ ਸੋਹਣੇ ਗੀਤਾਂ ਦੇ ਨਾਲ ਮੈਂ ਕਿਹਾ ਜੀ ਟੱਪਾ ਟੱਪਾ ਕੇ ਰੱਖ ਦਿੱਤੇ
5: ਜੀ। ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜਾ ਨੱਚਣ ਟੱਪਣ ਵਾਲਾ ਮਾਹੌਲ ਹੈ ਪੂਰਾ ਪੂਰਾ ਬਣਾ ਕੇ ਰੱਖਿਆ ਜਾਏ,

0: ਪਰ ਦੋਸਤ ਜਿਹੜੇ ਨੇ ਉਸ ਨੱਚ ਟੱਪ ਕੇ ਜਿਹੜਾ ਆ ਆਪਣੀਆਂ ਫਿਕਰਾਂ ਮੁਸ਼ਕਲਾਂ ਨੂੰ ਖਤਮ ਕਰਕੇ ਉਹਨਾਂ ਨੂੰ ਬ੍ਰੇਕ ਲਾ ਕੇ ਉਹਨਾਂ ਨੂੰ ਰੋਕ ਕੇ ਪੂਰਾ ਪੂਰਾ ਨੱਚਣ ਟੱਪਣ ਦਾ ਆਨੰਦ ਲੈ ਸਕਣ।
1: ਸੋ ਲਲਿਤ ਸੋਨੀ ਜੀ ਹਾਜ਼ਰਾਂ ਜੀ ਇੱਕ ਛੋਟੀਆਂ ਛੋਟੀਆਂ ਲਾਈਨਾਂ ਲੈ ਕੇ
0: ਜੀ
1: ਤੁਹਾਡੇ ਰੂਬਰੂ ਕਰ ਰਹੇ ਹਾਂ।
0: ਆਉਣ ਦਿਓ ਜਨਾਬ।
1: ਕਲਮ ਲਲਿਤ ਸੋਨੀ ਜੀ ਦੀ ਹਾਜ਼ਰ ਵਿਨੋਦ ਸੰਧੂ ਜਾਡਲਾ ਟਾਊਨ ਤੋਂ। ਤੇਰਾ ਚੋਰੀ ਚੋਰੀ ਤੱਕਣਾ ਸੋਹਣਾ ਲੱਗਦਾ ਏ।
0: ਕਿਆ ਬਾਤ ਹੈ।
1: ਤੇਰਾ ਚੋਰੀ ਚੋਰੀ ਤੱਕਣਾ ਸੋਹਣਾ ਲੱਗਦਾ ਏ। ਤੇਰਾ ਨੀਵੀ ਪਾ ਕੇ ਹੱਸਣਾ ਸੋਹਣਾ ਲੱਗਦਾ ਏ। ਤੇਰਾ ਨੀਵੀ ਪਾ ਕੇ ਹੱਸਣਾ ਸੋਹਣਾ ਲੱਗਦਾ ਏ। ਦੁਨੀਆ ਦੇ ਵਿੱਚ ਬੱਸਦੇ ਪੁੰਜ ਤਾਂ ਲੱਖਾਂ ਨੇ। ਤੇਰਾ ਦਿਲ ਦੇ ਮਹਿਲੀ ਵਸਣਾ ਸੋਹਣਾ ਲੱਗਦਾ ਏ। ਦੁਨੀਆ ਦੇ ਵਿੱਚ ਵੱਸਦੇ ਉਂਜ ਤਾਂ ਲੱਖਾਂ ਨੇ। ਤੇਰਾ ਦਿਲ ਦੇ ਮਹਿਲੀ ਵਸਣਾ ਸੋਹਣਾ ਲੱਗਦਾ ਏ। ਸੋਨੀ ਸੌ ਲੱਗੇ ਜਾਨੋ ਵੱਧ ਪਿਆਰ ਤੋਂ। ਤੇਰਾ ਇੰਜ ਕਹਿ ਕੇ ਸਿਰ ਤੇ ਹੱਥ ਰੱਖਣਾ ਸੋਹਣਾ ਲੱਗਦਾ ਏ। ਸੋਨੀ ਸੌ ਲੱਗੇ ਜਾਨੋ ਵੱਧ ਪਿਆਰਾ ਤੂੰ। ਤੇਰਾ ਇੰਜ ਕਹਿ ਕੇ ਸਿਰ ਤੇ ਹੱਥ ਰੱਖਣਾ ਸੋਹਣਾ ਲੱਗਦਾ ਏ। ਬਹੁਤ ਹੀ ਵਧੀਆ ਕਲਮ
0: ਜੀ ਤੁਹਾਡੇ ਰਾਹੀਂ ਇੱਦਾਂ ਕਵਿਤਾ ਬੋਲ ਕੇ ਭੇਜਣਾ ਔਰ ਇੱਦਾਂ ਸੁਣਾਉਣਾ ਮੈਨੂੰ ਹੋਰ ਵੀ ਸੋਹਣਾ ਲੱਗਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ।
1: ਔਰ ਬਹੁਤ ਹੀ ਵਧੀਆ ਲਾਈਨਾਂ ਸਾਡੇ ਆਰਜੇ ਲਲਿਤ ਸੋਨੀ ਜੀ। ਪਰਮਾਤਮਾ ਤੁਹਾਡੀ ਕਲਮ ਇਸੇ ਤਰ੍ਹਾਂ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਕਰੇ। ਹਾਜ਼ਰ ਸੀ ਵਿਨੋਦ ਸੰਧੂ ਜਾਡਲਾ ਟਾਊਨ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਪੰਜਾਬ ਤੋਂ। ਖੁਸ਼ ਰਹੋ, ਆਬਾਦ ਰਹੋ, ਮਹਿਕਦੇ ਰਹੋ, ਟਹਿਕਦੇ ਰਹੋ, ਕਰੋ ਤਰੱਕੀਆਂ
0: ਜੀ। ਬਹੁਤ ਬਹੁਤ ਸ਼ੁਕਰੀਆ। ਸੋ ਬਾਕੀ ਮੈਂ ਬਹੁਤ ਹੈਰਾਨ ਹੋ ਗਿਆ ਕਿ ਮੈਂ ਕਿਹਾ ਮੇਰੀ ਲਿਖੀ ਹੋਈ ਕਵਿਤਾ ਕਮਾਲ ਹੈ। ਚਲੋ ਉਮੀਦ ਕਰਦੇ ਹਾਂ ਤੁਹਾਨੂੰ ਕਵਿਤਾ ਪਸੰਦ ਆਈ ਹੋਏਗੀ ਔਰ ਦੋਸਤਾਂ ਨੇ ਆਪਣੀ ਆਵਾਜ਼ ਦੇ ਵਿੱਚ ਕਵਿਤਾ ਬੋਲ ਕੇ ਭੇਜੀ ਆ, ਬਹੁਤ ਚੰਗਾ ਲੱਗਦਾ ਹੈ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਵੀ ਕਹਿੰਦੇ ਵੀ ਜਿਹੜਾ ਤੁਸੀਂ ਬੁਝਾਰਤ ਪਾਈ ਸੀ ਵੀ ਉਹਦਾ ਜਵਾਬ ਸਾਨੂੰ ਭੇਜਿਆ ਹੈ। ਸਤਨਾਮ ਸਿੰਘ ਗਿੱਲ ਤਰਨ ਤਾਰਨ ਤੋਂ ਕਹਿ ਰਹੇ ਨੇ ਸ਼ੁਤਰ ਮੁਰਗ। ਸੋ ਬਾਕੀ ਦੇਖਦੇ ਹਾਂ ਦੋਸਤ ਕੀ ਜਵਾਬ ਸਾਨੂੰ ਭੇਜਦੇ ਨੇ। ਫਿਲਹਾਲ ਸਾਡੇ ਤੱਕ ਵੋਇਸ ਨੋਟਸ ਪਹੁੰਚੇ ਹੋਏ ਨੇ, ਆਓ ਸੁਣਦੇ ਹਾਂ।
2: ਲਲਿਤ ਜੀ ਨਮਸਕਾਰ।
0: ਨਮਸਕਾਰ ਜੀ, ਸਤਿ ਸ਼੍ਰੀ ਅਕਾਲ।
2: ਵਸਤੀ ਸ਼ੇਖ ਜਲੰਧਰ ਤੋਂ ਬੋਲ ਰਿਹਾ
0: ਜੀ।
2: ਇੱਕ ਬੁਝਾਰਤ ਲੈ ਕੇ ਆਇਆ ਤੁਹਾਡੇ ਸਰੋਤਿਆਂ ਵਾਸਤੇ
0: ਜੀ। ਆਉਣ ਦਿਓ।
2: ਬੁਝਾਰਤ ਕੁਛ ਏਦਾਂ ਆ, ਕੰਧ ਤੇ ਘਨੱਈਆ ਬੈਠਾ ਗਲ ਵਿੱਚ ਕਾਲੀ ਗਾਨੀ, ਲੱਭਣਾ ਏ ਤੇ ਲੱਭ ਲਿਓ ਨਹੀਂ ਤੇ ਦਿਓ ਰੁਪਈਏ 40। ਸ਼ੁਕਰੀਆ
0: ਜੀ। ਉਮੀਦ ਕਰਦੇ ਹਾਂ ਵੀ ਇਸ ਬੁਝਾਰਤ ਨੂੰ ਵੀ ਤੁਸੀਂ ਜ਼ਰੂਰ ਲੱਭੋਗੇ ਔਰ ਇਹਦਾ ਜਵਾਬ ਵੀ ਜ਼ਰੂਰ ਦਿਓਗੇ। ਬਹੁਤ ਬਹੁਤ ਸ਼ੁਕਰੀਆ ਇਸ ਬੁਝਾਰਤ ਦੇ ਲਈ। ਸੋ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ, ਉਹ ਸੁਣਦੇ ਹਾਂ।
3: ਦਿਲ ਆਪਣਾ ਪੰਜਾਬੀ ਸੁਣ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਾਈ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਮੈਂ ਨਿਰਮਲ ਸਿੰਘ ਜੰਮੂ ਤੋਂ ਗੱਲ ਕਰ ਰਿਹਾ ਜੀ, ਡਿਸਟ੍ਰਿਕਟ ਸਾਂਬਾ, ਤਹਿਸੀਲ ਵਿਜੈਪੁਰ, ਵਿਲੇਜ ਗੜਵਾਲ, ਸਟੇਟ ਜੰਮੂ ਐਂਡ ਕਸ਼ਮੀਰ। ਲਲਿਤ ਸਰ ਸਤਿ ਸ਼੍ਰੀ ਅਕਾਲ ਜੀ, ਬਾਕਮਾਲ ਤੁਹਾਡੇ ਪ੍ਰੋਗਰਾਮ ਹੁੰਦੇ ਨੇ ਸਾਰੇ, ਤੇ ਲਫ਼ਜ਼ ਜ਼ਿੰਦਗੀ ਵਗੈਰਾ ਪ੍ਰੋਗਰਾਮ ਜਦੋਂ ਮੈਂ ਡਿਪਰੈਸ਼ਨ 'ਚ ਹੁੰਦਾ ਬਹੁਤ ਹੈਲਪ ਕਰਦਾ, ਤਾਂ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਤਾਂ ਮੇਰੇ ਦਿਲ ਦੀ ਧੜਕਣ ਆ, ਅਤੇ ਮੇਰੀ ਥੋੜ੍ਹੀ ਸਿਹਤ ਨਹੀਂ ਸੀ ਠੀਕ, ਇਸ ਲਈ ਮੈਂ ਮੈਸੇਜ ਨਹੀਂ ਸੀ ਕਰ ਰਿਹਾ, ਅਤੇ ਅੱਜ ਮੇਰਾ ਮਨ ਕੀਤਾ ਵੀ ਮੈਂ ਵੀ ਇੱਕ ਮੈਸੇਜ ਜ਼ਰੂਰ ਕਰਾਂ। ਸੋ ਹੋਰ ਸੁਣਾਓ ਸਾਰੇ ਸਾਥੀ, ਤੁਸੀਂ ਸਾਰੇ ਠੀਕ ਠਾਕ ਹੋ? ਅਤੇ ਇੱਕ ਮੈਂ ਥੋੜ੍ਹੇ ਦਾ ਸ਼ਾਇਰਾਨਾ ਤਾਂ ਨਹੀਂ ਕਹਿ ਸਕਦਾ ਉਹਨੂੰ, ਆਪਣੀ ਰਚਨਾ ਹੀ ਥੋੜ੍ਹੀ ਜਿਹੀ ਤੁਹਾਡੇ ਸਾਹਮਣੇ ਸਨਮੁੱਖ ਰੱਖਾਂਗਾ। ਚਿਰ ਪੂਰਾ ਤਨ ਰਾਸ਼ਟਰ ਕਾ ਫਿਰ ਨਯਾ ਨਿਰਮਾਣ ਹੋ, ਚੀਰ ਸੰਕਟ ਸਾਗਰੋ ਕੋ ਜਗ ਯਹੀ ਅਭਿਮਾਨ ਹੋ, ਤੇਜ ਲੇਕਰ ਸੂਰਯ ਕਾ ਪਥ ਪਰ ਸਦਾ ਬੜਤੇ ਰਹੇ, ਸ਼ਸ਼ੀ ਸੁਧਾ ਲੇਕਰ ਹਿਦਯ ਮੈਂ ਤਾਪ ਹਮ ਹਰਤੇ ਰਹੇ, ਗਿਆਨ ਲੇਕਰ ਸ਼ਾਰਦਾ ਕਾ ਭਕਤੀ ਸ਼ਿਵ ਸੇ ਹਮ ਕਹੇ, ਨੇਹੋ ਮਮਤਾ ਮਹੱਤਵ ਕੀ ਗੁਣ ਰਾਮ ਸੇ ਪਾਵਨ ਰਹੇ, ਕਰਮ ਮੈਂ ਜੀਵਨ ਰਚੇ ਔਰ ਵਿਸ਼ਵ ਕਾ ਕਲਿਆਣ ਹੋ, ਕਰਮ ਮੈਂ ਜੀਵਨ ਰਚੇ ਔਰ ਵਿਸ਼ਵ ਕਾ

ਫਿਰ ਪੁੱਤ ਪਰਖਿਆ ਜਾਂਦਾ ਜਦੋਂ ਵਿਆਹਿਆ ਜਾਂਦਾ ਏ, ਫਿਰ ਪੁੱਤ ਪਰਖਿਆ ਜਾਂਦਾ ਜਦੋਂ ਵਿਆਹਿਆ ਜਾਂਦਾ ਏ। ਆ ਜੇ ਕਿਤੇ ਗਰੀਬੀ ਜੇ ਭੁੱਲਣਾ ਪੈ ਜੇ ਸ਼ੌਹਰਤ ਨੂੰ, ਸੂਟ ਟਾਕੀਆਂ ਵਾਲੇ ਪਾਉਣੇ ਪੈ ਜਾਣੇ ਔਰਤ ਨੂੰ। ਆ ਜੇ ਕਿਤੇ ਗਰੀਬੀ ਜੇ ਭੁੱਲਣਾ ਪੈ ਜੇ ਸ਼ੌਹਰਤ ਨੂੰ,

0: ਜਾਵੇ ਨਾ ਦੂਜਾ ਵਿਆਹ ਕਰਵਾਵੇ ਆ ਗਈ ਜਾਣ ਸਕੰਜੇ ਤੇ ਫਿਰ ਪਤੀ ਪਰਖਿਆ ਜਾਂਦਾ ਔਰਤ ਜਦ ਪੈ ਜੇ ਮੰਜੇ ਤੇ ਫਿਰ ਪਤੀ ਪਰਖਿਆ ਜਾਂਦਾ ਔਰਤ ਜਦ ਪੈ ਜੇ ਮੰਜੇ ਤੇ
1: ਜੀ ਬਹੁਤ ਬਹੁਤ ਸ਼ੁਕਰੀਆ ਜੀ ਬਾਕੀ ਸਮਾਂ ਬਹੁਤ ਬਲਵਾਨ ਹੈ ਸਮਾਂ ਬਹੁਤ ਸਾਰੀਆਂ ਚੀਜ਼ਾਂ ਦੀ ਸਾਨੂੰ ਪਰਖ ਕਰਵਾ ਜਾਂਦਾ ਹੈ ਬੰਦੇ ਦੀ ਚੀਜ਼ਾਂ ਦੀ ਹਰੇਕ ਚੀਜ਼ ਦੀ ਪਰਖ ਜਿਹੜੀ ਹੈ ਸਾਨੂੰ ਸਮਾਂ ਕਰਵਾ ਜਾਂਦਾ ਹੈ ਔਰ ਸਮਾਂ ਇਸ ਲਈ ਕਹਾਂਗੇ ਸਮਾਂ ਸਭ ਤੋਂ ਜ਼ਿਆਦਾ ਬਲਵਾਨ ਸਭ ਤੋਂ ਜ਼ਿਆਦਾ ਤਾਕਤਵਰ ਹੈ ਔਰ ਇਸ ਸਮੇਂ ਦੇ ਹੀ ਸਭ ਹੇਰ ਫੇਰ ਨੇ ਸਭ ਚੱਕਰ ਨੇ ਸਮੇਂ ਦੇ ਅਕੋਰਡਿੰਗ ਹੀ ਪਰਖਿਆ ਜਾਂਦਾ ਹੈ ਇਨਸਾਨ ਰਿਸ਼ਤੇ ਪਰਖੇ ਜਾਂਦੇ ਨੇ ਸੋ ਬਹੁਤ ਬਹੁਤ ਸ਼ੁਕਰੀਆ ਇਸ ਪਿਆਰੀ ਜਿਹੀ ਆਵਾਜ਼ ਔਰ ਇਸ ਪਿਆਰੀ ਜਿਹੇ ਗੀਤ ਦੇ ਨਾਲ ਹਾਜ਼ਰੀ ਲਗਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਇੱਕ ਹੋਰ ਮੈਸੇਜ ਅਨਾਰਕਰੀ ਬਾਜ਼ਾਰ ਤੋਂ ਸਾਨੂੰ ਭੇਜ ਰਹੇ ਨੇ ਜਗਰਾਓਂ ਤੋਂ ਸੁਨੀਲ ਪਾਠਕ ਜੀ ਸੋ ਕਹਿ ਰਹੇ ਨੇ ਕਿ ਜਿਹੜੀ ਸੱਚਾਈ ਅਤੇ ਅੱਛਾਈ ਹੁੰਦੀ ਹੈ ਉਹ ਹਮ ਦਿਖਾਈ ਨਹੀਂ ਜਾਂਦੀ ਇਹ ਤਾਂ ਉਹ ਖੁਸ਼ਬੂ ਹੈ ਜਿਹੜੀ ਖੁਦ ਬ ਖੁਦ ਫੈਲ ਜਾਂਦੀ ਹੈ ਬਾਕੀ ਚੰਗਿਆਈ ਔਰ ਅੱਛਾਈ ਜਿਹੜੀ ਹੈ ਔਰ ਆਪਣੇ ਆਪ ਫੈਲਣ ਵਾਲੀ ਚੀਜ਼ ਹੈ ਔਰ ਆਪਣੇ ਆਪ ਜਿਹੜੀ ਹੈ ਇਹਦਾ ਪਤਾ ਲੱਗ ਜਾਂਦਾ ਹੈ ਇਹਨੂੰ ਦਿਖਾਉਣਾ ਜ਼ਰੂਰਤ ਹੀ ਨਹੀਂ ਪੈਂਦੀ ਇਸ ਦੀ ਸੋ ਬਹੁਤ ਬਹੁਤ ਸ਼ੁਕਰੀਆ ਇਸ ਮੈਸੇਜ ਦੇ ਲਈ ਔਰ ਹੁਣ ਚੱਲਦੇ ਹਾਂ ਇੱਕ ਖੂਬਸੂਰਤ ਗੀਤ ਵੱਲ ਔਰ ਗੀਤ ਤੋਂ ਬਾਅਦ ਤੁਹਾਡੇ ਪਿਆਰ ਭਰੇ ਮੈਸੇਜ ਤੁਹਾਡੀਆਂ ਪਿਆਰ ਭਰੀਆਂ ਆਵਾਜ਼ਾਂ ਇਸੇ ਤਰ੍ਹਾਂ ਹੀ ਪ੍ਰੋਗਰਾਮ 'ਚ ਸਾਂਝੀਆਂ ਕੀਤੀਆਂ ਜਾਣਗੀਆਂ ਨੰਬਰ ਇੱਕ ਵਾਰੀ ਫਿਰ ਤੋਂ ਤੁਸੀਂ ਨੋਟ ਕਰ ਸਕਦੇ ਹੋ 9855 10 10 27

ਹੋਏ ਚਮਕੇ ਦਾਰੂ ਨੀ ਤੇਰੀ ਅੱਖ ਵਿੱਚ ਚਮਕੇ ਦਾਰੂ ਨੀ ਧੁੱਪ ਵਾਂਗੂ ਤੂੰ ਚਮਕੇ।

0: കൊട്ടു പഴക്കെ
1: സതുക്രേ
0: ശവ ഭൈ
1: പൊല്ലിയുടെ

0: योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च महारत होवे। उम्मीदवार दी उमर 20 मई 2026 तक 21 साल तों 50 साल विचकार होनी चाहीदी है। तरजीही तौर ते उम्मीदवार जलंधर या इस दे नेड़ले इलाकां दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वेरवे सहित बायोडाटा, रंगदार पासपोर्ट साइज फोटो अर्जी नाल नत्थी करके भेजण। अर्जियां भेजण लई पता ए सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजण दी आखरी तरीक हुण 20 मई तों वधा के 30 मई 2026 कर दित्ती गई है। चोण प्रक्रिया बारे वेरवे सहित जानकारी अते खाली फार्म साडी वैबसाइट newsonair.com जां newsonair.gov.in ते जाके वैकेंसी कॉलम विचों प्राप्त कीता जा सकदा है। ध्यान रहे ए कोई नियमित रोजगार या नौकरी नहीं है, तुहानू जरूरत दे मुताबिक बुलाया जावेगा।
1: मोदी हर परिवार को घर में बिजली बनाकर वही बिजली बेचकर कमाई का एक और साधन देना चाहता है।
2: भारत के प्रधानमंत्री ने भारत विच जिस सौर क्रांति का आगाज किया सी उसका असर हुण दिखाई देन लगा है। भारत विच एक एक करके 30 लाख तो वध परिवारां दी छत ते सोलर पैनल लग चुके हैं। तुसी वी इस ऊर्जा क्रांति का हिस्सा बनो। PM सूर्य घर मुफ्त बिजली योजना जुड़न लई रजिस्टर करो PM सूर्य घर.gov.in। सूर्य घर
3: 102.7 FM रेनबो 103.6 मेगाहर्ट्ज़ ते प्रोग्राम दिल अपना पंजाबी दा आनंद माण रहे हो अपने दोस्त ललित सोनी दे नाल। ते प्रोग्राम दे विच गल्लां बातां चल रही ने, दोस्तों वालों भेजे हुए प्यार भरे सुनेहे मिल रहे ने, मैसेज मिल रहे ने, प्यारियां प्यारियां आवाज़ां दोस्तों दियां पहुँच रही हैं, प्रोग्राम दे बारे दस रहे ने और अपना अपना टैलेंट अपनी अपनी आवाज़ साढ़े नाल सांझी कर रहे हैं। तो जेकर तुसीं भी चाहुंदे हो वी तुहाडी भी कोई प्यारी जी आवाज़, तुहाडी कोई लिखत, थोड़ा कोई गीत असी लाइव स्टूडियो तो थोड़ी आवाज़ विच प्ले करिए या थोड़ी लिखत नूं मैं अपनी आवाज़ विच बोल के बाकी स्रोतियां तक पहुँचावा, तो नंबर है 9855101027। इस नंबर ते तुसी उस लिखत नूं उस अपनी आवाज़ नूं सांझा कर सकते हो। और फिलहाल साढ़े तक मैसेज पहुँचिया सी ਦਵਿੰਦਰ ਕੁਮਾਰ ਭਾਰਗਵ ਕੈਂਪ ਤੋਂ ਜਲੰਧਰ ਤੋਂ ਸਾਨੂੰ ਮੈਸੇਜ ਕਰ ਰਹੇ ਸੀ। ਉਹਨਾਂ ਨੇ ਲਿਖਿਆ ਹੈ ਕਿ ਗੁੱਡ ਮਾਰਨਿੰਗ ਜੀ, ਮੈਨੂੰ ਪੰਜਾਬੀ ਭੰਗੜਾ ਅਤੇ ਪੰਜਾਬੀ ਗਿੱਧਾ ਬਹੁਤ ਵਧੀਆ ਲੱਗਦਾ ਹੈ। ਸਾਨੂੰ ਸਾਰਿਆਂ ਨੂੰ ਪੰਜਾਬੀ ਵਿਰਸੇ ਨਾਲ ਪਿਆਰ ਕਰਨਾ ਚਾਹੀਦਾ ਹੈ। ਥੈਂਕ ਯੂ। ਸੋ ਜਨਾਬ, ਤੁਸੀਂ ਅਗਰ ਜੇਕਰ ਪੰਜਾਬੀ ਵਿਰਸੇ ਨੂੰ ਪਿਆਰ ਕਰਦੇ ਹੋ, ਪੰਜਾਬੀਅਤ ਨੂੰ ਪਿਆਰ ਕਰਦੇ ਹੋ, ਤਾਂ ਜਨਾਬ ਪੰਜਾਬੀ ਵਿਰਸੇ ਦੀ ਬੁੱਕਲ ਦੇ ਵਿੱਚੋਂ ਕੋਈ ਵੀ ਯਾਦ, ਕੋਈ ਵੀ ਇਤਿਹਾਸਿਕ ਜਾਣਕਾਰੀ ਤੁਹਾਡੇ ਕੋਲ ਹੈਗੀ ਹੈ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਔਰ ਇਸ ਪ੍ਰੋਗਰਾਮ ਨੂੰ ਹੋਰ ਵੀ ਆਪਾਂ ਵਧੀਆ ਇਨਫੋਰਮੇਸ਼ਨ ਵਾਲਾ ਔਰ ਆਪਸੀ ਸਾਂਝਾ ਵਾਲਾ ਬਣਾ ਸਕਦੇ ਹਾਂ। ਸੋ ਇੱਕ ਹੋਰ ਆਵਾਜ਼ ਸਾਡੇ ਤੱਕ ਪਹੁੰਚੀ ਹੈ, ਉਹ ਸੁਣਦੇ ਹਾਂ।
4: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸਤਨਾਮ ਸਿੰਘ ਰਖੜਾ, ਬਾਘਾ ਪੁਰਾਣਾ ਤੋਂ ਜੀ।
3: ਜੀ ਬਹੁਤ ਬਹੁਤ ਸ਼ੁਕਰੀਆ
4: ਤੁਹਾਡਾ ਲਲਿਤ ਸੋਨੀ ਜੀ। ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
3: ਜੀ। ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
4: ਠੀਕ ਠਾਕ ਵੀਰ ਜੀ?
3: ਚੜ੍ਹਦੀ ਕਲਾ ਜੀ।
4: ਜੀ ਅੱਜ ਆਪਾਂ ਇਤਿਹਾਸ ਦੇ ਪੰਨਿਆਂ 'ਚੋਂ ਗੱਲ ਕਰਦੇ ਹਾਂ ਲਾਲਾਂ ਵਾਲੇ ਪੀਰ ਦੀ
3: ਜੀ।
4: ਬਾਘਾ ਪੁਰਾਣਾ ਤੋਂ ਤਕਰੀਬਨ 6 ਕਿਲੋਮੀਟਰ ਦੂਰ 'ਤੇ ਨਗਾਹੇ ਦਾ ਇੱਕ ਬਹੁਤ ਭਾਰੀ ਮੇਲਾ ਜੋੜ ਮੇਲਾ ਲੱਗਦਾ, ਜਿਹੜਾ ਕਿ ਹਰੇਕ ਵੀਰਵਾਰ ਨੂੰ ਲੱਗਦਾ ਹੈ। ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀਆਂ ਅਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੀਆਂ ਜੀ। ਅਤੇ ਸਾਲ ਬਾਅਦ ਇੱਕ ਬਹੁਤ ਭਾਰੀ ਇਕੱਠ ਹੁੰਦਾ ਜਿਹਦੇ ਵਿੱਚ ਘੱਟ ਤੋਂ ਘੱਟ 2-2.5 ਲੱਖ ਬੰਦੇ ਦਾ ਇਕੱਠ ਹੁੰਦਾ, ਜਿਨ੍ਹਾਂ ਦੀਆਂ ਮਾਨਤਾਂ ਪੂਰੀਆਂ ਹੋਈਆਂ ਹੁੰਦੀਆਂ, ਉਹ ਵੀ ਖੁਸ਼ੀ ਦੇ ਨਾਲ ਢੋਲ ਧਮਾਕੇ ਨਾਲ ਇੱਥੇ ਆ ਰਹੇ ਹੁੰਦੇ ਆ ਅਤੇ ਬਾਕੀ ਸੰਗਤਾਂ ਜਿਹੜੀਆਂ ਮਾਨਤਾਂ ਮੰਨਣ ਵਾਸਤੇ ਆਉਂਦੀਆਂ ਉਹ ਵੀ ਇੱਥੇ ਹਾਜ਼ਰੀ ਭਰਦੀਆਂ। ਤਕਰੀਬਨ 5-6 ਕਿਲੋਮੀਟਰ ਲੰਮਾ ਇਹ ਇਕੱਠ, ਲੋਕਾਂ ਨੂੰ ਪਤਾ ਲੱਗਦਾ ਹੈਗਾ ਕਿ ਇੱਥੇ ਹਰੇਕ ਆਸਥਾ ਪੂਰੀ ਹੁੰਦੀ ਹੈ। ਅਤੇ ਤੁਹਾਡਾ ਵੀ ਜਦੋਂ ਕਿਤੇ ਇੱਧਰ ਨੂੰ ਟੂਰ ਲੱਗਿਆ ਬਾਘੇ ਪੁਰਾਣੇ ਸਾਈਡ ਨੂੰ, ਅਤੇ ਇੱਕ ਵਾਰ ਦਰਸ਼ਨ ਮੇਲਾ ਜ਼ਰੂਰ ਕਰਕੇ ਜਾਇਓ। ਬਸ ਅੱਜ ਇੰਨਾ ਕੀ, ਦਿਲ ਆਪਣਾ ਪੰਜਾਬੀ।
3: जानकारी दी भी उत्थे मेला लगता है, जरूर जो मौका मिले तो जरूर असी भी जावांगे। और बाकी बा,

0: दोस्त भी जरूर जाणगे जिन्हां ने तुहाडी आवाज़ दे विच ये इतिहासिक जानकारी सुनी है वह भी जरूर जाणगे। बहुत बहुत शुक्रिया जी। सो एक होर मैसेज पहुँचा है भी कहिंदे भी खुद नूं पता नहीं की करना है पर दूजियां नूं सलाह देण दा तरीका सारिआं दे कोल है। सो बाकी सलाह सब दे लई है पर अपने ते अमल करन दा वक्त अपने ते कदे अमल नहीं करना यह बंदे दी फितरत है। सो यह मैसेज भेजा सी राम सरूप अरोड़ा चौंक चेलियां सुल्तानपुर लोधी तो। सो बाकी दूजे नूं सलावां देण तो पहला अपने आप वल झात जरूर मार लेनी चाहिए है, अपने आप नूं जिहड़ा जरूर परख लेना चाहिए है, जांच लेना चाहिए है तां जो फिर असी किसी नूं दस सकीए। ਬਹੁਤ ਬਹੁਤ ਸ਼ੁਕਰੀਆ ਜੀ। ਇੱਕ ਹੋਰ ਵੌਇਸ ਮੈਸੇਜ ਪਹੁੰਚਿਆ
1: ਸਰ ਦੀ ਜੋਬ ਜਿਹੜਾ ਤੁਸੀਂ ਪਾਈਏ ਉਸ ਦਾ ਜਵਾਬ ਹੈ ਜੀ ਮੋਰ
0: ਜੀ। ਮੈਡਮ ਜੀ ਇਹ ਜਵਾਬ ਜਿਹੜਾ ਹੈ ਇਹ ਗਲਤ ਹੈ। ਸੋ ਬਾਕੀ ਹੋਰ ਦੇਖਦੇ ਹਾਂ ਆਪਾਂ ਕਿ ਸਾਨੂੰ ਦੋਸਤ ਕੀ ਜਵਾਬ ਭੇਜਦੇ ਨੇ। ਆਖਰ ਦੇ ਵਿੱਚ ਪ੍ਰੋਗਰਾਮ ਦੇ ਮੈਂ ਜ਼ਰੂਰ ਦੱਸ ਕੇ ਜਾਵਾਂਗਾ ਬੁਜ਼ਾਰਤ ਦਾ ਕੀ ਜਵਾਬ ਹੈ। ਸੋ ਬੁਜ਼ਾਰਤ ਇੱਕ ਵਾਰੀ ਫੇਰ ਤੋਂ ਨਿੱਕੀ ਅੱਖ ਲੰਮੀ ਧੋਣ ਅਜਬ ਢੰਗ ਦਾ ਮੁਰਗਾ ਪਿੱਠ ਆਪਣੀ ਚੁੱਕ ਕੇ ਦੋ ਲੱਤਾਂ 'ਤੇ ਤੁਰਦਾ। ਸੋ ਇਸ ਬੁਜ਼ਾਰਤ ਦਾ ਜਵਾਬ ਦੇ ਸਕਦੇ ਹੋ। ਸੋ ਇੱਕ ਹੋਰ ਦੋਸਤ ਨੇ ਬੁਜ਼ਾਰਤ ਪਾਈ ਸੀ ਕੰਧ 'ਤੇ ਘਨੱਈਆ ਬੈਠਾ ਗਲ ਵਿੱਚ ਕਾਲੀ ਗਾਨੀ। ਸੋ ਇਸ ਬੁਜ਼ਾਰਤ ਬਾਰੇ ਵੀ ਜੇਕਰ ਤੁਹਾਨੂੰ ਪਤਾ ਤੁਸੀਂ ਇਹ ਵੀ ਜਵਾਬ ਸਾਨੂੰ ਭੇਜ ਸਕਦੇ ਹੋ 9855 10 10 27 'ਤੇ। ਸੋ ਇੱਕ ਹੋਰ ਮੈਸੇਜ ਪਹੁੰਚਿਆ ਹੈ ਕਹਿੰਦੇ ਕਿ ਬੰਦੇ ਦੇ ਮਨ ਦੇ ਅੰਦਰ ਬਹੁਤ ਆਸਾਂ ਹੁੰਦੀਆਂ ਨੇ ਪਰ ਪੂਰੀਆਂ ਉਹੀ ਹੁੰਦੀਆਂ ਨੇ ਜਿਹੜੀਆਂ ਉਸ ਵਾਹਿਗੁਰੂ ਜੀ ਨੂੰ ਮਨਜ਼ੂਰ ਹੁੰਦੀਆਂ ਨੇ। ਵਾਕਈ ਜ਼ਿੰਦਗੀ ਦਾ ਸੱਚ ਹੈ। ਸੋ ਪਰਮਾਤਮਾ ਤੁਹਾਨੂੰ ਉਹ ਨਹੀਂ ਦਿੰਦਾ ਜੋ ਤੁਸੀਂ ਚਾਹੁੰਦੇ ਹੋ, ਪਰਮਾਤਮਾ ਤੁਹਾਨੂੰ ਉਹ ਦਿੰਦਾ ਹੈ ਜਿਸ ਚੀਜ਼ ਦੇ ਜਿਸ ਵਸਤੂ ਦੇ ਤੁਸੀਂ ਕਾਬਲ ਹੋ। ਇਹ ਮੈਸੇਜ ਭੇਜਿਆ ਸੀ ਹੀਰਾ ਸਿੰਘ ਲੋਪੋਕੇ ਤੋਂ, ਸਾਨੂੰ ਮੈਸੇਜ ਕਰ ਰਹੇ ਸੀ, ਬਹੁਤ ਬਹੁਤ ਸ਼ੁਕਰੀਆ। ਇੱਕ ਹੋਰ ਵੋਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ।
2: ਹੈਲੋ ਸਰ, ਨਮਸਕਾਰ।
0: ਨਮਸਕਾਰ, ਸਤਿ ਸ਼੍ਰੀ ਅਕਾਲ ਜੀ।
2: ਕੁਮਾਰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਬੋਲਦਾ। ਸਰ ਜੀ ਜਿਹੜਾ ਆਪਣਾ ਪੰਜਾਬੀ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਰ ਜੀ ਮੈਂ ਇੱਕ ਕਹਾਣੀ ਸੁਣਾ ਲੈਂਦਿਆਂ
0: ਜੀ।
2: ਇੱਕ ਰਾਜਾ ਨਾ ਆਪਣੇ ਮਹਿਲ ਦੇ ਵਿੱਚ ਪਾਰਕ ਦੇ ਵਿੱਚ ਟਹਿਲ ਰਿਹਾ ਸੀਗਾ ਤੇ ਉੱਥੇ ਇੱਕ ਫਰਿਸ਼ਤਾ ਆਉਂਦਾ ਆ। ਤਾਂ ਰਾਜੇ ਨੂੰ ਪੁੱਛਦਾ ਵੀ ਤੈਨੂੰ ਇਹ ਜਾਨਵਰ ਪੰਛੀ ਆ ਕੀੜੇ ਮਕੌੜੇ ਤੈਨੂੰ ਭਾਸ਼ਾ ਸਮਝ ਆਉਂਦੀ ਹੈ? ਤੇ ਰਾਜਾ ਕਹਿੰਦਾ ਨਹੀਂ ਜੀ, ਉਹਨੂੰ ਸਾਰੀ ਭਾਸ਼ਾ ਸਿਖਾ ਦਿੰਦਾ ਆ ਵੀ ਆਹ ਬੋਲਦੇ ਆ ਜਾਨਵਰ ਕੀੜੇ ਮਕੌੜੇ ਪੰਛੀ। ਚਲੋ ਜੀ ਰਾਜਾ ਰਾਜੇ ਨੂੰ ਫਰਿਸ਼ਤਾ ਕਰਿਆ ਵੀ ਤੂੰ ਗੱਲ ਕਿਸੇ ਨੂੰ ਦੱਸੀ ਨਾ, ਖਾਸ ਕਰਕੇ ਤੀਵੀਂ ਨੂੰ
0: ਜੀ,
2: ਤੇ ਆਪਣੇ ਦਿਲ 'ਚ ਗੱਲ ਰੱਖੀ। ਤੋ ਰਾਜਾ ਕਹਿੰਦਾ ਠੀਕ ਹੈ ਜੀ। ਤੇ ਚਲੋ ਰਾਜਾ ਆਪਣੇ ਮਹਿਲ ਦੇ ਵਿੱਚ ਹੁੰਦਾ ਹੈ ਤਾਂ ਰਾਣੀ ਰੋਟੀ ਲਿਆਉਂਦੀ ਆ ਪਾ ਕੇ। ਤੇ ਜਦੋਂ ਰੋਟੀ ਖਾਂਦਾ ਖਾਂਦਾ ਰਾਜਾ ਕੀੜੇ ਥੱਲੇ ਕੀੜੀਆਂ ਲੜਦੀਆਂ ਹੁੰਦੀਆਂ ਦੋ, ਰਾਜਾ ਉਹਨਾਂ ਨੂੰ ਦੇਖ ਕੇ ਹੱਸ ਰਿਹਾ ਹੁੰਦਾ ਆ। ਤੇ ਰਾਣੀ ਕਹਿੰਦੀ ਕੀੜਾ ਤੁਸੀਂ ਹੱਸ ਰਹੇ ਹੋ? ਉਹ ਕਹਿੰਦਾ ਕੁਝ ਨਹੀਂ, ਕਹਿੰਦਾ ਮੈਂ ਵੈਸੇ ਹੱਸ ਰਿਹਾ। ਕਹਿੰਦੀ ਨਹੀਂ ਦੱਸੋ। ਕਹਿੰਦਾ ਮੈਂ ਨਹੀਂ ਤੈਨੂੰ ਦੱਸਣਾ। ਉਹ ਜਿੱਦ ਪੈ ਜਾਂਦੀ ਆ ਰਾਣੀ, ਕਹਿੰਦਾ ਨਹੀਂ ਯਾਰ ਮੈਂ ਤੂੰ ਨਹੀਂ ਦੱਸ ਸਕਦਾ। ਕਹਿੰਦਾ ਨਹੀਂ ਮੇਰੀ ਮੌਤ ਹੋ ਜੂਗੀ। ਉਹ ਕਹਿੰਦੀ ਮੌਤ ਹੁੰਦੀ ਆ ਹੋ ਜਾਵੇ, ਕਹਿੰਦੀ ਮੈਨੂੰ ਗੱਲ ਦੱਸੋ ਕੀ ਹੈ। ਤੇ ਰਾਜਾ ਕਹਿੰਦਾ ਇਹ ਕਰਕੇ ਫਿਰ ਆਪਾਂ ਜੰਗਲ ਦੇ ਵਿੱਚ ਚੱਲਦੇ ਹਾਂ। ਤਾਂ ਜੰਗਲ ਦੇ ਵਿੱਚ ਜਾਂਦੇ ਆ, ਜੰਗਲ ਦੇ ਵਿੱਚ ਜਾ ਕੇ ਉੱਥੇ ਇੱਕ ਖੂਹ ਜਿਹਾ ਹੁੰਦਾ ਆ, ਉੱਥੇ ਨਾ ਬੱਕਰੀਆਂ ਭੇਡਾਂ ਘਾਹ ਚਰ ਰਹੀਆਂ ਹੁੰਦੀਆਂ ਨੇ। ਤੇ ਰਾਣੀ ਕਹਿੰਦੀ ਹਾਂਜੀ ਹੁਣ ਦੱਸੋ। ਤੇ ਕਹਿੰਦਾ ਮੈਂ ਤੁਹਾਨੂੰ ਦੱਸਦਾ ਠਹਿਰ ਜਾ। ਤਾਂ ਉੱਥੇ ਨਾ ਇੱਕ ਬੱਕਰੀ ਘਾਹ ਦੇਖ ਲੈਂਦੀ ਆ ਖੂਹ ਦੇ ਵਿੱਚ ਹਰੀ ਹਰੀ। ਤਾਂ ਬੱਕਰੀ ਨੂੰ ਕਹਿੰਦੀ ਮੈਨੂੰ ਆਹ ਘਾਹ ਲਿਆ ਕੇ ਦੇ ਨੀਚੇ ਵੀ ਮੈਂ ਉਹ ਖਾਣਾ ਆ। ਤੇ ਬੱਕਰਾ ਕਹਿੰਦਾ ਮੈਨੇ ਮਰਨਾ ਆ, ਕਹਿੰਦਾ ਆਲੇ ਦੁਆਲੇ ਇੰਨੀ ਘਾਹ ਕਹਿੰਦਾ ਤੂੰ ਖਾ ਲੈ। ਉਹ ਕਹਿੰਦੀ ਨਹੀਂ, ਕਹਿੰਦੀ ਮੈਨੂੰ ਉਹੀ ਘਾਹ ਲਿਆ ਕੇ ਦਿਓ, ਮੈਂ ਤਾਂ ਉਹੀ ਖਾਣਾ। ਤੇ ਬੱਕਰਾ ਬੱਕਰੀ ਜਦੋਂ ਜਿੱਦ ਕਰਨ ਆ ਜਾਂਦੀ ਹੈ ਤਾਂ ਬੱਕਰਾ ਦੇ ਢਿੱਡ 'ਚ ਦੋ ਟੱਕਰਾਂ ਮਾਰਦਾ। ਕਹਿੰਦਾ ਦਵਾਂ ਤੂੰ ਲਿਆ ਕੇ ਖਾਸ, ਉਹ ਫਿਰ ਮਾਫ਼ੀ ਮੰਗਣ ਲੱਗ ਜਾਂਦੀ ਹੈ। ਤਾਂ ਫਿਰ ਉਹ ਰਾਜੇ ਦੇ ਗੱਲ ਸੁਣ ਲੈਂਦਾ ਰਾਜਾ। ਤੇ ਰਾਜਾ ਕਹਿੰਦਾ ਹਾਂ ਦੱਸ ਹੁਣ ਤੈਨੂੰ ਚੀਜ਼ ਚਾਹੀਦਾ। ਕਹਿੰਦੀ ਮੈਨੂੰ ਦੱਸੋ, ਕਹਿੰਦੀ ਵੀ ਤੁਸੀਂ ਕਿਉਂ ਹੱਸੇ ਸੀਗੇ? ਰਾਜਾ ਕਹਿੰਦਾ ਤੈਨੇ ਜੇਲ੍ਹ ਜਾਣਾ ਜਾਂ ਤੈਨੇ ਆਪਣੇ ਮਹਿਲ 'ਚ ਜਾਣਾ?
0: ਜੀ।
2: ਤਾਂ ਰਾਣੀ ਕਹਿੰਦੀ ਸੋਰੀ ਜੀ, ਕਹਿੰਦੀ ਮੈਂ ਆਪਣੇ ਕਹਿੰਦੀ ਮਹਿਲ 'ਚ ਜਾਣਾ, ਕਹਿੰਦੀ ਮੈਨੂੰ ਮਾਫ਼ ਕਰ ਦਿਓ, ਮੇਰੇ ਤੋਂ ਗਲਤੀ ਹੋ ਗਈ। ਸੋ ਇੱਕ ਸਿੱਖਿਆ ਆ, ਸਿੱਖਿਆ ਕਿਤੋਂ ਵੀ ਆਪਾਂ ਜਾਨਵਰ ਪੰਛੀ ਆ ਜਾਂ ਕਿਤੋਂ ਵੀ ਆਪਾਂ ਮਿਲ ਸਕਦੇ ਜਾਂ ਆਪਾਂ ਨੂੰ ਕਿਸੇ ਫਰਿਸ਼ਤੇ ਕੋਲੋਂ ਮਿਲ ਸਕਦੇ ਆ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ
0: ਜੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਇਸ ਕਹਾਣੀ ਨੂੰ ਸਾਡੇ ਨਾਲ ਸਾਂਝਾ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਵੀ ਕੁਝ ਚੀਜ਼ਾਂ ਦੇ ਜਿਹੜੇ ਨੇ ਉਹ ਭੇਦ ਬਣੇ ਰਹਿਣੇ ਚਾਹੀਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ। ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਉਹ ਕਹਿ ਰਹੇ ਨੇ ਕਿ ਸੋਨੀ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਦਿਲ ਆਪਣਾ ਪੰਜਾਬੀ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੋਇਆ, ਇਹ ਪ੍ਰੋਗਰਾਮ ਕਹਿੰਦੇ ਸਾਨੂੰ ਬਹੁਤ ਚੰਗਾ ਲੱਗਦਾ ਹੈ। ਦੋਸਤ ਅਕਸਰ ਇਸ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਦੇ ਨੇ, ਬੁਜ਼ਾਰਤ ਸੁਣਾਉਂਦੇ ਨੇ, ਚੁਟਕਲੇ ਭੇਜਦੇ ਨੇ, ਸਾਨੂੰ ਬਹੁਤ ਚੰਗਾ ਲੱਗਦਾ ਹੈ। ਔਰ ਇਹਨਾਂ ਨੇ ਇਹ ਵੀ ਦੱਸਿਆ ਹੈ ਕਿ ਗਰਮੀ ਤੋਂ

0: ਰਾਹਤ ਦੇ ਲਈ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ, ਠੰਡੀਆਂ ਚੀਜ਼ਾਂ ਦਾ ਸੇਵਨ ਕਰੋ, ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਔਰ ਧੁੱਪ ਦੇ ਵਿੱਚ ਬਾਹਰ ਨਾ ਜਾਓ। ਸੋ ਇਹ ਮੈਸੇਜ ਸਾਨੂੰ ਭੇਜਿਆ ਸੀ ਕੁਰਕਸ਼ੇਤਰ ਤੋਂ ਯਸ਼ਪਾਲ ਧੀਮਾਨ, ਕ੍ਰਿਸ਼ਨਾ ਧੀਮਾਨ ਅਤੇ ਇਹਨਾਂ ਦੀ ਪੂਰੀ ਧੀਮਾਨ ਫੈਮਿਲੀ ਕੁਰਕਸ਼ੇਤਰ ਮਿਰਜ਼ਾਪੁਰ ਤੋਂ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇੱਕ ਹੋਰ ਮੈਸੇਜ ਪਹੁੰਚਿਆ ਹੈ ਵੀ ਲਿਖ ਰਹੇ ਨੇ ਹੈਪੀ ਬ੍ਰਦਰਸ ਡੇ। ਸੋ ਜੀ ਤੁਹਾਨੂੰ ਵੀ ਬ੍ਰਦਰਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਲਿਖਿਆ ਵੀ ਅੱਜ ਭਰਾ ਦਿਵਸ ਦੀਆਂ ਮੇਰੇ ਸਤਿਕਾਰਯੋਗ ਛੋਟੇ ਵੱਡੇ ਸਾਰੇ ਵੀਰ ਜੀਆਂ ਨੂੰ ਲੱਖ ਲੱਖ ਵਧਾਈਆਂ ਹੋਣ। ਭਰਾ ਨਾਲ ਹੋਣ ਤਾਂ ਹਰ ਖੁਸ਼ੀ ਦੁੱਗਣ ਲੱਗਦੀ ਏ ਅਤੇ ਹਰ ਮੁਸ਼ਕਿਲ ਅੱਧੀ। ਲਿਖਿਆ ਵੀ ਭੈਣ ਕਿੰਨੀ ਵੀ ਦੂਰ ਬੈਠੀ ਹੋਵੇ ਪਰ ਦਿਲੋਂ ਹਮੇਸ਼ਾ ਨੇੜੇ ਹੁੰਦੀ ਏ। ਭਰਾ ਆਪਣੀ ਭੈਣ ਲਈ ਅਨਮੋਲ ਹੀਰੇ ਹੁੰਦੇ ਨੇ। ਆਓ ਆਪਾਂ ਅੱਜ ਭਰਾ ਦਿਵਸ 'ਤੇ ਭਰਾਵਾਂ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਈਏ ਜੋ ਸਾਡੀ ਜ਼ਿੰਦਗੀ ਦੀ ਤਾਕਤ ਹਨ। ਪਰਮਜੀਤ ਸਿੰਘ ਬਾਘਾ ਪੁਰਾਣਾ ਤੋਂ ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਪਿਆਰ ਮੁਹੱਬਤ, ਇਹ ਰਿਸ਼ਤੇ ਇਸੇ ਤਰ੍ਹਾਂ ਹੀ ਕਾਇਮ ਰਹਿਣ, ਇਸੇ ਤਰ੍ਹਾਂ ਹੀ ਬਣੇ ਰਹਿਣ, ਇਹ ਸਾਂਝਾ, ਇਹ ਮੁਹੱਬਤਾਂ ਦੇ ਦੀਵੇ ਇਸੇ ਤਰ੍ਹਾਂ ਹੀ ਜਗਦੇ ਰਹਿਣ ਤਾਂ ਜੋ ਇਹਨਾਂ ਦੀਵਿਆਂ ਦੀ ਰੋਸ਼ਨੀ ਦੇ ਵਿੱਚ ਸਾਰਾ ਜੱਗ ਰੋਸ਼ਨ ਆਇਆ ਫਿਰੇ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਇੱਕ ਹੋਰ ਵੋਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ।
1: ਮਾਣ ਤੇ ਸਨਮਾਨ ਯੋਗ ਦੋਸਤ ਲਲਿਤ ਸੋਨੀ ਜੀ
0: ਜੀ
1: ਤੇ ਸਾਰੇ ਹੀ ਸਰੋਤੇ ਸੱਜਣ ਮਿੱਤਰ ਜਿਹੜੇ ਇਸ ਟਾਈਮ ਦਿਲ ਆਪਣਾ ਪੰਜਾਬੀ ਨਾਲ FM ਰੈਂਬੋ ਦੇ ਜ਼ਰੀਏ ਜੁੜੇ ਹੋਏ ਨੇ, ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਸਾਰਿਆਂ ਦੇ ਵਿਚਾਰ, ਕਵਿਤਾ, ਹੱਸਣ ਹਸਾਉਣ ਵਾਲਾ ਸਾਰਾ ਹੀ ਪ੍ਰੋਗਰਾਮ ਵਧੀਆ ਹੈ ਤੇ ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਸੋਨੀ ਜੀ ਬਹੁਤ ਲਾਜਵਾਬ।
0: ਬਹੁਤ ਬਹੁਤ ਸ਼ੁਕਰੀਆ।
1: ਤੁਹਾਡੀ ਹੀ ਲਿਖੀ ਹੋਈ ਕਵਿਤਾ ਇੱਕ ਸੱਜਣ ਨੇ ਹੁਣੀ ਸ਼ਰੋਤੇ ਮਿੱਤਰ ਨੇ ਪੜ੍ਹ ਕੇ ਸੁਣਾਈ, ਬਹੁਤ ਵਧੀਆ ਜੀ। ਉਹਨਾਂ ਦਾ ਪੜ੍ਹਨ ਦਾ ਅੰਦਾਜ਼ ਤੇ ਤੁਹਾਡਾ ਲਿਖਣ ਦਾ ਅੰਦਾਜ਼, ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ। ਪਰ ਮੈਂ ਇੱਕ ਬੇਨਤੀ ਕਰ ਦੇਵਾਂ ਕਿ ਲਹਿੰਦੇ ਪੰਜਾਬ ਦੇ ਸੱਜਣ ਅੱਜ ਕੱਲ੍ਹ ਦੋਸਤ ਕਿਉਂ ਨਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਰਹੇ, ਉਹਨਾਂ ਨੂੰ ਮੇਰੇ ਵੱਲੋਂ ਆਵਾਜ਼ ਦਿੱਤੀ ਜਾਵੇ ਕਿ ਉਹ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ। ਬਾਕੀ ਸਾਰਿਆਂ ਦੇ ਵਿਚਾਰ ਬਹੁਤ ਅੱਛੇ ਨੇ ਤੇ ਸਬੱਬ ਨਾਲ ਮੈਂ ਤੁਹਾਡੇ ਸ਼ਹਿਰ ਜਲੰਧਰ ਦੇ ਵਿੱਚ ਹੀ ਹਾਂ, ਪਠਾਨਕੋਟ ਬਾਈਪਾਸ ਦੇ ਨੇੜੇ ਤੇੜੇ ਹੀ ਹਾਂ ਤੇ ਮੈਂ ਤੁਹਾਡਾ ਇੱਥੇ ਹੀ ਪ੍ਰੋਗਰਾਮ ਮੋਬਾਈਲ ਐਪ ਰਾਹੀਂ ਸੁਣ ਲਿਆ ਵਾਂ। ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਮੈਂ ਪਿੰਡ ਦੇ ਡਾਕਖਾਨਾ ਨਿਮਣਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਓਕੇ ਜੀ
0: ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਔਰ ਤੁਸੀਂ ਲਹਿੰਦੇ ਪੰਜਾਬ ਵਾਲਿਆਂ ਤੱਕ ਤੁਹਾਡੀ ਆਵਾਜ਼ ਜ਼ਰੂਰ ਪਹੁੰਚ ਗਈ ਹੋਏਗੀ ਔਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਨੂੰ ਪਿਆਰ ਕਰਦੇ ਹੋ ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਹਾਜ਼ਰੀ ਲਗਾਈ ਹੈ। ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਹੀ ਤੁਸੀਂ ਆਪਣੀ ਪਿਆਰੀ ਜਿਹੀ ਆਵਾਜ਼ ਸਾਨੂੰ ਸੁਣਾਉਂਦੇ ਰਹੋ ਔਰ ਇਸੇ ਤਰ੍ਹਾਂ ਹੀ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕਰਦੇ ਰਹੋ। ਸੋ ਇੱਕ ਹੋਰ ਵੋਇਸ ਮੈਸੇਜ ਆਓ ਸੁਣਦੇ ਹਾਂ, ਦੋਸਤ ਕੀ ਕਹਿ ਰਹੇ ਨੇ।
2: ਨਮਸਕਾਰ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਸੁਣਨ ਵਾਲੇ ਸਾਰੇ ਸ਼ਰੋਤਾਂ ਨੂੰ ਮੇਰੇ ਵੱਲੋਂ ਨਮਸਕਾਰ। ਮੈਂ ਯਸ਼ਪਾਲ ਸ਼ਰਮਾ, ਜੰਮੂ ਕਸ਼ਮੀਰ ਡਿਸਟ੍ਰਿਕਟ ਜੰਮੂ ਤਹਿਸੀਲ ਖਰਾਬਲੀ ਪਿੰਡ ਸਾਡਾ ਸਿਉਣੀ ਜੀ। ਸਾਡਾ ਫੇਵਰੇਟ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਫੁੱਲ ਅਤੇ ਇਨਸਾਨ ਦੋਨਾਂ ਦੀ ਪਹਿਚਾਣ ਉਹਨਾਂ ਦੀ ਖੁਸ਼ਬੂ ਤੋਂ ਹੁੰਦੀ ਹੈ। ਫੁੱਲ ਦੀ ਖੁਸ਼ਬੂ ਜਿਹੜੀ ਕੁਛ ਦੇਰ ਤੱਕ ਹੀ ਰਹਿੰਦੀ ਹੈ ਲੇਕਿਨ ਇਨਸਾਨ ਦੀ ਅੱਛਾਈ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਵਾਸਤੇ ਵੱਸ ਜਾਂਦੀ ਹੈ। ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਸਾਨੂੰ ਕਿ ਕਿਸੇ ਦੀਆਂ ਗੱਲਾਂ 'ਤੇ ਨਹੀਂ, ਉਹਨਾਂ ਨੂੰ ਉਹਨਾਂ ਦਾ ਜਿਹੜਾ ਵਿਵਹਾਰ ਹੈ ਉਹਨਾਂ ਨੂੰ ਯਾਦ ਰੱਖਿਆ ਜਾਵੇ। ਬਹੁਤ ਬਹੁਤ ਧੰਨਵਾਦ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ। ਵਾਕਈ ਕਿਸੇ ਦੀਆਂ ਗੱਲਾਂ ਨਹੀਂ, ਉਹਨਾਂ ਦੇ ਵਿਵਹਾਰ ਨੂੰ ਯਾਦ ਰੱਖਣਾ ਚਾਹੀਦਾ। ਜੋ ਇਨਸਾਨ ਨੇ ਤੁਹਾਡੇ ਲਈ ਕੀਤਾ ਹੋਵੇ, ਜਿਹੜਾ ਇਨਸਾਨ ਤੁਹਾਡੇ ਲਈ ਰੱਬ ਬਣ ਕੇ ਬੋੜਿਆ ਹੋਵੇ, ਜਿਹਨੇ ਤੁਹਾਡੇ ਖਾਸ ਮੌਕੇ 'ਤੇ ਮਦਦ ਕੀਤੀ ਹੋਵੇ, ਉਸ ਇਨਸਾਨ ਨੂੰ ਭੁੱਲਣਾ ਨਹੀਂ ਚਾਹੀਦਾ। ਬਹੁਤ ਬਹੁਤ ਸ਼ੁਕਰੀਆ। ਬਾਕੀ ਤੁਹਾਡੇ ਪਿੱਛੋਂ ਜਿਹੜੀਆਂ ਪੰਛੀਆਂ ਦੇ ਸ਼ੋਰ ਦੀਆਂ, ਪੰਛੀਆਂ ਦੀਆਂ ਪਿਆਰੀਆਂ ਪਿਆਰੀਆਂ ਆਵਾਜ਼ਾਂ ਆ ਰਹੀਆਂ ਸੀ, ਉਹ ਬਹੁਤ ਕਮਾਲ ਹੈ। ਸੋ ਤੁਸੀਂ ਕੁਦਰਤੀ ਨਜ਼ਾਰੇ ਦੇ ਵਿੱਚ ਰਹਿੰਦੇ ਹੋ, ਕੁਦਰਤ ਦੇ ਕੋਲ ਰਹਿੰਦੇ ਹੋ, ਕੁਦਰਤ ਨੂੰ ਨੇੜੇ ਹੋ ਕੇ ਸੁਣਦੇ ਹੋ, ਬਹੁਤ ਚੰਗਾ ਲੱਗਦਾ ਹੈ। ਇਹ ਪਿਆਰੀਆਂ ਪਿਆਰੀਆਂ ਆਵਾਜ਼ਾਂ ਜਦੋਂ ਸਾਡੇ ਕੰਨਾਂ ਤੱਕ ਪਹੁੰਚਦੀਆਂ ਨੇ, ਉਹ ਸਰੋਤਿਆਂ ਦੇ ਕੰਨਾਂ ਤੱਕ ਪਹੁੰਚਦੀਆਂ ਨੇ, ਵਾਕਈ ਬਹੁਤ ਖੂਬਸੂਰਤ ਲੱਗਦਾ ਹੈ। ਸੋ ਇੱਕ ਹੋਰ ਵੋਇਸ ਮੈਸੇਜ ਆਓ ਸੁਣਦੇ ਹਾਂ।
3: ਹਾਂਜੀ ਲਲਿਤ ਸੋਨੀ ਜੀ, ਬਹੁਤ ਪਿਆਰ ਭਰੀ, ਸਤਿਕਾਰ ਭਰੀ, ਨਿਮਰਤਾ ਸਾਹਿਬ ਦੋਵੇਂ ਹੱਥ ਜੋੜ ਕੇ ਬੁਲਾਈ ਹੋਈ, ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ।
0: ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
3: ਖੁਸ਼ ਰਹੋ ਜੀ। ਸਤਨਾਮ ਸਿੰਘ ਰਖਰੇ ਦੀ ਆਵਾਜ਼ ਸੁਣੀ ਤੇ ਉਹਨਾਂ ਨੇ ਨਗਾਹੇ ਬਾਰੇ ਜਾਣਕਾਰੀ ਦਿੱਤੀ, ਬਹੁਤ ਵਧੀਆ ਜਾਣਕਾਰੀ ਸੀ। ਤੇ ਤੁਸੀਂ ਇੱਕ ਅਭਿਆਰਤ ਪਾਈ ਆ, ਕੰਧ ਦੇ ਕਨਈਆ ਬੈਠਾ ਕਾਲੀ ਉਹਦੀ ਗਾਨੀ, ਹੈ ਨਾ, ਇਹ ਜੀ ਘੁੱਗੀ ਹੋ ਸਕਦੀ ਆ ਤੇ ਜਾਂ ਮਤਲਬ ਗੋਲਾ ਕਬੂਤਰ।

0: ਠੀਕ ਹੈ ਜੀ। ਅਤੇ ਅੱਜ ਤੁਸੀਂ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰ ਰਹੇ ਹੋ ਅਤੇ ਮੈਂ ਵੀ ਅੱਜ ਕਾਫੀ ਦਿਨਾਂ ਬਾਅਦ ਪ੍ਰੋਗਰਾਮ ਸੁਣ ਰਿਹਾ ਅਤੇ ਤੁਹਾਡੀ ਆਵਾਜ਼ ਨੂੰ ਸੁਣ ਕੇ ਮੇਰਾ ਮਨ ਬਾਗੋ ਬਾਗ ਹੋ ਗਿਆ ਜੀ। ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ, ਇਸ ਲਈ ਤੁਹਾਡਾ ਬਹੁਤ ਸਾਰਾ ਧੰਨਵਾਦ। ਤੁਸੀਂ ਹਮੇਸ਼ਾ ਸੁਖੀ ਰਹੋ, ਖੁਸ਼ ਰਹੋ, ਹੱਸਦੇ ਰਹੋ, ਵੱਜਦੇ ਰਹੋ, ਕਦਰ ਤਰੀ ਸਿਰੇ ਸਿਰੇ ਨੱਚਦੇ ਰਹੋ, ਖੁਸ਼ੀਆਂ ਦੇ ਨਾਲ ਖੇਡਦੇ ਰਹੋ, ਗੁਲਾਬ ਦੇ ਫੁੱਲਾਂ ਵਾਂਗੂ ਖਿੜੇ ਰਹੋ, ਖੁਸ਼ੀਆਂ ਦੇ ਪਹਿਲੇ ਭਰ ਭਰ ਪੀਓ ਜੀ। ਰੱਬ ਕਰਕੇ ਤੁਸੀਂ ਕਈ ਯੁਗਾਂ ਤੱਕ ਜੀਓ ਜੀ। ਸ਼ਹਿਰ ਬਾਘਾ ਪੁਰਾਣਾ ਤੋਂ ਸਰਦਾਰ ਪਰਮਜੀਤ ਸਿੰਘ, ਬਾਘਾ ਪੁਰਾਣਾ, ਬਾਘਾ ਪੁਰਾਣਾ, ਬਾਘਾ ਪੁਰਾਣਾ, ਬਾਘਾ ਪੁਰਾਣਾ
1: ਜੀ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਪਿਆਰ ਸਤਿਕਾਰ ਦੇ ਨਾਲ ਤੁਸੀਂ ਪ੍ਰੋਗਰਾਮ ਦੇ ਵਿੱਚ ਐਂਟਰੀ ਮਾਰਦੇ ਹੋ। ਬਹੁਤ ਚੰਗਾ ਲੱਗਦਾ, ਤੁਹਾਡੀ ਪਿਆਰੀ ਆਵਾਜ਼ ਜਦੋਂ ਅਸੀਂ ਸੁਣਦੇ ਹਾਂ ਬਹੁਤ ਹੀ ਵਧੀਆ ਲੱਗਦਾ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਾਕੀ ਜਿਹੜੀ ਤੁਸੀਂ ਬੁਝਾਰਤ ਦਾ ਜਵਾਬ ਦਿੱਤਾ ਹੈ, ਉਹ ਜਿਹੜੇ ਵੀ ਦੋਸਤ ਨੇ ਸਾਨੂੰ ਬੁਝਾਰਤ ਸਾਨੂੰ ਪਾਈ ਹੈ, ਸੋ ਇਸ ਬੁਝਾਰਤ ਬਾਰੇ ਜਿਹੜਾ ਆ ਉਹ ਦੋਸਤ ਜ਼ਰੂਰ ਸਾਨੂੰ ਦੱਸਣਗੇ। ਔਰ ਤੁਸੀਂ ਵੀ ਜਿਹੜਾ ਆ ਇਸ ਬੁਝਾਰਤ ਦਾ ਜਵਾਬ ਦੇ ਸਕਦੇ ਹੋ। ਸੋ ਇੱਕ ਹੋਰ ਬੁਝਾਰਤ ਜਿਹੜੀ ਮੈਂ ਪਾਈ ਸੀ ਉਹਦਾ ਵੀ ਜਵਾਬ ਦੇ ਸਕਦੇ ਹੋ। ਇੱਕ ਮੈਂ ਡਾਇਲੋਗ ਤੁਹਾਨੂੰ ਸੁਣਾਏ ਸੀਗੇ, ਇਸ ਡਾਇਲੋਗ ਨੂੰ ਵੀ ਤੁਸੀਂ ਦੱਸ ਸਕਦੇ ਸੀ ਕਿ ਵੀ ਕਿਹੜੀ ਫਿਲਮ ਦੇ ਵਿੱਚੋਂ ਇਹ ਡਾਇਲੋਗ ਲੈ ਗਏ ਨੇ। ਅਤੇ ਇੱਕ ਆਵਾਜ਼ ਸਾਡੇ ਤੱਕ ਪਹੁੰਚੀ ਹੋਈ ਹੈ, ਉਸ ਆਵਾਜ਼ ਨੂੰ ਸੁਣਦੇ ਹਾਂ ਅਤੇ ਫਿਰ ਚੱਲਦੇ ਹਾਂ ਅਗਲੇ ਮੈਸੇਜ ਵੱਲ।
2: ਹੈਲੋ ਦਿਲ ਆਪਣਾ ਪੰਜਾਬੀ, ਲਲਿਤ ਸੋਨੀ ਸਰ ਜੀ, ਕੀ ਹਾਲ ਚਾਲ?
1: ਬਹੁਤ ਵਧੀਆ ਜੀ।
2: ਗੁੱਡ ਮਾਰਨਿੰਗ ਸਾਰੇ ਦੋਸਤਾਂ,
1: ਗੁੱਡ ਮਾਰਨਿੰਗ ਜੀ,
2: ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਦੇ ਵਿਚਾਰ ਸਾਰਿਆਂ ਦਾ ਪ੍ਰੋਗਰਾਮ ਸੁਣ ਕੇ ਮੈਂ ਥੋੜੀ ਲੇਟ ਸੀਗੀ ਘਰ ਦੇ ਕੰਮਾਂ ਕਾਰਾਂ ਦੇ ਵਿੱਚ, ਹੋਣ ਕਰਕੇ ਸਾਰਿਆਂ ਦੇ ਵਿਚਾਰ ਵੀ ਮੈਂ ਸੁਣੇ, ਬੁਝਾਰਤਾਂ ਵੀ ਸੁਣੀਆਂ ਤੇ ਡਾਇਲੋਗ ਵੀ ਸੁਣੇ ਤੇ ਤੁਹਾਡਾ ਪੇਸ਼ ਕਰਨ ਦਾ ਅੰਦਾਜ਼ ਵੀ ਸੁਣਿਆ। ਤੇ ਤੁਸੀਂ ਤਾਂ ਕਵਿਤਾ ਵੈਸੇ ਲਿਖਦੇ ਹੀ ਬੇਕਮਾਲ ਹੋ, ਬਹੁਤ ਵਧੀਆ ਕਵਿਤਾ, ਕਿਉਂਕਿ ਮੈਂ ਸਾਰੀਆਂ ਕਵਿਤਾ ਤੁਹਾਡੀਆਂ ਸੁਣਦੀ ਹਾਂ ਤੁਹਾਡੇ ਮੂੰਹ ਤੇ ਨਾਲ ਤੁਹਾਡੀਆਂ ਲਿਖਤਾਂ ਪੜ੍ਹਦੀ ਵੀ ਹਾਂ ਸਰ ਜੀ। ਤੇ ਪੰਜਾਬੀ ਤਾਂ ਹੈ ਹੀ ਸਾਡੀ ਬਹੁਤ ਵਧੀਆ, ਪੰਜਾਬੀ ਨਾਲ ਤਾਂ ਸਾਨੂੰ ਦਿਲ ਤੋਂ ਪਿਆਰ ਹੈ, ਨਾਲ ਸਾਡਾ ਪੰਜਾਬੀ ਪ੍ਰੋਗਰਾਮ ਬਹੁਤ ਵਧੀਆ, ਪੰਜਾਬੀ ਦੀਆਂ ਬੜੀਆਂ ਗੱਲਾਂ, ਗਿੱਧੇ ਭੰਗੜੇ ਬਹੁਤ ਵਧੀਆ ਲੱਗਦੇ ਨੇ, ਜਿਹਦੇ ਨਾਲ ਅਸੀਂ ਬੈਠੇ ਬੈਠੇ ਹੀ ਆਨੰਦ ਲੈਂਦੇ ਰਹਿੰਦੇ ਹਾਂ ਤੁਹਾਡੇ ਪ੍ਰੋਗਰਾਮ ਦਾ। ਸਰ ਜੀ, ਇੱਕ ਗਾਣੇ ਦੀ ਫਰਮਾਇਸ਼ ਮੈਂ ਬੜੀ ਵਾਰੀ ਕੀਤੀ ਹੈ, ਉਹ ਕਦੀ ਵੀ ਕੋਈ ਫਰਮਾਇਸ਼ ਪੂਰੀ ਨਹੀਂ ਹੁੰਦੀ। ਜੇ ਤੁਸੀਂ ਅੱਡੀ ਟੱਪੇ ਦੇ ਵਿੱਚ ਕੱਲ ਜਾਂ ਜਦੋਂ ਤੁਸੀਂ ਆਓ ਇਹ ਲਗਵਾਓ ਤੇ ਗੱਲ ਹੋਰ ਹੈ, ਗੱਡੀ ਜਾਂਦੀ ਹੈ ਛਲਾਂਗਾ ਮਾਰਦੀ, ਠੀਕ ਹੈ? ਤੇ ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ।
1: ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੈਸੇਜ ਦੇ ਲਈ। ਔਰ ਤੁਸੀਂ ਗੀਤ ਦੀ ਫਰਮਾਇਸ਼ ਕੀਤੀ ਹੈ ਵੀ ਗੀਤ ਜਿਹੜਾ ਹੈ ਜ਼ਰੂਰ ਕਿਸੇ ਨਾ ਕਿਸੇ ਵਕਤ ਜਦੋਂ ਵੀ ਮੌਕਾ ਮਿਲੇਗਾ ਤੁਹਾਡਾ ਗੀਤ ਤੁਹਾਡੇ ਤੱਕ ਜ਼ਰੂਰ ਪਹੁੰਚੇਗਾ। ਬਾਕੀ ਤੁਸੀਂ ਪ੍ਰੋਗਰਾਮ ਨੂੰ ਪਿਆਰ ਕਰਦੇ ਹੋ, ਬਹੁਤ ਬਹੁਤ ਸ਼ੁਕਰੀਆ। ਬਾਕੀ ਤੁਸੀਂ ਮੇਰੀ ਲਿਖਤ ਨੂੰ ਪਿਆਰ ਕਰਦੇ ਹੋ, ਬਹੁਤ ਬਹੁਤ ਸ਼ੁਕਰੀਆ। ਬਾਕੀ ਲਿਖਣਾ ਜਿਹੜਾ ਹੈ ਔਰ ਬਹੁਤ ਔਖਾ ਹੈ, ਬਸ ਕੋਸ਼ਿਸ਼ ਕਰੀਦੀ ਹੈ ਵੀ ਦੋਸਤਾਂ ਦੇ ਲਈ ਕੁਝ ਨਾ ਕੁਝ ਚੰਗੀ ਲਿਖਤ ਜਾਂ ਚੰਗੇ ਵਿਚਾਰ ਦੋਸਤਾਂ ਤੱਕ ਪਹੁੰਚਾਏ ਜਾਣ। ਸੋ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਫੀਡਬੈਕ ਮਿਲਦਾ ਰਹਿੰਦਾ ਹੈ ਅਤੇ ਹੋਰ ਵੀ ਹੱਲਾਸ਼ੇਰੀ ਮਿਲਦੀ ਹੈ, ਬਹੁਤ ਬਹੁਤ ਸ਼ੁਕਰੀਆ। ਸੋ ਫਿਲਹਾਲ ਚੱਲਦੇ ਹਾਂ ਇੱਕ ਖੂਬਸੂਰਤ ਗੀਤ ਵੱਲ, ਔਰ ਗੀਤ ਤੋਂ ਬਾਅਦ ਮਿਲਦੇ ਹਾਂ ਤੁਹਾਡੇ ਇਹਨਾਂ ਪਿਆਰ ਭਰੀਆਂ ਆਵਾਜ਼ਾਂ ਦੇ ਨਾਲ, ਤੁਹਾਡੇ ਇਹਨਾਂ ਪਿਆਰ ਭਰੇ ਹੋਏ ਅਲਫਾਜ਼ ਸ਼ਬਦਾਂ ਦੇ ਨਾਲ, ਔਰ ਤੁਹਾਡੀ ਪਿਆਰੀ ਜਿਹੀ ਆਵਾਜ਼ ਦੇ ਨਾਲ ਇਸ ਗੀਤ ਤੋਂ ਬਾਅਦ।

0: 102.7 FM Rainbow 103.6 MHz ਤੇ ਨਾਲ ਦੀ ਨਾਲ ਨਿਊਜ਼ ਔਨ AIR ਐਪ ਤੇ ਵੀ ਤੁਸੀਂ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ ਆਨੰਦ ਮਾਣ ਰਹੇ ਹੋ ਜਿੱਥੇ ਤੁਸੀਂ ਦਿਲ ਖੋਲ ਕੇ ਦਿਲ ਦੀਆਂ ਗੱਲਾਂ ਕਰ ਰਹੇ ਹੋ ਔਰ ਤੁਹਾਡੇ ਦਿਲ ਦੀਆਂ ਗੱਲਾਂ ਅਸੀਂ ਬਾਕੀ ਸਰੋਤਿਆਂ ਤੱਕ ਪਹੁੰਚਾ ਰਹੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਮੈਸੇਜ ਸਾਡੇ ਤੱਕ ਪਹੁੰਚ ਰਹੇ ਨੇ, ਇੱਕ ਇੱਕ ਕਰਕੇ ਸਾਰੇ ਹੀ ਮੈਸੇਜ ਤੁਹਾਡੇ ਤੱਕ ਪਹੁੰਚਾਏ ਜਾਣਗੇ। ਸੋ ਇੱਕ ਹੋਰ ਮੈਸੇਜ ਪਹੁੰਚਿਆ ਹੈ, ਸਤਿ ਸ਼੍ਰੀ ਅਕਾਲ ਜੀ, ਹਰ ਰੋਜ਼ ਸੁਣਦੇ ਹਾਂ ਰੇਡੀਓ ਬੇਹਿਸਾਬੀ, ਬਣ ਗਿਆ ਰੇਡੀਓ ਹੈ ਜਿੰਦ ਜਾਨ ਸਾਡੀ, ਗੀਤ ਸੰਗੀਤ ਨਾਲ ਅਪਡੇਟ ਜਗਦੀ, ਖੁਸ਼ੀਆਂ ਦੇ ਨਾਲ ਗੱਲਬਾਤ ਹੁੰਦੀ ਸਭ ਦੀ, ਰੰਗਾਂ ਵਿੱਚੋਂ ਰੰਗ ਸੋਹਣਾ ਲੱਗਦਾ ਗੁਲਾਬੀ, ਬੜਾ ਚੰਗਾ ਲੱਗੇ ਦਿਲ ਆਪਣਾ ਪੰਜਾਬੀ, ਬੜਾ ਚੰਗਾ ਲੱਗੇ ਦਿਲ ਆਪਣਾ ਪੰਜਾਬੀ। ਸਤਨਾਮ ਸਿੰਘ ਗਿੱਲ ਪਿੰਡ ਜੋੜ ਸਿੰਘ ਵਾਲਾ ਤਰਨ ਤਾਰਨ ਤੋਂ ਮੈਸੇਜ ਕਰ ਰਹੇ ਸੀ, ਬਹੁਤ ਬਹੁਤ ਸ਼ੁਕਰੀਆ ਇਸ ਪਿਆਰੀ ਜੀ ਕਵਿਤਾ ਦੇ ਨਾਲ ਪ੍ਰੋਗਰਾਮ ਦੀ ਤਾਰੀਫ ਕਰਨ ਦੇ ਲਈ। ਸੋ ਇੱਕ ਹੋਰ ਵੋਇਸ ਮੈਸੇਜ ਆਓ ਸੁਣਦੇ ਹਾਂ।
1: ਲਾਲਚੀ ਕੰਧ ਤੇ ਘਨੱਈਆ ਬੈਠਾ ਗਾਲ ਵਿੱਚ ਕਾਲੀ ਗਾਣੇ, ਇਸਦਾ ਸਹੀ ਜਵਾਬ ਹੈ ਚਿੜਾ
0: ਜੀ।
1: ਉਹ ਜਿਹੜਾ ਦੋਸਤ ਨੇ ਜਵਾਬ ਦਿੱਤਾ ਸੀਗਾ ਘੁੱਗੀ ਔਰ ਕਬੂਤਰ, ਜਵਾਬ ਗਲਤ ਹੈ, ਇਸਦਾ ਜਵਾਬ ਹੈ ਚਿੜਾ
0: ਜੀ। ਜਿਹੜੇ ਦੋਸਤ ਨੇ ਜਵਾਬ ਦਿੱਤਾ ਸੀ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਇਸ ਬੁਝਾਰਤ ਦਾ ਸਹੀ ਜਵਾਬ ਇਹ ਹੈ, ਕਿਉਂਕਿ ਹੁਣ ਪ੍ਰੋਗਰਾਮ ਥੋੜ੍ਹਾ ਜਿਹਾ ਵਾਇੰਡ ਅਪ ਹੋਣ ਜਾ ਰਿਹਾ ਅਤੇ ਤੁਹਾਡੇ ਸਵਾਲਾਂ ਦੇ, ਤੁਹਾਡੇ ਬੁਝਾਰਤਾਂ ਦੇ ਜਵਾਬ ਦੇਣ ਦਾ ਵੀ ਵਕਤ ਆ ਗਿਆ। ਸੋ ਮੈਂ ਵੀ ਇੱਕ ਬੁਝਾਰਤ ਪਾਈ ਸੀ ਉਹਦਾ ਵੀ ਜਵਾਬ ਦੇਵਾਂਗਾ, ਪਰ ਇਹ ਕੁਝ ਲਿਖਤ ਮੇਰੇ ਤੱਕ ਪਹੁੰਚੀ ਹੈ, ਇਹ ਮੈਂ ਲਿਖਤ ਨੂੰ ਜ਼ਰੂਰ ਪੜ੍ਹਾਂਗਾ, ਉਸ ਤੋਂ ਬਾਅਦ ਫਿਰ ਉਸ ਬੁਝਾਰਤ ਦਾ ਅਤੇ ਉਸ ਡਾਇਲੋਗ ਦਾ ਵੀ ਜ਼ਿਕਰ ਕਰਾਂਗੇ। ਲਿਖਿਆ ਹੈ ਕਿ ਵੀਰ ਹੁੰਦੇ ਨੇ ਸਹਾਰਾ ਸਦਾ ਭੈਣਾਂ ਦਾ, ਭੈਣਾਂ ਨੂੰ ਮਾਣ ਵੀਰਾਂ ਦੇ ਹੁੰਦੇ, ਭੈਣ ਭਰਾ ਦਾ ਰਿਸ਼ਤਾ ਦੁਨੀਆਂ ਦਾ ਸਭ ਤੋਂ ਹਸੀਨ ਰਿਸ਼ਤਾ, ਵੀਰ ਹਮੇਸ਼ਾ ਭੈਣਾਂ ਦੇ ਦਿਲ ਦੇ ਕਰੀਬ ਹੁੰਦੇ। ਸੋ ਇਹ ਬਹੁਤ ਬਹੁਤ ਸ਼ੁਕਰੀਆ ਜੀ, ਇਹ ਮਨਿੰਦਰ ਸਿੰਘ ਨੇ ਸਾਨੂੰ ਇਹ ਖੂਬਸੂਰਤ ਜੀ ਸਤਰਾ ਭੇਜੀਆਂ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ ਹੈ ਪ੍ਰੋਗਰਾਮ ਦੇ ਵਿੱਚ, ਆਓ ਸੁਣਦੇ ਹਾਂ ਦੋਸਤ ਕੀ ਕਹਿ ਰਹੇ ਨੇ।
2: ਸਰ ਜੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਸਿੰਘ ਲਖਨਪਾਲ ਬਸਤੀ ਸ਼ੇਖ ਚਰਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਤੁਹਾਡਾ ਅੰਦਾਜ਼ ਬਹੁਤ ਪਿਆਰਾ, ਇਹ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਕੁਝ ਲਾਈਨਾਂ ਲੈ ਕੇ ਹਾਜ਼ਰ ਹਾਂ, ਕਬੂਲ ਕਰਿਓ। ਵਾਅਦਾ ਤੇਰਾ
0: ਜੀ,
2: ਤੂੰ ਆਖਿਆ ਸੀ ਕਿ ਮੁੜ ਆਵਾਂਗੀ ਕਿਸੇ ਰੋਜ਼, ਮੈਂ ਅੱਜ ਵੀ ਰਾਹਾਂ 'ਚ ਪਲਕਾਂ ਵਿਛਾਈ ਬੈਠਾ, ਤੂੰ ਕਿਹਾ ਸੀ ਕਿ ਦਿਲੋਂ ਭੁਲਾਈ ਨਾ ਕਦੇ ਮੈਨੂੰ, ਮੈਂ ਰਾਹਾਂ ਮੈਂ ਸਾਹਾਂ ਦੀ ਮਾਲਾ 'ਚ ਤੇਰਾ ਨਾਂ ਪਰੋਈ ਬੈਠਾ, ਤੂੰ ਆਖਿਆ ਸੀ ਕਿ ਹਮੇਸ਼ਾ ਮੁਸਕਰਾਉਂਦਾ ਰਹਿ, ਮੈਂ ਹੰਝੂਆਂ ਨੂੰ ਹਾਸਿਆਂ ਦੇ ਪਿੱਛੇ ਛੁਪਾਈ ਬੈਠਾ, ਤੂੰ ਕਿਹਾ ਸੀ ਕਿ ਵਕਤ ਹਰ ਜ਼ਖਮ ਭਰ ਦੇਵੇਗਾ, ਮੈਂ ਬੀਤੇ ਦਿਨਾਂ ਦੇ ਦਰਦ ਨੂੰ ਸੀਨੇ ਲਗਾਈ ਬੈਠਾ, ਤੂੰ ਆਖਿਆ ਸੀ ਕਿ ਉਮੀਦ ਦਾ ਲੜਨਾ ਛੱਡੀ, ਸੁਖਦੇਵ ਮੈਂ ਉੱਜੜ ਕੇ ਵੀ ਮੁਹੱਬਤ ਦੀ ਆਸ ਲਗਾਈ ਬੈਠਾ, ਮੈਂ ਉੱਜੜ ਕੇ ਵੀ ਮੁਹੱਬਤ ਦੀ

0: ਖਾਸ ਲਗਾਈ ਬੈਠਾ। ਧੰਨਵਾਦ ਜੀ, ਦਿਲ ਆਪਣਾ ਪੰਜਾਬੀ
1: ਜੀ। ਬਹੁਤ ਬਹੁਤ ਸ਼ੁਕਰੀਆ ਜੀ, ਇਸ ਪਿਆਰੀ ਜੀ ਲਿਖਤ ਨੂੰ ਸਾਡੇ ਨਾਲ ਸਾਂਝਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਔਰ ਸਟੂਡੀਓ ਘੜੀ ਤੇ ਸਮਾਂ 9:54 ਤੇ 30 ਸੈਕਿੰਡ ਹੋ ਰਹੇ ਨੇ ਤੇ ਹੌਲੀ ਹੌਲੀ ਪ੍ਰੋਗਰਾਮ ਆਪਣੀ ਸਮਾਪਤੀ ਦੇ ਵੱਲ ਵੱਧ ਰਿਹਾ ਤੇ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਦੋਸਤਾਂ ਨੇ ਹਾਜ਼ਰੀ ਲਗਾਈ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਜਿਨ੍ਹਾਂ ਨੇ ਪ੍ਰੋਗਰਾਮ ਨੂੰ ਘਰ ਬੈਠ ਕੇ ਸੁਣਿਆ, ਆਨੰਦ ਮਾਣਿਆ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਜਿਹੜੇ ਦੋਸਤ ਕਿਸੇ ਕਾਰਨ ਆਪਣੀ ਹਾਜ਼ਰੀ ਨਹੀਂ ਲਗਾ ਸਕੇ ਉਹ ਦੋਸਤ ਨਿਰਾਸ਼ ਬਿਲਕੁਲ ਵੀ ਨਾ ਹੋਣ। ਕੱਲ੍ਹ ਫਿਰ ਸਵੇਰੇ 9 ਤੋਂ ਲੈ ਕੇ 10 ਵਜੇ ਤੱਕ ਦੇ ਖੂਬਸੂਰਤ ਸਫ਼ਰ ਦੇ ਵਿੱਚ ਕੋਈ ਨਾ ਕੋਈ ਦੋਸਤ ਇੱਥੋਂ ਸਟੂਡੀਓ ਤੋਂ ਬੈਠਾ ਤੁਹਾਡੇ ਪਿਆਰੇ ਪਿਆਰੇ ਮੈਸੇਜਸ, ਤੁਹਾਡੀਆਂ ਪਿਆਰੀਆਂ ਪਿਆਰੀਆਂ ਆਵਾਜ਼ਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਜ਼ਰੂਰ ਕਰੇਗਾ। ਸੋ ਬਾਕੀ ਮੈਂ ਇੱਕ ਬੁਝਾਰਤ ਪਾਈ ਸੀ ਵੀ ਨਿੱਕੀ ਅੱਖ ਲੰਮੀ ਧੌਣ ਅਜਬ ਢੰਗ ਦਾ ਮੁਰਗਾ ਪਿੱਠ ਆਪਣੀ ਚੁੱਕ ਕੇ ਦੋ ਲੱਤਾਂ 'ਤੇ ਤੁਰਦਾ। ਸੋ ਇਸ ਦਾ ਸਹੀ ਜਵਾਬ ਜਿਨ੍ਹਾਂ ਨੇ ਸ਼ੁਤਰ ਮੁਰਗ ਦਿੱਤਾ ਹੈ ਉਹ ਬਿਲਕੁਲ ਸਹੀ ਜਵਾਬ ਹੈ। ਸੋ ਬਾਕੀ ਮੈਂ ਇੱਕ ਵੋਇਸ ਮੈਸੇਜ ਤੁਹਾਨੂੰ ਸੁਣਾਇਆ ਸੀ ਵੀ ਉਹ ਵੋਇਸ ਮੈਸੇਜ ਕਿਹੜੀ ਫਿਲਮ ਦੇ ਵਿੱਚੋਂ ਉਹ ਡਾਇਲੋਗ ਲੈ ਗਏ ਨੇ। ਸੋ ਫਿਲਮ ਦਾ ਨਾਮ ਸੀਗਾ

ਨਿੱਕੀ ਅੱਖ ਲੰਮੀ ਧੌਣ ਅਜਬ ਢੰਗ ਦਾ ਮੁਰਗਾ ਪਿੱਠ ਆਪਣੀ ਚੁੱਕ ਕੇ ਦੋ ਲੱਤਾਂ ਤੇ ਤੁਰਦਾ। ਸੋ ਇਸ ਦਾ ਸਹੀ ਜਵਾਬ ਜਿਨ੍ਹਾਂ ਨੇ ਸ਼ੁਤਰ ਮੁਰਗ ਦਿੱਤਾ ਹੈ ਉਹ ਬਿਲਕੁਲ ਸਹੀ ਜਵਾਬ ਹੈ। ਸੋ ਬਾਕੀ ਮੈਂ ਇੱਕ ਵੋਇਸ ਮੈਸੇਜ ਤੁਹਾਨੂੰ ਸੁਣਾਇਆ ਸੀ ਵੀ ਉਹ ਵੋਇਸ ਮੈਸੇਜ ਕਿਹੜੀ ਫਿਲਮ ਦੇ ਵਿੱਚੋਂ ਉਹ ਡਾਇਲੋਗ ਲਏ ਗਏ ਨੇ। ਸੋ ਫਿਲਮ ਦਾ ਨਾਮ ਸੀਗਾ ਮੈਂ ਤੇਰੀ ਤੂੰ ਮੇਰਾ ਔਰ ਇਹਦੇ ਵਿੱਚ ਕਲਾਕਾਰ ਸਨ ਅਨੀਤਾ ਦੇਵਗਨ, ਗੁਰਪ੍ਰੀਤ ਪੰਗੂ ਤੇ ਰੋਸ਼ਨ ਪ੍ਰਿੰਸ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹਨਾਂ ਪਿਆਰੇ ਪਿਆਰੇ ਮੈਸੇਜਸ ਦੇ ਲਈ ਔਰ ਬਹੁਤ ਸਾਰੇ ਦੋਸਤ ਸਾਨੂੰ ਮੈਸੇਜ ਕਰ ਰਹੇ ਨੇ ਉਹਨਾਂ ਦੋਸਤਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਸੋ ਕਈ ਦੋਸਤਾਂ ਨੇ ਜਿਹੜਾ ਆ ਸਾਨੂੰ ਸਿਰਫ ਹਾਏ ਹੈਲੋ ਲਿਖ ਕੇ ਇਸ ਮੈਸੇਜ ਪ੍ਰੋਗਰਾਮ ਦੇ ਵਿੱਚ ਮੈਸੇਜ ਭੇਜਦੇ ਨੇ। ਸੋ ਉਹਨਾਂ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਕੋਈ ਨਾ ਕੋਈ ਟੈਲੈਂਟ ਸਾਡੇ ਨਾਲ ਸਾਂਝਾ ਕਰਿਆ ਕਰਨ। ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ ਜਾਂ ਫਿਰ ਕਿਸੇ ਦਾ ਲਿਖਿਆ ਗੀਤ, ਕਵਿਤਾ, ਨਜ਼ਮ, ਪੋਇਟਰੀ ਤੁਹਾਨੂੰ ਬੇਹੱਦ ਪਸੰਦ ਹੈ, ਤੁਹਾਡੇ ਦਿਲ ਦੇ ਬੇਹੱਦ ਕਰੀਬ ਹੈ, ਤੁਸੀਂ ਉਸਦੀਆਂ ਚੰਦ ਲਾਈਨਾਂ, ਚੰਦ ਸਤਰਾਂ ਸਾਡੇ ਨਾਲ ਬੋਲ ਕੇ ਗਾ ਕੇ ਲਿਖ ਕੇ ਸਾਨੂੰ ਭੇਜ ਸਕਦੇ ਹੋ ਤਾਂ ਜੋ ਤੁਹਾਡੇ ਉਸ ਟੈਲੈਂਟ ਨੂੰ ਅਸੀਂ ਬਾਕੀ ਸਰੋਤਿਆਂ ਦੇ ਨਾਲ ਸਾਂਝਾ ਕਰ ਸਕੀਏ। ਸੋ ਇਸੇ ਆਸ ਇਸੇ ਉਮੀਦ ਦੇ ਨਾਲ ਤੁਹਾਡੇ ਕੋਲੋਂ ਵਿਦਾ ਲੈਣ ਦਾ ਵਕਤ ਆ ਚੁੱਕਿਆ ਹੋਇਆ। ਇੱਕ ਪਿਆਰੀ ਜਿਹੀ ਆਵਾਜ਼, ਇੱਕ ਮਿੱਠੀ ਜਿਹੀ ਆਵਾਜ਼ ਸਟੂਡੀਓ ਦੇ ਵਿੱਚ ਐਂਟਰੀ ਲੈ ਚੁੱਕੀ ਹੋਈ ਹੈ। ਸੋ ਆਰ ਜੇ ਰਿਚਾ ਦੀ ਐਂਟਰੀ ਹੋ ਚੁੱਕੀ ਹੈ, ਅਗਲਾ ਖੂਬਸੂਰਤ ਸਫ਼ਰ ਤੁਸੀਂ ਉਹਨਾਂ ਦੇ ਨਾਲ ਇੰਜੋਏ ਕਰੋਗੇ। ਸੋ ਫਿਲਹਾਲ ਮੇਰੇ ਜਾਣ ਦੀ ਵਾਰੀ ਹੋ ਚੁੱਕੀ ਹੈ, ਫਿਰ ਕਿਸੇ ਵਕਤ ਫਿਰ ਕਿਸੇ ਵੇਲੇ ਤੁਹਾਡੇ ਨਾਲ ਫਿਰ ਤੋਰ ਕਰਾਂਗੇ ਮੁਲਾਕਾਤ। ਤਦ ਤੱਕ ਦੇ ਲਈ ਤੁਸੀਂ ਰੱਖਣਾ ਹੈ ਆਪਣਾ ਢੇਰ ਸਾਰਾ ਖਿਆਲ ਔਰ ਇਸੇ ਤਰ੍ਹਾਂ ਹੀ ਖੂਬਸੂਰਤ ਸਫ਼ਰ ਇੰਜੋਏ ਕਰਦੇ ਰਹਿਣਾ ਹੈ FM ਰੇਨਬੋ ਦੇ ਨਾਲ।

ਆਪਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਿਹਾ। ਸਵੇਰ ਦੇ 10 ਵੱਜ ਚੁੱਕੇ ਨੇ। ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਵੀਂ ਦਿੱਲੀ 'ਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਦੁਵੱਲੀ ਗੱਲਬਾਤ ਕਰਨਗੇ। ਇੱਕ ਵਿਸ਼ੇਸ਼ ਜਾਂਚ ਟੀਮ ਨੇ TCS ਕੰਪਨੀ ਦੇ ਇੱਕ ਸੈਂਟਰ ਨਾਲ ਸੰਬੰਧਿਤ ਜਿਨਸੀ ਸ਼ੋਸ਼ਣ ਤੇ ਧਰਮ ਪਰਿਵਰਤਨ ਮਾਮਲੇ ਵਿੱਚ ਮਹਾਰਾਸ਼ਟਰ ਦੀ ਨਾਸਿਕ ਅਦਾਲਤ ਵਿੱਚ 4 ਮੁਲਜ਼ਮਾਂ ਖਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਜ਼ਰਾਈਲ ਨਾਲ ਗੱਲਬਾਤ ਤੋਂ ਬਾਅਦ ਈਰਾਨ ਨਾਲ ਇੱਕ ਮਹੱਤਵਪੂਰਨ ਸਮਝੌਤੇ ਬਾਰੇ ਕਾਫ਼ੀ ਹੱਦ ਤੱਕ ਸਹਿਮਤੀ ਬਣ ਗਈ ਹੈ। ਪੰਜਾਬ ਵਿੱਚ ਕੱਲ੍ਹ ਕਪੂਰਥਲਾ ਜੇਲ੍ਹ ਵਿੱਚ ਇੱਕ ਬੈਰਕ ਦੇ ਕੈਦੀਆਂ ਵਿਚਕਾਰ ਦੇਰ ਰਾਤ ਟਕਰਾਓ ਤੋਂ ਬਾਅਦ ਕਥਿਤ ਤੌਰ 'ਤੇ ਜੇਲ੍ਹ ਦੇ ਕੁਝ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਸਿਵਲ ਸਰਜਨਾਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਲਈ ਤਿਆਰ ਰਹਿਣ ਅਤੇ ਮੈਡੀਕਲ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼। ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ 27 ਮਈ ਤੱਕ ED ਰਿਮਾਂਡ 'ਤੇ ਭੇਜਿਆ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਲੂ ਚੱਲਣ ਦੀ ਸੰਭਾਵਨਾ ਜਤਾਈ ਹੈ। ਫੈਡਰੇਸ਼ਨ ਕੱਪ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੁਰਿੰਦਰਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਦੌੜ ਵਿੱਚ ਸੋਨੇ ਦਾ ਤਮਗਾ ਜਿੱਤਿਆ। ਅਤੇ IPL ਕ੍ਰਿਕਟ ਵਿੱਚ ਬੀਤੀ ਰਾਤ ਲਖਨਊ 'ਚ ਪੰਜਾਬ ਕਿੰਗਸ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਮੈਂ ਕਿਹਾ ਜੀ ਹੋਰ ਦਿਨਾਂ ਦਾ ਤਾਂ ਠੀਕ ਹੈ, ਬਟ ਜੇਕਰ ਸੰਡੇ ਦੇ ਦਿਨ ਤੁਸੀਂ ਕਿਸੇ ਨੂੰ ਕਹਿ ਰਹੇ ਹੋ ਸਵੇਰੇ ਸਵੇਰੇ ਕਦੀ ਤੇ ਹੱਸ ਬੋਲ ਲੈ ਯਾਰੇ, ਬਹੁਤ ਔਖਾ। ਉਹ ਅੱਖਾਂ ਇੰਨੀ ਦੇਰ ਨਾਲ ਖੁੱਲਦੀਆਂ ਹੈ, ਉਹ ਬਾਅਦ 'ਚ ਕਹੇ ਸਾਹਮਣੇ ਵਾਲੇ ਸ਼ਖਸ ਨੂੰ ਕੋਈ ਕਿ ਚੱਲ ਮੁਸਕਰਾ ਲਏ, ਥੋੜ੍ਹੀ ਗੱਲਬਾਤ ਕਰ ਲਿਆ, ਠੀਕ ਹੈ ਆਰਾਮ ਨਾਲ, ਪਹਿਲਾਂ ਸਾਨੂੰ ਉੱਠਣ ਤਾਂ ਦਿਓ। ਇਹ ਦਿਨ ਇੰਨਾ ਸੋਹਣਾ ਦਿਨ, ਇੰਨੀ ਸੋਹਣੀ ਸਵੇਰ ਹੈ ਨਾ ਜੀ। ਔਰ ਬਹੁਤ ਨਾ ਕਈ ਲੋਕਾਂ ਦੇ ਲਈ ਸੰਡੇ ਦੇਖੋ ਬੜਾ ਰਿਲੈਕਸ ਜਿਹਾ ਹੁੰਦਾ ਕਿ ਅਸੀਂ ਬੜਾ ਆਰਾਮ ਨਾਲ ਬਹਿ ਕੇ ਬਸ ਸੋਫੇ 'ਤੇ ਆਪਣਾ ਮਿਊਜ਼ੀਕਲ ਜਿਹੜਾ ਪ੍ਰੋਗਰਾਮ ਚੱਲਦਾ ਨਾ ਜੀ, ਗੀਤ ਬਹਾਰ, ਉਸਨੂੰ ਇੰਜੋਏ ਕਰਨਾ ਹੈ ਨਾ। ਥੋੜ੍ਹੀ ਜਿਹੀ ਜਿਹੜੇ ਉੱਠ ਜਾਂਦੇ ਨਾ, ਤਾਂ ਉੱਠਣ ਤੋਂ ਬਾਅਦ ਵੀ ਸਾਨੂੰ ਅੱਧਾ ਇੱਕ ਘੰਟਾ ਲੱਗਦਾ ਉੱਠਣ ਨੂੰ ਹੈ ਨਾ ਜੀ, ਅੱਖਾਂ ਖੁੱਲ੍ਹ ਜਾਂਦੀਆਂ ਨੇ, ਬਟ ਸਰੀਰ ਕਹਿੰਦਾ ਕਿ ਚੱਲ ਰੁਕ ਜਾ, ਅਜੇ ਰੁਕ ਜਾ, ਛੁੱਟੀ ਹੈ, ਇੰਜੋਏ ਕਰ। ਸੋ ਇੰਜੋਏ ਕਰਿਓ ਤੁਸੀਂ ਮੇਰੇ ਨਾਲ ਫਿਲਹਾਲ ਪ੍ਰੋਗਰਾਮ ਗੀਤ ਬਹਾਰ, ਔਰ ਗੀਤ ਬਹਾਰ ਦੇ ਵਿੱਚ ਆਪਾਂ ਸਾਰਾ ਕੁਝ ਅੱਜ ਇੰਜੋਏ ਕਰਨਾ ਹੈ ਨਾ ਜੀ। ਮੈਂ ਕਹਿ ਰਹੀ ਹਾਂ ਅਗਰ ਤਿਉਹਾਰ ਕੋਈ ਨਹੀਂ ਵੀ ਹੈ ਨਾ, ਤਾਂ ਉਸਨੂੰ ਵੀ ਅੱਜ ਅਸੀਂ ਸੈਲੀਬ੍ਰੇਟ ਕਰਦੇ ਨਾ। ਪੂਰੀ ਵਾਈਵ ਆ ਚੁੱਕੀ ਹੈ ਸਟੂਡੀਓ ਦੇ ਵਿੱਚ ਅਗਲੇ ਗਾਣੇ ਦੇ ਨਾਲ, ਸਟੇ ਟਿਊਨਡ।

0: ਕਰਨੀ ਆ।
1: ਸੋ ਹੋਰ ਕੁਝ ਬਣਾਓ ਜਾਂ ਨਾ ਬਣਾਓ, ਪਰ ਸਵੇਰੇ ਸਵੇਰੇ ਆਪਣੇ ਲਈ ਇੱਕ ਵਧੀਆ ਜਿਹਾ ਬ੍ਰੇਕਫਾਸਟ ਜ਼ਰੂਰ ਬਣਾਓ, ਔਰ ਜੇਕਰ ਤੁਹਾਡਾ ਵਧੀਆ ਬ੍ਰੇਕਫਾਸਟ ਨਹੀਂ ਬਣਿਆ ਤਾਂ ਫਿਰ ਮੂੰਹ ਬਣਾ ਲਓ, ਕੋਈ ਤੁਹਾਨੂੰ ਕੁਝ ਨਹੀਂ ਕਹੇਗਾ, ਹੈ ਨਾ। ਸੋ ਆਪਣੇ ਦਿਨ ਦੀ ਸ਼ੁਰੂਆਤ ਤੁਸੀਂ ਕਿਵੇਂ ਕਰਦੇ ਹੋ ਤੁਸੀਂ ਦੇਖੋ, ਲੇਕਿਨ ਸਾਰੇ ਦਿਨ ਤੋਂ ਹਟ ਕੇ ਜਿਹੜੀ ਇੱਕ ਸੰਡੇ ਦੀ ਸ਼ੁਰੂਆਤ ਹੈ ਨਾ, ਮੈਨੂੰ ਪਤਾ ਸਾਰਿਆਂ ਲਈ ਬਹੁਤ ਵੱਖਰੀ ਹੁੰਦੀ ਹੈ, ਔਰ ਹਰ ਇੱਕ ਦੇ ਕੁਝ ਪਲਾਨਸ ਹੁੰਦੇ ਆ ਕਿ ਆਪਾਂ ਇੰਨੇ ਵਜੇ ਉੱਠਣਾ ਹੈ, ਇੰਨੇ ਵਜੇ ਇਹ ਚੀਜ਼ ਕਰਨੀ ਹੈ, ਉੰਨੇ ਵਜੇ ਉਹ ਚੀਜ਼ ਕਰਨੀ ਹੈ, ਬਟ ਸਡਨਲੀ ਕਿਸੇ ਫਰੈਂਡ ਦੀ ਕਾਲ ਆ ਜਾਏ ਤਾਂ ਕਹੇ ਚੱਲ ਠੀਕ ਹੈ ਚੱਲ ਕਿਤੇ ਪਲਾਨ ਬਣਾ ਲਈਓ। ਸਡਨ ਵਾਲੇ ਜਿਹੜੇ ਪਲਾਨ ਹੁੰਦੇ ਨਾ ਵਾਕਈ ਬੜੇ ਵਧੀਆ ਲੱਗਦੇ ਆ, ਔਰ ਇੰਨੇ ਦਿਨਾਂ ਦੀ ਜਦੋਂ ਆਪਾਂ ਪਲੈਨਿੰਗ ਕਰਦੇ ਹਾਂ ਉਹ ਵਾਲੇ ਪਲਾਨ ਸਕਸੈਸਫੁਲ ਨਹੀਂ ਹੁੰਦੇ ਜਿੰਨੇ ਕਿ ਸਡਨ ਵਾਲੇ ਪਲਾਨ ਸਕਸੈਸਫੁਲ ਹੋ ਜਾਂਦੇ ਨੇ, ਔਰ ਦਿਲ ਨੂੰ ਖੁਸ਼ੀ ਵੀ ਮਿਲ ਜਾਂਦੀ ਹੈ ਨਾ। ਔਰ ਖੁਸ਼ੀ ਮੇਰੇ ਖਿਆਲ ਤੁਹਾਨੂੰ ਅਗਲੇ ਗਾਣੇ ਦੇ ਨਾਲ ਵੀ ਮਿਲੇਗੀ, ਕਿਉਂਕਿ ਮੈਂ ਥੋੜ੍ਹਾ ਜਿਹਾ ਤੁਹਾਨੂੰ ਮੌਕਾ ਦੇ ਰਹੀ ਹਾਂ ਕਿ ਹੁਣ ਤੁਸੀਂ ਕਿਤੇ ਨਹੀਂ ਜਾ ਰਹੇ ਹੋ ਤਾਂ ਘਰ ਦੇ ਵਿੱਚ ਬਹਿ ਕੇ ਆਰਾਮ ਨਾਲ ਸ਼ੇਕ ਯੋਰ ਬੋਡੀ, ਕਿਉਂਕਿ ਅਗਲਾ ਗਾਣਾ ਵੀ ਸਾਨੂੰ ਇਹੀ ਮੈਸੇਜ ਦੇ ਰਿਹਾ ਹੈ। ਸਟੇ ਟਿਊਨਡ।

ਓਏ ਹੋਏ, ਮੈਂ ਕਿਹਾ ਜੀ ਇੰਨਾ ਸੋਹਣਾ ਗੀਤ ਇੰਜੋਏ ਕੀਤਾ, ਮਜ਼ਾ ਆ ਗਿਆ। ਲੇਕਿਨ ਨਾਲ ਹੀ ਨਾਲ ਜਦੋਂ ਸੰਡੇ ਦੀ ਸ਼ੁਰੂਆਤ ਸਮਝ ਲਓ ਹੋ ਗਈ ਹੈ ਔਰ ਤੁਸੀਂ ਮਜ਼ਾ ਲੈ ਰਹੇ ਹੋ ਇਸ ਸੰਡੇ ਦਾ, ਔਰ ਅਚਾਨਕ ਤੁਹਾਡੀ ਕਾਲ ਹੈ ਨਾ ਆਫਿਸ ਤੋਂ, ਕਾਲ ਆ ਜਾਏ ਬੋਸ ਦੀ ਕਿ ਚੱਲ ਜਲਦੀ ਆ ਜਾ ਆਫਿਸ, ਬਹੁਤ ਸਾਰਾ ਕੰਮ ਆ ਗਿਆ, ਉਦੋਂ ਜਿਹੜਾ ਮਜ਼ਾ ਹੈ ਨਾ ਉਸ ਤੋਂ ਬਣ ਜਾਂਦਾ ਹੈ। ਸੋ ਪਤਾ ਨਹੀਂ ਹੁੰਦਾ, ਦੇਖੋ ਬਹੁਤ ਸਾਰੇ ਪਲੈਨਸ ਦੇ ਵਿੱਚ ਕਦੋਂ ਕੁਛ ਚੇਂਜ ਆ ਜਾਏ, ਸੋ ਇਸ ਕਰਕੇ ਤਿਆਰ ਰਹਿਣਾ ਚਾਹੀਦਾ ਹਰ ਇੱਕ ਚੀਜ਼ ਦੇ ਲਈ, ਹੈ ਨਾ। ਮੈਂ ਵੀ ਤਿਆਰ ਹਾਂ ਰਿਚਾ ਦੇ ਨਾਲ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਗੀਤ ਬਹਾਰ, ਔਰ ਅਗਲਾ ਗੀਤ ਵੀ ਤਿਆਰ ਹੈ ਸਟੂਡੀਓ 'ਤੇ, ਸਟੂਡੀਓ 'ਤੇ ਨਹੀਂ ਐਕਚੁਅਲੀ ਰੇਡੀਓ 'ਤੇ ਆਉਣ ਲਈ, ਔਰ ਇਸ ਨੂੰ ਆਪਾਂ ਮਿਲ ਕੇ ਇੰਜੋਏ ਕਰਦੇ ਹਾਂ ਜੀ, ਸਟੇ ਟਿਊਨਡ।

0: ਸੋ ਕੀ ਕਿਹਾ ਸੀ ਇਸ ਗਾਣੇ ਦੀ ਸ਼ੁਰੂਆਤ ਚ?
1: ਨੋਟ ਕੀਤਾ?
0: ਆਈ ਗਈ ਰਾਤ। ਵੈਸੇ ਮੈਂ ਨਾ ਇਹ ਲਾਈਨ ਸੰਡੇ ਲਈ ਕਹਿਣਾ ਚਾਹੂੰਗੀ ਕਿ ਆਇਆ ਗਿਆ ਸੰਡੇ, ਬਸ ਸੈਟਰਡੇ ਹੁੰਦਾ ਹੈ, ਪਤਾ ਹੁੰਦਾ ਕਿ ਕੱਲ ਛੁੱਟੀ ਹੈ, ਆਰਾਮ ਨਾਲ ਅਸੀਂ ਉੱਠਣਾ, ਇੰਜੋਏ ਕਰਨਾ। ਹੁਣ ਅੱਜ ਤਾਂ ਪਤਾ ਹੀ ਹੈ ਕਿ ਇਹਨੇ ਬਸ ਮਿੰਟਾਂ ਚ ਸੰਡੇ ਨੇ ਲੰਘ ਜਾਣਾ, ਤੇ ਉਸ ਤੋਂ ਬਾਅਦ ਫਿਰ ਕੱਲ ਤੋਂ ਇੱਕ ਵਾਰੀ ਫਿਰ ਵੀਕ ਦੀ ਸ਼ੁਰੂਆਤ ਹੋ ਜਾਣੀ ਹੈ, ਬਸ ਉਹੀ ਕੰਮ ਉਹੀ ਰੂਟੀਨ, ਹੈ ਨਾ। ਸੋ ਚਲੋ ਠੀਕ ਹੈ, ਹਰ ਇੱਕ ਦੀ ਆਪਣੀ ਲਾਈਫ ਹੈ, ਆਪਣਾ ਰੂਟੀਨ ਹੈ, ਬਟ ਹਾਂ ਜਦੋਂ ਇਹ ਜਿਹੜੀ ਲਾਈਫ ਸਟਾਈਲ ਚੱਲ ਰਹੀ ਹੈ ਨਾ, ਇਹਦੇ ਵਿੱਚ ਛੋਟਾ ਛੋਟਾ ਬ੍ਰੇਕ ਲੈਣਾ ਨਾ ਟਾਈਮ ਟੂ ਟਾਈਮ ਬਹੁਤ ਜ਼ਰੂਰੀ ਹੈ, ਬਣਦਾ ਹੀ ਹੈ। ਔਰ ਅੱਗੇ ਤਾਂ ਵੈਕੇਸ਼ਨਸ ਵੀ ਆ ਰਹੀਆਂ ਨੇ, ਔਰ ਆਈ ਥਿੰਕ ਬਹੁਤ ਸਾਰੇ ਪਲਾਨਸ ਆਲਰੇਡੀ ਬਣ ਚੁੱਕੇ ਨੇ ਛੁੱਟੀਆਂ ਦੇ, ਬੱਚਿਆਂ ਦੇ ਤਾਂ ਖਾਸ ਕਰ ਬਣ ਜਾਂਦੇ ਨੇ ਕਿ ਚਲੋ ਸਾਨੂੰ ਇੱਥੇ ਲੈ ਕੇ ਜਾਓ, ਉੱਥੇ ਲੈ ਕੇ ਜਾਓ। ਸੋ ਤੁਸੀਂ ਅੱਜ ਆਪਣਾ ਸੰਡੇ ਵੀ ਇੰਜੋਏ ਕਰੋ, ਨਾਲ ਹੀ ਨਾਲ ਮੈਂ ਕਹਿ ਰਹੀ ਹਾਂ ਅੱਜ ਦਾ ਟਾਈਮ ਬਹੁਤ ਵਧੀਆ, ਅੱਜ ਦਾ ਦਿਨ ਲੰਬੀ ਚੌੜੀ ਲਿਸਟ ਬਣਾ ਲਓ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ, ਔਰ ਪਲੈਨਿੰਗ ਕਰ ਲਈ ਹੁਣ ਤੋਂ ਹੀ ਸ਼ੁਰੂ ਕਰ ਦਿਓ, ਬਾਅਦ 'ਚ ਨਾ ਕਈ ਟਿਕਟਾਂ ਨਹੀਂ ਮਿਲੀਆਂ ਸਾਨੂੰ। ਫਿਲਹਾਲ ਮੈਨੂੰ ਅਗਲਾ ਜਿਹੜਾ ਗਾਣਾ ਹੈ ਨਾ ਉਹ ਮਿਲ ਗਿਆ ਜੀ, ਇੰਜੋਏ ਕਰਦੇ ਹਾਂ ਜੀ ਨੈਕਸਟ ਟ੍ਰੈਕ ਦਿਲ ਸੇ ਦਿਲ ਤੱਕ।

ਬਿਊਟੀਫੁਲ ਨਹੀਂ ਹੈ ਤਾਂ ਮੇਕ ਇਟ ਬਿਊਟੀਫੁਲ, ਉਹਨੂੰ ਬਿਊਟੀਫੁਲ ਬਣਾ ਦਿਓ, ਹੈ ਨਾ। ਸੋ ਬਹੁਤ ਸਾਰੀਆਂ ਚੀਜ਼ਾਂ ਅਸੀਂ ਆਪਣੀ ਲਾਈਫ 'ਚ ਜਾਂ ਫਿਰ ਆਪਣੇ ਜੋ ਅੱਜ ਸਾਨੂੰ ਦਿਨ ਮਿਲਿਆ ਨਾ ਉਹਦੇ ਵਿੱਚ ਆਪਾਂ ਕਰ ਸਕਦੇ ਹਾਂ ਉਸਨੂੰ ਹੋਰ ਵੀ ਜ਼ਿਆਦਾ ਬਿਊਟੀਫੁਲ ਬਣਾਉਣ ਦੇ ਲਈ। ਔਰ ਕਿਸੇ ਨਾਲ ਹੋ ਸਕਦਾ ਮੁਲਾਕਾਤ ਹੋ ਜਾਏ ਅੱਜ ਤੁਹਾਡੀ, ਔਰ ਬਹੁਤ ਟਾਈਮ ਤੋਂ ਕਿਸੇ ਦੋਸਤ ਦੇ ਫੋਨ ਦਾ ਇੰਤਜ਼ਾਰ ਸੀ, ਹੈ ਅਚਾਨਕ ਦੇਖੋ ਫੋਨ ਦੇਖੋ ਸ਼ਾਇਦ ਰਿੰਗ ਟ੍ਰਿੰਗ ਉਹ ਵੱਜ ਰਹੀ ਹੈ ਬੈਲ, ਅਤੇ ਦਿਲ ਤੁਹਾਡਾ ਖੁਸ਼ ਹੋ ਰਿਹਾ ਅਤੇ ਉਹਦੇ ਨਾਲ ਵੀ ਅੱਜ ਤੁਹਾਡਾ ਦਿਨ ਜਿਹੜਾ ਨਾ ਬਿਊਟੀਫੁਲ ਬਣ ਰਿਹਾ। ਵੈਸੇ ਮੈਨੂੰ ਪਤਾ ਕਿਚਨ 'ਚ ਨਾ ਅੱਜ ਮੰਮੀ ਨੇ ਬਹੁਤ ਕੁਝ ਖਾਸ ਬਣਾਇਆ ਹੈ ਨਾ, ਉਹ ਵੀ ਸੋਹਣਾ ਸੋਹਣਾ ਬਿਊਟੀਫੁਲ ਖਾ ਕੇ। ਚਲੋ ਠੀਕ ਹੈ, ਇਸ ਬਿਊਟੀਫੁਲ ਜੇ ਸੰਡੇ ਨੂੰ ਇੰਜੋਏ ਕਰ ਰਹੇ ਹੋ ਮੇਰੀ ਆਨੀ ਰਿਚਾ ਦੇ ਨਾਲ, ਔਰ ਅਗਲਾ ਗੀਤ ਇਸੇ ਸਿਲਸਿਲੇ 'ਚ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਦੇ। ਸਟੇ ਟਿਊਨਡ।

ਵੈਸੇ ਪਹਿਲਾਂ ਤਾਂ ਪਤਾ ਨਹੀਂ, ਪਰ ਹਾਂ ਜਦੋਂ ਪਿਆਰ ਦੀ ਗੱਲ ਚੱਲਦੀ ਆ ਨਾ ਤਾਂ ਮੈਨੂੰ ਨਾ ਬਚਪਨ ਵਾਲਾ ਜਿਹੜਾ ਐਤਵਾਰ ਹੁੰਦਾ ਸੀ ਨਾ ਉਹ ਯਾਦ ਆ ਜਾਂਦਾ, ਔਰ ਖਾਸ ਕਰ ਜਦੋਂ ਇਹ ਛੁੱਟੀਆਂ ਵਾਲਾ ਸੰਡੇ ਆਉਂਦਾ ਸੀ ਨਾ ਤਾਂ ਛੋਟੇ ਹੁੰਦੇ ਜਦੋਂ ਆਪਾਂ ਨਾਨਕੇ ਜਾਂਦੇ ਸੀ ਹਾਈ ਇੰਤਜ਼ਾਰ ਹੀ ਹੁੰਦੀ ਸੀ ਸਾਨੂੰ ਕਿ ਕਦੋਂ ਆਪਾਂ ਬੈਗ ਪੈਕ ਕਰੀਏ, ਅਤੇ ਜਦੋਂ ਪੇਰੈਂਟਸ ਕਹਿੰਦੇ ਕਿ ਚਲੋ ਇਹ ਵਾਲਾ ਜਿਹੜਾ ਸੰਡੇ ਆ ਰਹਾ ਨਾ ਉਦੋਂ ਮੈਂ ਤੁਹਾਨੂੰ ਛੱਡ ਕੇ ਆਵਾਂਗਾ। ਦੇਖੋ ਸਾਰਿਆਂ ਦਾ ਆਪਣਾ ਨਾਨੀ ਦੇ ਜੇਕੋ ਹਾਊਸ ਜਾਣ ਦਾ ਇੱਕ ਆਪਣਾ ਹੀ ਪਿਆਰ ਹੁੰਦਾ, ਇੱਕ ਚਸਕਾ ਹੁੰਦਾ ਕਿ ਅੱਛਾ ਅਸੀਂ ਆਪਣੇ ਨਾਨਕੇ ਚੱਲੇ ਹਾਂ। ਸੋ ਇਹ ਜਿਹੜੀ ਛੁੱਟੀਆਂ ਹੁੰਦੀਆਂ ਨਾ ਐਕਚੁਲੀ ਇਹ ਕਨੈਕਟ ਹੀ ਹੁੰਦੀਆਂ ਜੀ ਨਾਨਕਿਆਂ ਦੇ ਨਾਲ, ਕਿਉਂਕਿ ਕਿਤੇ ਬਾਹਰ ਜਾਣਾ ਹੈ ਕਿ ਨਹੀਂ ਜਾਣਾ, ਲੇਕਿਨ ਇੱਕ ਜਿਹੜਾ ਨਾਨੀ ਹਾਊਸ ਹੁੰਦਾ ਨਾਨੀ ਦੇ ਨਾਲ, ਦੇਖੋ ਨਾਨੂ ਨਾਨੀ ਨਾਲ ਹੀ ਤਾਂ ਘਰ ਬਣਦਾ ਹੈ ਨਾ, ਔਰ ਇੱਕ ਨਾਨੀ ਹਾਊਸ ਸਾਰਿਆਂ ਨੂੰ ਹੁੰਦਾ। ਹੁਣ ਅੱਜ ਕੱਲ੍ਹ ਦੇ ਬੱਚਿਆਂ ਨੂੰ ਤਾਂ ਵੈਸੇ ਵੀ ਬਹੁਤ ਚਾਹ, ਔਰ ਉਹਨਾਂ ਤੋਂ ਵੀ ਜ਼ਿਆਦਾ ਚਾਹ ਸਾਨੂੰ। ਮੈਨੂੰ ਲੱਗਦਾ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਮੇਰੀ ਏਜ ਵਾਲੇ ਜਿੰਨੇ ਵੀ ਲੋਕ ਇਸ ਟਾਈਮ ਮੈਨੂੰ ਸੁਣ ਰਹੇ ਨੇ ਨਾ, ਉਹਨਾਂ ਨੂੰ ਆਪਣਾ ਨਾਨੀ ਹਾਊਸ ਯਾਦ ਆ ਗਿਆ ਹੋਗਾ ਕਿ ਓ ਹੋ ਹੋ ਸ਼ੁਰੂਆਤ ਉਸ ਸਵੇਰ ਦੀ ਸੁਬਹਾ ਜਦੋਂ ਕੋਈ ਵੀ ਸੰਡੇ ਆ ਕੋਈ ਵੀ ਦਿਨ ਹੁੰਦਾ ਸੀ ਨਾਨੀ ਹਾਊਸ ਦਾ, ਹਾਏ ਹਾਏ ਹਾਏ ਆਰਾਮ ਨਾਲ ਉੱਠਣਾ, ਅਤੇ ਬਹੁਤ ਸਾਰੀਆਂ ਚੀਜ਼ਾਂ ਅਸੀਂ ਆਲੇ ਦੁਆਲੇ ਜਿੰਨੇ ਬੱਚੇ ਇਕੱਠੇ ਹੁੰਦੇ ਸੀਗੇ ਉਹ ਕਰਦੇ ਸੀਗੇ, ਕਿੰਨੀਆਂ ਹੀ ਗੇਮਸ ਖੇਡਦੇ ਸੀ, ਤਾਂ ਵਾਕਈ ਉਹ ਯਾਦਾਂ ਯਾਦਾਂ ਹੀ ਹੁੰਦੀਆਂ ਨੇ ਹੈ ਨਾ। ਔਰ ਉਹਨਾਂ ਨੂੰ ਯਾਦ ਕਰਕੇ ਦੇਖੋ ਅੱਜ ਮੇਰੇ ਫੇਸ 'ਤੇ ਤਾਂ ਸਮਾਈਲ ਆ ਹੀ ਗਈ ਹੈ, ਔਰ ਆਈ ਥਿੰਕ ਜਿੰਨੇ ਵੀ ਦੋਸਤ ਇਸ ਟਾਈਮ ਸੁਣ ਰਹੇ ਨੇ ਆਪਣਾ ਨਾਨੀ ਹਾਊਸ ਆਪਣੇ ਨਾਨਕੇ ਨੂੰ ਮਤਲਬ ਯਾਦ ਕਰਕੇ, ਆਈ ਥਿੰਕ ਉਹਨਾਂ ਨੂੰ ਵੀ ਕੁਛ ਨਾ ਕੁਛ ਯਾਦ ਤਾਂ ਮਿੱਠਾ ਜਿਹਾ ਯਾਦ ਆ ਰਿਹਾ ਹੋਗਾ, ਹੈ ਨਾ।

ਅਰਜ਼ੀ ਤਾਂ ਦੇਖੋ ਬਚਪਨ 'ਚ ਦਿੰਦੇ ਸੀ ਆਪਾਂ ਛੁੱਟੀ ਲਈ ਅਰਜ਼ੀ, ਹੈ ਨਾ, ਬਿਮਾਰੀ ਲਈ ਅਰਜ਼ੀ, ਕੋਈ ਮਤਲਬ ਦੇਣ ਕਲਾਸ ਦੇ ਵਿੱਚ ਬਹਿ ਰਿਹਾ, ਹੈ ਨਾ, ਔਰ ਪਲਾਨਸ ਬਣ ਗਿਆ ਦੋਸਤ ਦੇ ਨਾਲ, ਚੱਲ ਠੀਕ ਹੈ ਕੱਲ੍ਹ ਨਹੀਂ ਆਉਣਾ, ਤਾਂ ਫਿਰ ਅਰਜ਼ੀ ਦੇ ਦਿੱਤੀ ਬਿਮਾਰੀ ਦੀ ਔਰ ਬਹਾਨਾ ਬਣਾ ਦਿੱਤਾ ਕੋਈ ਸੋਹਣਾ ਜਿਹਾ, ਹੈ ਨਾ। ਲੇਕਿਨ ਹੁਣ ਤਾਂ ਜੀ ਵੱਡੇ ਹੋ ਗਏ ਹਾਂ, ਹੁਣ ਤਾਂ ਨਾ

ਵੀ ਮੈਂ ਸਾਡੇ ਕੋਲ ਅਰਜ਼ੀ ਦੇਣ ਦਾ, ਔਰ ਅਰਜ਼ੀ ਵੀ ਅੱਜ ਕੱਲ੍ਹ ਬੜੀ ਡਿਜੀਟਲ ਹੋ ਗਈ ਹੈ। ਮੈਸੇਜ ਕੀਤਾ ਇੱਕ ਛੋਟਾ ਜਿਹਾ ਬੋਸ ਨੂੰ ਕਿ ਅੱਜ ਤਬੀਅਤ ਖਰਾਬ ਹੈ, ਅੱਜ ਮੈਂ ਨਹੀਂ ਆਉਣਾ, ਹੈ ਨਾ ਜੀ। ਔਰ ਮੇਰੇ ਖਿਆਲ ਨਾਲ ਬਹੁਤ ਸਾਰੇ ਦੋਸਤ ਇੱਦਾਂ ਦੇ ਅੱਜ ਕੱਲ੍ਹ ਮੈਸੇਜ ਕਰਦੇ ਹੀ ਹੋਣਗੇ, ਕਈ ਵਾਰੀ ਮੈਸੇਜ ਕਬੂਲ ਹੋ ਜਾਂਦੇ ਔਰ ਕਈ ਵਾਰੀ ਨਹੀਂ ਹੁੰਦੇ। ਖੈਰ ਫਿਰ ਕੀ ਹੋ ਗਿਆ, ਜੋ ਕੁਛ ਵੀ ਹੈ ਨਾ, ਕਬੂਲ ਹੋਇਆ ਤਾਂ ਵੀ ਠੀਕ ਹੈ, ਨਹੀਂ ਹੁਣ ਛੁੱਟੀ ਮਿਲੀ ਹੈ ਤਾਂ ਕੋਈ ਟੈਨਸ਼ਨ ਨਹੀਂ ਹੈ, ਜਾਓ ਕੰਮ 'ਤੇ ਜਾਣਾ ਹੀ ਪੈਣਾ। ਹੁਣ ਕੰਮ ਕਰਨਾ ਸ਼ੁਰੂ ਕੀਤਾ ਹੈ ਤਾਂ ਫਿਲਹਾਲ ਮੈਂ ਵੀ ਅਗਲਾ ਕੰਮ ਕਰ ਰਹੀ ਹਾਂ, ਅਗਲਾ ਗੀਤ ਜਿਹੜਾ ਇੰਜੋਏ ਕਰ ਰਹੀ ਹਾਂ ਜੀ ਤੁਹਾਡੇ ਨਾਲ ਮਿਲ ਕੇ। ਔਰ ਇਸ ਤੋਂ ਬਾਅਦ ਫਿਰ ਮਿਲਣੀ ਤੁਹਾਨੂੰ, ਹੋਰ ਮੈਂ ਕਿਤੇ ਨਹੀਂ ਜਾ ਰਹੀ ਹਾਂ, ਮੇਰਾ ਤਾਂ ਥੋੜ੍ਹਾ ਸਾਥ ਬਣਿਆ ਹੋਇਆ। ਠੀਕ ਦੁਪਹਿਰ ਦੇ 2 ਵਜੇ ਤੱਕ ਸਟੇ ਟਿਊਨਡ।

ਸਵਾਰ ਲੋ ਸਵਾਰ ਲੋ। ਦੇਖੋ ਕਿਸੇ ਨੇ ਸਹੀ ਕਿਹਾ ਕਿ ਜਦੋਂ ਤੱਕ ਮੇਕਅਪ ਦੀ ਸਾਡੀ ਉਮਰ ਹੈ ਨਾ, ਮੇਕਅਪ ਕਰਨ ਦੀ ਸਾਡੀ ਏਜ ਹੈ ਨਾ, ਉਦੋਂ ਤੱਕ ਮੇਕਅਪ ਕਰ ਲਿਆ ਕਰੋ, ਕਿਉਂਕਿ ਬਾਅਦ 'ਚ ਤਾਂ ਸਾਰਿਆਂ ਨੇ ਫਿਰ ਚੈੱਕਅਪ ਹੀ ਕਰਾਉਣਾ ਹੈ, ਕੁਛ ਨਹੀਂ ਪਤਾ ਲਾਈਫ ਦਾ, ਹੈ ਨਾ। ਇਸ ਕਰਕੇ ਅੱਜ ਟਾਈਮ ਹੈ ਥੋੜ੍ਹਾ ਜਿਹਾ ਆਪਣੇ ਆਪ ਦਾ ਟੱਚ ਅਪ, ਮੇਕਅਪ ਕਰਨਾ ਬਹੁਤ ਜ਼ਰੂਰੀ ਹੈ। ਥੱਕ ਗਏ ਹਾਂ ਕੰਮ ਕਰ ਕਰਕੇ, ਤਾਂ ਜਾਓ ਫਿਰ।

ਸੂਚਨਾ ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ ਐਨਆਰਟੀ ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ 'ਚ ਯਾਨੀ ਠੀਕ ਸਵੇਰ ਦੇ 11 ਵਜੇ ਅਗਲੇ ਪ੍ਰੋਗਰਾਮ ਲਈ ਤੁਹਾਨੂੰ ਲੈ ਚੱਲਾਂਗੇ ਜੀ ਦਿੱਲੀ ਕੇਂਦਰ।

FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 12 ਵੱਜ ਚੁੱਕੇ ਨੇ। ਪੇਸ਼ ਨੇ FM ਨਿਊਜ਼ ਹੈਡਲਾਈਨਸ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅੱਜ ਨਵੀਂ ਦਿੱਲੀ 'ਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਦੁਵੱਲੀ ਗੱਲਬਾਤ ਕਰਨਗੇ। ਇੱਕ ਵਿਸ਼ੇਸ਼ ਜਾਂਚ ਟੀਮ ਨੇ TCS ਕੰਪਨੀ ਦੇ ਇੱਕ ਸੈਂਟਰ ਨਾਲ ਸੰਬੰਧਿਤ ਜਿਨਸੀ ਸ਼ੋਸ਼ਣ ਤੇ ਧਰਮ ਪਰਿਵਰਤਨ ਮਾਮਲੇ ਵਿੱਚ ਮਹਾਰਾਸ਼ਟਰ ਦੀ ਨਾਸਿਕ ਅਦਾਲਤ ਵਿੱਚ 4 ਮੁਲਜ਼ਮਾਂ ਖਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਜ਼ਰਾਈਲ ਨਾਲ ਗੱਲਬਾਤ ਤੋਂ ਬਾਅਦ ਈਰਾਨ ਨਾਲ ਇੱਕ ਮਹੱਤਵਪੂਰਨ ਸਮਝੌਤੇ ਬਾਰੇ ਕਾਫ਼ੀ ਹੱਦ ਤੱਕ ਸਹਿਮਤੀ ਬਣ ਗਈ ਹੈ। ਪੰਜਾਬ ਵਿੱਚ ਕੱਲ੍ਹ ਕਪੂਰਥਲਾ ਜੇਲ੍ਹ ਵਿੱਚ ਇੱਕ ਬੈਰਕ ਦੇ ਕੈਦੀਆਂ ਵਿਚਕਾਰ ਦੇ ਰਾਹ ਟਕਰਾਓ ਤੋਂ ਬਾਅਦ ਕਥਿਤ ਤੌਰ 'ਤੇ ਜੇਲ੍ਹ ਦੇ ਕੁਝ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਿਵਲ ਸਰਜਨਾਂ ਨੂੰ ਗਰਮੀ ਕਾਰਨ

ਹੋਣ ਵਾਲੀਆਂ ਬਿਮਾਰੀਆਂ ਲਈ ਤਿਆਰ ਰਹਿਣ ਤੇ ਮੈਡੀਕਲ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼। ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੈ ਸਹਿਗਲ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ 27 ਮਈ ਤੱਕ ED ਰਿਮਾਂਡ 'ਤੇ ਭੇਜਿਆ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ ਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਲੂ ਚੱਲਣ ਦੀ ਸੰਭਾਵਨਾ ਜਤਾਈ ਹੈ। ਫੈਡਰੇਸ਼ਨ ਕੱਪ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੁਰਿੰਦਰ ਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਦੌੜ ਵਿੱਚ ਸੋਨੇ ਦਾ ਤਮਗਾ ਜਿੱਤਿਆ। ਅਤੇ IPL ਕ੍ਰਿਕਟ ਵਿੱਚ ਬੀਤੀ ਰਾਤ ਲਖਨਊ 'ਚ ਪੰਜਾਬ ਕਿੰਗਸ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਗੀਤ ਬਹਾਰ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਕਰ ਲਈਆਂ ਤੇ ਹੁਣ ਚਲੋ ਥੋੜੀ ਜਿਹੀ ਹੋਰ ਜਾਣਕਾਰੀ ਵੱਲ ਵਧੀਏ। ਇੱਕ ਛੋਟਾ ਜਿਹਾ ਪਿਟਾਰਾ ਜੋ ਕਿ ਮੈਂ ਹਮੇਸ਼ਾ ਲੈ ਕੇ ਆਉਂਦੀ ਹਾਂ ਔਰ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਕਹਿ ਲਓ ਕਿ ਜਾਣਕਾਰੀ ਦਾ ਪਿਟਾਰਾ ਹੋ ਸਕਦਾ ਹੈ, ਕੋਈ DIY ਹੈਕਸ ਦਾ ਪਿਟਾਰਾ ਹੋ ਸਕਦਾ ਹੈ ਨਾ ਜੀ, ਔਰ ਕੁਝ ਤਰੀਕੇ, ਕੁਝ ਨੁਸਖੇ, ਕੁਝ ਕਮਾਲ ਦੀ ਰੈਸਪੀਜ਼ ਵੀ ਹੋ ਸਕਦੀਆਂ ਨੇ। ਔਰ ਇੱਕ ਐਕਸਪਰਟ ਵੀ ਸਾਡੇ ਨਾਲ ਜੁੜਨਗੇ ਅੱਜ, ਔਰ ਉਹ ਐਕਸਪਰਟ ਕੌਣ ਹੋਣਗੇ? ਅਰੇ ਕਿਉਂ ਜੁੜ ਰਹੇ ਨੇ, ਨਾਮ ਤਾਂ ਦੱਸਿਆ ਹੀ ਨਹੀਂ ਰਚਾ ਨੇ, ਬਸ ਆ ਕੇ ਐਂ ਸ਼ੁਰੂ ਹੋ ਜਾਂਦੀ ਹੈ। ਸੋ ਪ੍ਰੋਗਰਾਮ ਹੋਮ ਸਵੀਟ ਹੋਮ ਦੀ ਸ਼ੁਰੂਆਤ ਕਰ ਰਹੀ ਹਾਂ ਜੀ ਮੈਂ, ਔਰ ਮੇਰੇ ਨਾਲ ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰੋਗੇ ਦੁਪਹਿਰ ਦੇ 1 ਵਜੇ ਤੱਕ। ਅਰੇ ਨਹੀਂ ਜਾਊਂਗੇ ਉਸ ਤੋਂ ਬਾਅਦ ਆਪਾਂ ਅਗਲਾ ਪ੍ਰੋਗਰਾਮ ਇੰਜੋਏ ਕਰਾਂਗੇ, ਲੇਕਿਨ ਇਹ ਜਿਹੜਾ ਇਨਫੋਰਮੇਸ਼ਨ ਵਾਲਾ ਸਿਲਸਿਲਾ ਹੈ ਨਾ, ਇਹ 12 ਤੋਂ 1 ਯਾਨੀ ਕਿ ਹੋਮ ਸਵੀਟ ਹੋਮ। ਸੋ ਬਹੁਤ ਸਾਰੀਆਂ ਜਾਣਕਾਰੀ ਮੈਨੂੰ ਪਤਾ ਦੋਸਤ ਇਸ ਪ੍ਰੋਗਰਾਮ 'ਚ ਹਾਸਲ ਕਰਦੇ ਨੇ, ਹੈ ਨਾ ਜੀ। ਕਈ ਵਾਰੀ ਕੋਈ ਹੁੰਦਾ ਕਿ ਅਰੇ ਇਹ ਨੁਸਖਾ ਤਾਂ ਅਸੀਂ ਰੇਨਬੋ 'ਤੇ ਸੁਣਿਆ ਸੀ, ਕੰਮ ਆ ਗਿਆ ਸਾਡੇ, ਹੈ ਨਾ। ਔਰ ਹੋ ਸਕਦਾ ਹੈ ਕੋਈ ਕਮਾਲ ਦੀ ਰੈਸਿਪੀ ਸੁਣ ਕੇ ਅੱਜ ਤੋਂ ਜਿਹੜਾ ਸੰਡੇ ਦਾ ਤੁਹਾਡਾ ਨਾ ਬ੍ਰੇਕਫਾਸਟ ਬਣ ਰਿਹਾ ਨਾ ਲੰਚ ਬਣ ਰਿਹਾ, ਜਿਹੜਾ ਬ੍ਰੰਚ ਵਾਲਾ ਇਰਾਦਾ ਚੱਲ ਰਿਹਾ ਨਾ, ਹੋ ਸਕਦਾ ਉਹਦੇ ਵਿੱਚ ਕੋਈ ਰੈਸਿਪੀ ਕੰਮ ਆ ਜਾਏ। ਸੋ ਫਟਾਫਟ ਆਪਣਾ ਜਿਹੜਾ ਪੈਨ ਹੈ, ਨੋਟਬੁੱਕ ਹੈ, ਬੱਚੇ ਦੀ ਮੰਗ ਲਓ, ਛੁੱਟੀਆਂ ਚੱਲ ਰਹੀਆਂ, ਸਟਾਰਟ ਹੋ ਗਈਆਂ, ਨਹੀਂ ਹੋਈ ਤਾਂ ਕੋਈ ਟੈਨਸ਼ਨ ਨਹੀਂ ਹੈ, ਤਾਂ ਵੀ ਲੈ ਸਕਦੇ ਹੋ। ਸੋ ਬਹੁਤ ਸਾਰੀਆਂ ਚੀਜ਼ਾਂ ਦੀ ਗੱਲਬਾਤ ਆਪਾਂ ਕਰਾਂਗੇ, ਲੇਕਿਨ ਸ਼ੁਰੂਆਤ ਪਹਿਲੇ ਇਸ ਗੀਤ ਦੇ ਨਾਲ ਕਰ ਰਹੇ ਹਾਂ ਅਤੇ ਉਸ ਤੋਂ ਬਾਅਦ ਮੈਂ ਆ ਰਹੀ ਹਾਂ ਇੱਥੇ ਹੀ। ਸਟੇ ਟਿਊਨਡ।

ਮੈਂ ਕਿਹਾ ਜੀ ਮੈਂ ਹੀ ਤਾਂ ਹਾਂ ਜੋ ਤੁਹਾਨੂੰ ਦੱਸ ਰਹੀ ਹੈ ਕਿ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਇਹ ਜਿਹੜਾ ਸਭ ਤੋਂ ਪਹਿਲਾਂ ਮੈਂ ਇੱਕ ਕਮਾਲ ਦਾ DIY ਔਰ ਬੈਸਟ ਬਿਲਕੁਲ ਜੀ ਬੈਸਟ ਆਊਟ ਆਫ ਵੇਸਟ ਮੈਂ ਕੋਈ ਨਾ ਕੋਈ ਚੀਜ਼ ਹਮੇਸ਼ਾ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਔਰ ਜੇਕਰ ਹੁਣ ਤੁਸੀਂ ਆਪਣੀ ਮੰਮੀ ਨੂੰ ਆਵਾਜ਼ ਮਾਰ ਰਹੇ ਹੋ ਮੰਮੀ ਛੋਲੇ ਭਟੂਰੇ ਖਾ ਲਏ ਪਲੇਟ ਖਰਾਬ ਹੋ ਗਈ ਗੰਦੀ ਹੋ ਗਈ ਇਹਦਾ ਕੀ ਕਰੀਏ ਅਤੇ ਮੰਮੀ ਨੇ ਵੀ ਅੱਗੇ ਇਹ ਕਹਿਣਾ ਕਿ ਜਾ ਪੁੱਤ ਜਾ ਕੇ ਸੁੱਟ ਦੇ ਹੁਣ ਅੱਛਾ ਘਰ ਦੇ ਵਿੱਚ ਜਿਹੜੀਆਂ ਕਟਲਰੀ ਆਈਟਮਸ ਹੁੰਦੀਆਂ ਨੇ ਖਾਸ ਕਰ ਮੈਂ ਪਲੇਟਸ ਦੀ ਗੱਲ ਕਰ ਰਹੀ ਹਾਂ ਕਈ ਵਾਰੀ ਕੀ ਹੁੰਦਾ ਨਾ ਪਲਾਸਟਿਕ ਦੀ ਹੈ ਭਾਵੇਂ ਸਟੀਲ ਦੀ ਹੈ ਕੋਈ ਵੀ ਪਲੇਟ ਹੈ

ਜੇਕਰ ਕਈ ਵਾਰੀ ਉਹ ਖਰਾਬ ਹੋ ਜਾਂਦੀ ਹੈ, ਈਵਨ ਖਾਸ ਕਰ ਮੈਂ ਗੱਲ ਕਰਾਂ ਪਲਾਸਟਿਕ ਦੀ ਪਲੇਟਸ ਦੀ, ਅਮੂਮਨ ਸਾਰਿਆਂ ਦੇ ਕਿਚਨ 'ਚ ਇਸਤੇਮਾਲ ਹੁੰਦੀ ਹੈ, ਔਰ ਜਦੋਂ ਖਰਾਬ ਹੋ ਗਈ ਹੈ ਨਾ ਤਾਂ ਆਪਾਂ ਕੀ ਕਰਦੇ ਹਾਂ ਕਿ ਉਹਨੂੰ ਵੇਸਟ ਸਮਝ ਕੇ ਸੁੱਟ ਦਿੰਦੇ ਹਾਂ, ਹੈ ਨਾ, ਬਿਲਕੁਲ ਕੰਮ ਦੀ ਨਹੀਂ ਰਹਿੰਦੀ ਸਾਡੇ। ਹੁਣ ਮੈਂ ਅੱਜ ਲੈ ਕੇ ਆਈ ਹਾਂ ਜੀ ਤੁਹਾਡੇ ਲਈ ਕ੍ਰੀਏਟਿਵਿਟੀ, ਔਰ ਇਹ ਕ੍ਰੀਏਟਿਵਿਟੀ ਤੁਸੀਂ ਇਹ ਸਮਰ ਵੇਕੇਸ਼ਨ ਵੀ ਕਰ ਸਕਦੇ ਹੋ, ਆਪਣੇ ਬੱਚਿਆਂ ਦੇ ਨਾਲ ਵੀ ਆਪਾਂ ਇਹ ਕਰ ਸਕਦੇ ਹਾਂ। ਛੋਟਾ ਜਿਹਾ ਟਾਸਕ ਹੈ ਕਿ ਇਹਨਾਂ ਪਲੇਟਸ ਦੇ ਜ਼ਰੀਏ ਦੇਖੋ ਆਪਾਂ ਇਹਨਾਂ ਪਲੇਟਸ ਨੂੰ ਜੋ ਕਿ ਆਪਾਂ ਵੇਸਟ ਸਮਝ ਰਹੇ ਨਾ, ਜੋ ਬਿਲਕੁਲ ਹੁਣ ਕਿਸੇ ਕੰਮ ਦੀ ਨਹੀਂ ਰਹੀ ਹੈ, ਖਾਣਾ ਨਹੀਂ ਖਾ ਸਕਦੇ ਉਹਦੇ ਵਿੱਚ, ਤਾਂ ਕੁਝ DIY ਤਰੀਕੇ ਜਿਹਦੇ ਨਾਲ ਅਸੀਂ ਉਹਨਾਂ ਪਲੇਟਸ ਨੂੰ ਯੂਜ਼ ਕਰ ਸਕਦੇ ਹਾਂ। ਐਂਡ ਉਹਦੇ ਵਿੱਚ ਨੰਬਰ 1 ਇੱਕ ਹੈ ਜੀ ਕਿ ਆਪਾਂ ਨਾ ਕੁਝ ਵਾਲ ਡਿਕੋਰ ਆਈਟਮ ਬਣਾ ਸਕਦੇ ਹਾਂ। ਹੁਣ ਤੁਸੀਂ ਕਾਫੀ ਸੋਸ਼ਲ ਮੀਡੀਆ 'ਤੇ ਵੀ ਆਪਾਂ ਕਿੰਨੀ ਵੀਡੀਓਜ਼ ਦੇਖਦੇ ਹਾਂ ਅੱਜ ਕੱਲ੍ਹ, ਹੈ ਨਾ, ਕਿ ਤੁਸੀਂ ਇੱਦਾਂ ਕਰ ਸਕਦੇ ਹੋ, ਉੱਦਾਂ ਕਰ ਸਕਦੇ ਹੋ, ਅਤੇ ਅੱਜ ਕੱਲ੍ਹ ਕਾਫੀ ਸਾਰੀ ਆਰਟ ਵੀ ਬਹੁਤ ਫੇਮਸ ਹੈ ਔਰ ਟ੍ਰੈਂਡਿੰਗ ਵੀ ਹੈ, ਜਿਵੇਂ ਕਿ ਮੈਂ ਮੰਡਾਲਾ ਆਰਟ ਦੀ ਗੱਲ ਕਰਾਂ, ਵਰਲੀ ਆਰਟ ਦੀ ਗੱਲ ਕਰਾਂ। ਸੋ ਇਹ ਦੇਖੋ, ਇੱਕ ਤਾਂ ਆਪਣੇ ਪਿਆਰ ਹੈ ਨਾ, ਜਿਹਨਾਂ ਨੂੰ ਕਲਾ ਦੇ ਨਾਲ ਪਿਆਰ ਹੈ, ਉਹ ਆਪਣੀ ਕਲਾਕਾਰੀ ਨਾ ਪਲੇਟਸ 'ਤੇ ਦਿਖਾ ਕੇ ਨਾ ਆਪਣੇ ਡਾਇਨਿੰਗ ਦੇਖੋ ਆਪਣੇ ਕਮਰੇ ਦਾ, ਜਾਂ ਫਿਰ ਆਪਣਾ ਜੋ ਡਰਾਇੰਗ ਰੂਮ ਹੈ ਉੱਥੇ ਉਹਨਾਂ ਪਲੇਟਸ ਨੂੰ ਆਪਾਂ ਡਿਕੋਰ ਕਰ ਸਕਦੇ ਹਾਂ, ਮਤਲਬ ਪਾਰਟ ਬਣਾ ਸਕਦੇ ਹਾਂ, ਦੀਵਾਰਾਂ 'ਤੇ ਲਗਾ ਸਕਦੇ ਹਾਂ, ਸਜਾ ਕੇ ਬਹੁਤ ਸੋਹਣੀ ਜਿਹੀ ਚਿੱਤਰਕਾਰੀ ਕਰ ਸਕਦੇ ਹਾਂ, ਹੈ ਨਾ ਜੀ, ਕਾਫੀ ਕੁਝ ਕਰ ਸਕਦੇ ਹਾਂ ਨਾ ਪਲੇਟਸ ਦੇ ਜ਼ਰੀਏ। ਅੱਛਾ, ਇਹਨਾਂ ਪਲੇਟਸ ਨੂੰ ਹੋਰ ਵੀ ਤਰੀਕਿਆਂ ਦੇ ਲਈ ਆਪਾਂ ਯੂਜ਼ ਕਰ ਸਕਦੇ ਹਾਂ, ਸਿਰਫ ਵਾਲ ਡਿਕੋਰ ਆਈਟਮਸ ਤਾਂ ਨਹੀਂ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਾਂ ਤਰੀਕੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਇਹਨਾਂ ਨੂੰ ਇਸਤੇਮਾਲ ਕਰ ਸਕਦੇ ਹਾਂ। ਲੇਕਿਨ ਅਗਲਾ ਅਮਰਿੰਦਰ ਗਿੱਲ ਕਹਿ ਰਿਹਾ, ਮੇਰੀ ਆਵਾਜ਼ ਸੁਣ ਲਓ ਪਹਿਲਾਂ, ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇਹ ਜਿਹੜੀਆਂ ਵੇਸਟ ਹੋ ਗਈਆਂ ਪਲੇਟਸ ਨੇ ਨਾ, ਹਾਂ ਦੱਸਾਂਗੀ ਤੁਹਾਨੂੰ, ਜੁੜੇ ਰਹੋ ਮੇਰੇ ਨਾਲ, ਸਟੇ ਟਿਊਨਡ।

ਪਰ ਕ੍ਰੀਏਟੀਵਿਟੀ ਆਪਣੀ ਦਿਖਾ ਰਹੇ ਹਾਂ ਤਾਂ ਥੋੜ੍ਹੀ ਜਿਹੀ ਕ੍ਰੀਏਟੀਵਿਟੀ ਇਹਨਾਂ ਜਿਹੜੀਆਂ ਵੇਸਟ ਹੋ ਗਈਆਂ ਪਲੇਟਸ ਨੇ ਨਾ ਇਹਨਾਂ ਦੇ ਉੱਤੇ ਵੀ ਆਪਾਂ ਦਿਖਾ ਸਕਦੇ ਹਾਂ। ਸੋ ਇੱਕ ਤਾਂ ਦੇਖੋ ਆਪਾਂ ਇਹਦੇ ਵਿੱਚ ਬਹੁਤ ਸੋਹਣੀ ਜੀ ਪੇਂਟਿੰਗ ਕਰ ਸਕਦੇ ਹਾਂ ਨਾ ਜੀ, ਕਲਾਕਾਰੀ ਆਪਣੀ ਦਿਖਾ ਕੇ ਆਪਣੀ ਹੀ ਵਾਲ 'ਤੇ ਆਪਣੇ ਕਿਸੇ ਰੂਮ ਦੀ ਵਾਲ 'ਤੇ ਉਹਨੂੰ ਸਜਾ ਸਕਦੇ ਹਾਂ। ਐਂਡ ਅਗੈਨ ਸੈਕਿੰਡ ਥਿੰਗ ਇਜ਼, ਕਈ ਵਾਰੀ ਕੀ ਹੁੰਦਾ ਸਾਡੇ ਪਲਾਂਟਸ ਜਿਹੜੇ ਹੁੰਦੇ ਨਾ ਉਹ ਥੱਲੇ, ਉਹ ਦੇਖੋ ਜ਼ਮੀਨ ਕਈ ਵਾਰੀ ਗੰਦੀ ਹੋ ਜਾਂਦੀ ਹੈ ਨਾ, ਔਰ ਕੀ ਕਰਦਾ ਕਿ ਆਪਾਂ ਇਹਨਾਂ ਪਲੇਟਸ ਨੂੰ ਨਾ ਆਪਣੇ ਗਮਲਿਆਂ ਦੇ ਥੱਲੇ ਹੈ ਨਾ, ਪਲਾਂਟਸ ਦੇ ਥੱਲੇ, ਬੂਟਿਆਂ ਦੇ ਥੱਲੇ ਲਗਾ ਸਕਦੇ ਹਾਂ, ਉਹਦੇ ਥੱਲੇ ਵੀ ਇਸਤੇਮਾਲ ਕਰ ਸਕਦੇ ਹਾਂ। ਕਿਚਨ ਔਰਗਨਾਈਜ਼ਰਸ ਦੇ ਰੂਪ ਦੇ ਵਿੱਚ ਵੀ ਇਹਨੂੰ ਇਸਤੇਮਾਲ ਕਰ ਸਕਦੇ ਹਾਂ, ਜਿਵੇਂ ਕਿ ਪਲੇਟਸ ਹੈ ਨਾ ਉਹਨਾਂ ਨੂੰ ਦੁਬਾਰਾ ਪੇਂਟ ਕਰ ਲਿਆ, ਔਰ ਕੁਝ ਮਸਾਲੇ ਹੋ ਗਏ ਜਾਂ ਫਿਰ ਕੁਝ ਵੀ ਛੋਟੀ ਛੋਟੀ ਚੀਜ਼ਾਂ ਹੁੰਦੀਆਂ ਕਿਚਨ ਦੀ ਜੋ ਇਹਨਾਂ ਦੇ ਵਿੱਚ ਆਪਾਂ ਔਰਗਨਾਈਜ਼ ਕਰ ਸਕਦੇ ਹਾਂ। ਐਂਡ ਅਗੈਨ ਬੱਚਿਆਂ ਦੇ ਲਈ ਤਾਂ ਬਿਲਕੁਲ ਮਜ਼ੇਦਾਰ ਇੱਕਦਮ DIY ਕਰਾਫਟ ਹੈ, ਔਰ ਕੋਈ ਉਹਨਾਂ ਨੂੰ ਤੁਸੀਂ ਕੋਈ ਵੀ ਦੇਖੋ, ਮੈਂ ਪਲੇਟ ਦੀ ਹੀ ਗੱਲ ਨਹੀਂ ਕਰ ਰਹੀ, ਕਈ ਵਾਰੀ ਕਿਚਨ ਦਾ ਕੋਈ ਵੀ ਭਾਂਡਾ ਅਸੀਂ ਲੈ ਸਕਦੇ ਹਾਂ ਜੋ ਕਿ ਬੇਕਾਰ ਹੋ ਗਿਆ, ਯੂਜ਼ 'ਚ ਨਹੀਂ ਹੈ ਨਾ, ਤਾਂ ਦੇ ਦਿਓ ਫਿਰ ਆਪਣੇ ਬੱਚਿਆਂ ਨੂੰ ਛੁੱਟੀਆਂ 'ਚ ਪੇਂਟ ਕਰਕੇ। ਮੈਂ ਕਹਿ ਰਹੀ ਹਾਂ ਜਨਾਬ, ਇੰਨੀ ਸੋਹਣੀ ਕਲਾਕਾਰੀ ਉਹਨਾਂ ਨੇ ਤੁਹਾਨੂੰ ਕਰਕੇ ਦਿਖਾਉਣੀ ਹੈ ਨਾ, ਦਿਲ ਖੁਸ਼ ਹੋ ਜਾਏਗਾ ਤੁਹਾਡਾ। ਔਰ ਇਸ ਤੋਂ ਇਲਾਵਾ ਆਪਣੀ ਛੱਤ 'ਤੇ ਰੱਖ ਸਕਦੇ ਹਾਂ, ਉਹਦੇ ਵਿੱਚ ਪੰਛੀਆਂ ਦੇ ਲਈ ਦੇਖੋ ਦਾਣਾ ਪਾਣੀ ਰੱਖ ਸਕਦੇ ਹਾਂ। ਸੋ ਬਹੁਤ ਤਰੀਕੇ ਨੇ ਕਿ ਆਪਾਂ ਵੇਸਟ ਆਈਟਮ ਨੂੰ ਵੇਸਟ ਨਾ ਸਮਝੀਏ, ਉਹਨਾਂ ਤੋਂ ਨਾ ਬਸ ਬੈਸਟ ਲੈ ਕੇ ਆਈਏ। ਫਿਲਹਾਲ ਮੈਂ ਬੈਸਟ ਆਮ ਬੈਸਟ ਇੱਕ ਗੀਤ ਵੀ ਤੁਹਾਨੂੰ ਸੁਣਾ ਰਹੀ ਹਾਂ ਜੀ, ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ, ਦਿਲ ਸੇ ਦਿਲ ਤੱਕ।

0: ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ।
1: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ ਜ਼ੀਰੋ ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ ਜ਼ੀਰੋ ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹ ਠੀਕ ਹੈ ਪੁੱਤਰ।
2: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ.gov.in।
3: ਸੋ ਵੈਸੇ ਬਿਜਲੀ ਤਾਂ ਮੈਨੂੰ ਯਾਦ ਆਇਆ, ਦੇਖੋ ਜੀ ਗਰਮੀਆਂ ਦੇ ਵਿੱਚ ਨਾ ਬਹੁਤ ਜ਼ਿਆਦਾ ਗਰਮੀ, ਓਬਵੀਅਸਲੀ ਗਰਮੀ ਤਾਂ ਹੋਣੀ ਹੈ, ਲੇਕਿਨ ਕਈ ਵਾਰੀ ਕੀ ਹੁੰਦਾ ਹੈ ਨਾ ਕਿ ਗਰਮੀ ਬਾਹਰ ਤਾਂ ਹੈ ਹੀ ਹੈ, ਆਪਣੇ ਘਰ ਦੇ ਵਿੱਚ ਅੰਦਰ ਵੀ ਬਹੁਤ ਜ਼ਿਆਦਾ ਗਰਮੀ ਹੈ, ਕਮਰਿਆਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੈ ਨਾ, ਵਿਹੜੇ 'ਚ ਜਾਓ ਤਾਂ ਬਹੁਤ ਗਰਮੀ ਹੈ, ਹਾਏ ਹਾਏ ਗਰਮੀ। ਸੋ ਕਈ ਵਾਰੀ ਹੁੰਦਾ ਛੋਟਾ ਕਮਰਾ ਹੁੰਦਾ ਹੈ ਨਾ, ਕਈ ਵਾਰੀ ਅਫੋਰਡ ਨਹੀਂ ਕਰ ਪਾਉਂਦੇ, ਬਜਟ ਨਹੀਂ ਹੁੰਦਾ ਕਿ AC ਨੂੰ ਲੋਕੀ ਅਫੋਰਡ ਕਰ ਸਕੀਏ, ਤਾਂ ਬਹੁਤ ਛੋਟੇ ਛੋਟੇ ਤਰੀਕੇ ਜਿਵੇਂ ਕਿ ਐਕਸਪਰਟ ਦੱਸ ਰਹੇ ਨੇ ਕਿ AC ਤੋਂ ਬਗੈਰ ਵੀ ਨਾ ਆਪਣੇ ਕਮਰੇ ਨੂੰ ਠੰਡਾ ਰੱਖਿਆ ਜਾ ਸਕਦਾ ਹੈ। ਔਰ ਥੋੜ੍ਹਾ ਜਿਹਾ ਜੁਗਾੜ ਲਗਾਉਣਾ, ਬਸ ਥੋੜ੍ਹਾ ਜਿਹਾ ਦਿਮਾਗ ਦਾ ਇਸਤੇਮਾਲ ਕਰਨਾ ਹੈ, ਬਸ ਛੋਟੇ ਛੋਟੇ ਤਰੀਕੇ ਨੇ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਘਰ ਦੇ ਵਿੱਚ ਨਾ, ਮੈਂ ਭਾਵੇਂ ਛੋਟੇ ਛੋਟੇ ਮਤਲਬ ਕਮਰਿਆਂ ਦੀ ਗੱਲ ਕਰਾਂ ਜਾਂ ਫਿਰ ਬਾਹਰ ਵਿਹੜੇ ਦੀ ਗੱਲ ਕਰਾਂ, ਉਹਨੂੰ ਠੰਡਾ ਆਪਾਂ ਰੱਖ ਸਕਦੇ ਹਾਂ। ਔਰ ਇਹਦੇ ਵਿੱਚ ਸਭ ਤੋਂ ਪਹਿਲਾ ਤਰੀਕਾ ਤਾਂ ਇਹ ਹੈ ਕਿ ਜੀ ਕ੍ਰੋਸ ਵੈਂਟੀਲੇਸ਼ਨ ਦਾ, ਕਿ ਜਦੋਂ ਦੇਖੋ ਦੁਪਹਿਰ ਦਾ ਟਾਈਮ ਤਾਂ ਸਾਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਗਰਮੀ ਹੈ, ਔਰ ਮਨਾ ਵੀ ਕੀਤਾ ਜਾਂਦਾ ਹੈ ਕਿ ਦੇਖੋ 12 ਤੋਂ 4 ਤਾਂ ਖਾਸ ਕਰ 5 ਤੁਸੀਂ ਬਾਹਰ ਨਿਕਲੋ ਹੀ ਨਾ। ਹੁਣ ਘਰ ਦੇ ਵਿੱਚ ਵੀ ਬੈਠੇ ਹੋਏ ਹਾਂ ਤਾਂ ਵੀ ਗਰਮੀ ਲੱਗੀ ਜਾ ਰਹੀ ਹੈ, ਤਾਂ ਕਰਨਾ ਕੀ ਹੈ। ਦੁਪਹਿਰ ਦੇ ਟਾਈਮ ਤਾਂ ਖਿੜਕੀ ਦਰਵਾਜ਼ੇ ਦੇਖੋ ਬੰਦ ਹੀ ਰੱਖਣੇ ਅਸੀਂ, ਲੇਕਿਨ ਸਵੇਰ ਦੇ ਟਾਈਮ ਔਰ ਸ਼ਾਮ ਦੇ ਟਾਈਮ ਹੈ ਨਾ ਜੀ, ਬਿਲਕੁਲ ਈਵਨਿੰਗ ਹੋ ਗਏ ਨਾ ਦੋਸਤੋ, ਆਪਣੇ ਜਿਹੜੇ ਦਰਵਾਜ਼ੇ ਨੇ ਖਿੜਕੀਆਂ ਨੇ ਉਹਨਾਂ ਦੇ ਦਰਵਾਜ਼ੇ ਖੋਲ੍ਹ ਦਿਓ ਤਾਂ ਕਿ ਜਿਹੜੀ ਫਰੈਸ਼ ਏਅਰ ਹੈ ਨਾ ਉਹ ਆ ਜਾਏ। ਔਰ ਉਸ ਤੋਂ ਬਾਅਦ ਇੱਕ ਹੋਰ ਜੁਗਾੜ ਹੈ, ਬੜਾ ਹੀ ਕਮਾਲ ਦਾ ਦੇਸੀ ਜੁਗਾੜ ਹੈ, ਕਿ ਜਦੋਂ ਆਪਾਂ ਸੀਲਿੰਗ ਫੈਨ ਹੋ ਗਿਆ ਜਾਂ ਟੇਬਲ ਫੈਨ ਹੋ ਗਿਆ ਉਹ ਚਲਾ ਰਹੇ ਹਾਂ ਨਾ, ਤਾਂ ਉਹਦੇ ਬਿਲਕੁਲ ਥੱਲੇ, ਠੀਕ ਹੈ ਜੀ, ਮੈਂ ਫੈਨ ਦੀ ਗੱਲ ਕਰ ਰਹੀ ਹਾਂ, ਸੀਲਿੰਗ ਫੈਨ ਹੋ ਗਿਆ ਜਾਂ ਫਿਰ ਟੇਬਲ ਫੈਨ ਹੋ ਗਿਆ, ਤਾਂ ਉਹਦੇ ਥੱਲੇ ਆਪਾਂ ਕੀ ਕਰਨਾ ਹੈ, ਇੱਕ ਵੱਡਾ ਜਿਹਾ ਭਾਂਡਾ ਲੈਣਾ ਅਤੇ ਉਹਦੇ ਵਿੱਚ ਨਾ ਬਹੁਤ ਸਾਰੀ ਬਰਫ਼। ਅਰੇ ਸਹੀ ਸੁਣ ਰਹੇ ਹੋ, ਸਹੀ ਸੁਣ ਰਹੇ ਹੋ, ਹੁਣ ਕਹੋਗੇ ਕਿ ਰਿੱਚਾ ਸਵਿਮਿੰਗ ਪੂਲ ਬਣਾਉਣਾ ਆਪਾਂ, ਨਹੀਂ ਰੇ ਨਹੀਂ। ਸੋ ਉਸ ਕੋਈ ਵੀ ਵੱਡਾ ਜਿਹਾ ਭਾਂਡਾ ਲੈ ਕੇ ਨਾ ਉਹਦੇ ਵਿੱਚ ਬਹੁਤ ਸਾਰੀ ਬਰਫ਼ ਰੱਖਣੀ ਹੈ ਉਸ ਪੱਖੇ ਦੇ ਥੱਲੇ, ਤਾਂ ਹੋਏਗਾ ਕਿ ਜਦੋਂ ਪੱਖੇ ਦੀ ਹਵਾ ਉਸ ਬਰਫ਼ ਨੂੰ ਦੇਖੋ ਟਕਰਾ ਰਹੀ ਨਾ ਆਪਸ 'ਚ, ਤਾਂ ਤੁਹਾਡੇ ਕੋਲ ਇੱਕ ਠੰਡੀ ਜਿਹੀ ਹਵਾ ਆਏਗੀ, ਤੁਹਾਨੂੰ ਫੀਲਿੰਗ ਹੋਏਗੀ ਕੂਲ ਕੂਲ ਵਾਲੀ ਫੀਲਿੰਗ ਹੋਏਗੀ, ਔਰ ਬਰਫ਼ ਜਲਦੀ ਨਾ ਮੈਲਟ ਹੋਏ ਨਾ ਪਿਘਲੇ। ਇਹਦੇ ਲਈ ਐਕਸਪਰਟਸ ਕਹਿ ਰਹੇ ਨੇ ਕਿ ਬਸ ਉਸ ਬਰਫ਼ ਦੇ ਉੱਤੇ ਨਾ ਤੁਸੀਂ ਬਸ ਥੋੜ੍ਹਾ ਜਿਹਾ ਨਾ ਨਮਕ ਪਾ ਦਿਓ। ਲਓ ਜੀ, ਇਹ ਤਾਂ ਦੇਸੀ ਜੁਗਾੜ ਹੋ ਗਿਆ ਆਪਣੇ ਆਪ ਨੂੰ ਅਤੇ ਆਪਣੇ ਕਮਰਿਆਂ ਨੂੰ ਠੰਡਾ ਰੱਖਣ ਦਾ। ਉਸ ਤੋਂ ਇਲਾਵਾ ਹੋਰ ਕੀ ਕੁਝ ਜੁਗਾੜ ਜਾਂ ਫਿਰ ਰੁਸਕੇ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ, ਮੇਰੇ ਨਾਲ ਜੁੜੇ ਰਹੋ ਰਿਚਾ ਦੇ ਨਾਲ। ਸਟੇ ਟਿਊਨਡ ਵਿਦ FM ਰੇਨਬੋ, ਦਿਲ ਸੇ ਦਿਲ ਤੱਕ।

वंस अगेन वेलकम बैक आजी और बहुत सारे तरीके और नुस्खे ऑलरेडी DIY मैं थोड़े नाल शेयर कर चुकी हाँ। चलो फिर हुन थोड़ी जी अपनी भी गलबात हो जाए होम स्वीट होम दे विच देखो होम दे बारे तो आप गल करते हैं हुन थोड़ा जिहा अपने फेस दे बारे भी गल हो जाए। ग्लोइंग ग्लोइंग स्किन मैनू पता है सारिया नू ही चाहिए होंगी है और कुछ खास चीज़ा देखो होंदिया ने अपनी डाइट दे विच सानू जरूर शामिल करनिया चाहुंदियां ने। अजकल तो गर्मी का टाइम है ना जी, पानी वाले फ्रूट्स हो गए वेजिटेबल्स हो गए ये तो जरूरी है अपने आप नू असीं हाइड्रेट रखिए। वैसे कुछ ही पलों बाद ना असीं एक एक्सपर्ट नाल भी जुड़ांगे, मैं तुहानू पहली जानकारी दे रही हाँ और खास एक्सपर्ट बस कुछ पलों बाद साडे नाल जुड़नगे और ना वो अज सानू जानकारी देणगे कि बेकिंग दे नाल देखो बेक केक बेक करना हो या फिर कुछ भी बेक करना हो इस लाइन दे विच जेकर तुसीं आना चाहते हो ਤਾਂ ਕੀ ਕੁਝ ਜ਼ਰੂਰੀ ਚੀਜ਼ਾਂ ਨੇ ਹੈ ਨਾ ਜੇ ਤੁਸੀਂ ਵੀ ਕਿਵੇਂ ਸ਼ੁਰੂਆਤ ਕਰ ਸਕਦੇ ਹੋ ਔਰ ਬੇਕਿੰਗ ਦੇ ਲਈ ਜਾਂ ਕੇਕ ਬਣਾਉਣ ਦੇ ਲਈ ਕੀ ਕੁਝ ਖਾਸ ਚੀਜ਼ਾਂ ਨੇ। ਸੋ ਬਹੁਤ ਖਾਸ ਜਾਣਕਾਰੀ ਅੱਜ ਕੇਕ ਆਰਟਿਸਟ ਮੈਂ ਕਹਿ ਲਵਾਂ ਉਹਨਾਂ ਨੂੰ, ਸੋ ਉਹਨਾਂ ਦੇ ਨਾਲ ਵੀ ਗੱਲਬਾਤ ਹੋਏਗੀ। ਲੇਕਿਨ ਉਸ ਤੋਂ ਪਹਿਲਾਂ ਆਪਣੀ ਗਲੋਇੰਗ ਸਕਿੱਲ ਦੀ ਗੱਲ ਚੱਲ ਰਹੀ ਸੀ ਹੈ ਨਾ, ਸੋ ਕਾਫੀ ਸਾਰੀਆਂ ਚੀਜ਼ਾਂ ਆਪਾਂ ਆਪਣੀ ਡਾਇਟ ਦੇ ਵਿੱਚ ਸ਼ਾਮਿਲ ਕਰਦੇ ਹਾਂ। ਸਪੈਸ਼ਲੀ ਮੈਂ ਸੈਲਡਸ ਦੀ ਗੱਲ ਕਰਾਂ ਤਾਂ ਦੇਖੋ ਨੋਰਮਲ ਸੈਲਡ ਤਾਂ ਆਪਾਂ ਗਰਮੀਆਂ ਦੇ ਵਿੱਚ ਕੁਝ ਵੀ ਹੋ ਗਿਆ, ਭਾਵੇਂ ਮੈਂ ਕੁਕੁੰਬਰ ਦੀ ਗੱਲ ਕਰਾਂ ਹੈ ਨਾ ਜੀ, ਟਮਾਟਰ ਹੋ ਗਿਆ, ਪਿਆਜ਼ ਹੋ ਗਿਆ, ਨੋਰਮਲ ਸੈਲਡ ਤਾਂ ਬਣਾ ਹੀ ਲੈਂਦੇ ਹਾਂ। ਲੇਕਿਨ ਥੋੜ੍ਹਾ ਜਿਹਾ ਇਹਦੇ ਵਿੱਚ ਚੇਂਜ ਲਿਆਈਏ ਨਾ ਤਾਂ ਐਕਸਪਰਟਸ ਕੀ ਕਹਿ ਰਹੇ ਨੇ ਕਿ ਆਪਾਂ ਇਸ ਗਰਮੀਆਂ ਦੇ ਵਿੱਚ ਨਾ ਕੁਛ ਤਰੀਕੇ ਤਰੀਕੇ ਵਾਲੇ ਮਤਲਬ ਡਿਫਰੈਂਟ ਡਿਫਰੈਂਟ ਵਾਲੇ ਸੈਲਡਸ ਨੂੰ ਵੀ ਸਾਨੂੰ ਟਰਾਈ ਕਰਨਾ ਚਾਹੀਦਾ, ਜਿਵੇਂ ਕਿ ਬੀਟਰੂਟ ਰੇਡੀਅੰਟ ਸੈਲਡ ਹੈ ਨਾ ਜੀ, ਬੀਟਰੂਟ ਯਾਨੀ ਚੁਕੰਦਰ। ਹੁਣ ਚੁਕੰਦਰ ਦਾ ਆਪਾਂ ਸੈਲਡ ਬਣਾਈਏ, ਸਲਾਦ ਦੁਪਹਿਰ ਨੂੰ ਬਣਾਈਏ ਹੈ ਨਾ ਜੀ, ਸੋ ਬਹੁਤ ਸਵਾਦ ਲੱਗਦਾ ਹੈ ਖਾਣੇ ਦੇ ਵਿੱਚ, ਤੁਸੀਂ ਅੱਜ ਵੀ ਬਣਾ ਸਕਦੇ ਹੋ। ਤਾਂ ਦੇਖੋ ਚਿਹਰੇ 'ਤੇ ਗਲੋ ਆ ਰਿਹਾ ਹੈ ਨਾ ਜੀ ਇਸ ਬੀਟਰੂਟ ਦੇ ਨਾਲ, ਔਰ ਕਰਨਾ ਕੀ ਹੈ ਸੈਲਡ ਨੂੰ ਬਣਾਉਣ ਲਈ ਆਪਾਂ ਇੱਕ ਚੁਕੰਦਰ ਲੈਣਾ ਠੀਕ ਹੈ, ਔਰ ਉਹਨੂੰ ਗ੍ਰੇਡ ਕਰ ਲੈਣਾ ਯਾਨੀ ਕਿ ਕੱਦੂਕਸ ਕਰ ਲੈਣਾ, ਅਤੇ ਉਹਦੇ ਵਿੱਚ ਇੱਕ ਚਮਚਾ ਦਹੀਂ ਔਰ ਥੋੜ੍ਹਾ ਜਿਹਾ ਨਿੰਬੂ ਔਰ ਹਰਾ ਧਨੀਆ ਮਿਲਾ ਸਕਦੇ ਹਾਂ। ਮਤਲਬ ਕਹਿ ਲਓ ਕਿ ਰੋਟੀ ਦੇ ਨਾਲ ਨਾ ਜਦੋਂ ਕੁਛ ਇੰਟਰਸਟਿੰਗ ਜਿਹਾ ਖਾਣ ਦਾ ਦਿਲ ਕਰ ਰਿਹਾ ਨਾ ਔਰ ਨੋਰਮਲ ਸੈਲਡ ਤੋਂ ਹਟ ਕੇ ਸਾਡਾ ਕੁਛ ਖਾਣ ਦਾ ਦਿਲ ਕਰ ਰਿਹਾ ਤਾਂ ਆਪਾਂ ਇਹ ਬੀਟਰੂਟ ਵਾਲਾ ਸੈਲਡ ਟਰਾਈ ਕਰ ਸਕਦੇ ਹਾਂ। ਬਸ ਥੋੜ੍ਹਾ ਜਿਹਾ ਇਹਦੇ ਵਿੱਚ ਦਹੀਂ ਅਤੇ ਨਿੰਬੂ ਦਾ ਰਸ ਅਤੇ ਹਰਾ ਧਨੀਆ ਪਾ ਦਿਓ, ਬਸ ਸਵਾਦ ਹੀ ਸਵਾਦ ਹੈ ਜੀ। ਇਸ ਇਲਾਵਾ ਹੋ ਸਕਦਾ ਕਿ ਤੁਸੀਂ ਵੀ ਆਪਣੇ ਰੈਸਿਪੀ ਦੇ ਵਿੱਚ ਜਾਂ ਆਪਣੇ ਲੰਚ ਜਾਂ ਡਿਨਰ 'ਚ ਕੋਈ ਖਾਸ ਤਰੀਕੇ ਦਾ ਸੈਲਡ ਹੈ ਨਾ ਬਣਾਉਂਦੇ ਹੋ ਤਾਂ ਕੋਈ ਟੈਨਸ਼ਨ ਨਹੀਂ ਹੈ, ਕਦੇ ਕਦੇ ਮੇਰੇ ਨਾਲ ਵੀ ਤੁਸੀਂ ਰੈਸਿਪੀ ਸ਼ੇਅਰ ਕਰ ਸਕਦੇ ਹੋ ਜੀ 9855-10-10-22 'ਤੇ ਹੈ ਨਾ ਜੀ। ਫਿਲਹਾਲ ਮੈਂ ਚੱਲ ਰਹੀ ਹਾਂ ਅਗਲੇ ਗੀਤ ਵੱਲ ਅਤੇ ਉਸ ਤੋਂ ਬਾਅਦ ਚੱਲਾਂਗੇ ਆਪਣੇ ਐਕਸਪਰਟ ਵੱਲ ਅਤੇ ਉਹਨਾਂ ਕੋਲੋਂ ਲਵਾਂਗੇ ਜਾਣਕਾਰੀ। ਸਟੇ ਟਿਊਨਡ।

0: मल्लो मल्लो, जो कुछ तुहानू किया जा रहा है ना वो मनिया करो, ता ही लाइफ नू अपने इंजॉय कर पाओगे। फिलहाल इंजॉय करो जी तुसी प्रोग्राम होम स्वीट होम मेरे यानी रिचा दे नाल। और मैं पहले ही कह रही थी कि आज कल बात होएगी एक खास एक्सपर्ट दे नाल, केक एक्सपर्ट दे नाल, कि केक नू किवें बना रहे हैं। देखो ट्रेंडिंग है बहुत सारिया चीज़ा केक दे नाल नाल, कोई देखो अपनी एनिवर्सरी हो या सैलीब्रेशन हो, कुछ भी मौका हो, असी देखो मिठा खाण दे तो शौकीन हुंदे ही आ। अज असी लैके आया जी एक खास एक्सपर्ट नू, केक आर्टिस्ट बेकिंग क्वीन खुशी डायरेक्ट फ्रॉम लुधियाना। सो उना दे नाल आपा कर रहे हैं जी आज गलबात। हेलो
1: हेलो, हाँ जी, हाँ जी मैम,
0: हाँ जी खुशी जी, पहला तो स्वागत है जी तुहाडा साडे प्रोग्राम च।
1: थैंक यू सो मच मैम, तुसी मैनू मौका दित्ता।
0: ओके, सो लुधियाना दी एक सिंपल जी गल्ल वा, नॉर्मल कुड़ी खुशी बेकिंग क्वीन खुशी किवें बन गई, कदों शुरुआत हुई इस चीज दी, सानू दसो पहला।
1: मैम ਇਹ ਤਾਂ ਮੈਨੂੰ ਵੀ ਨਹੀਂ ਪਤਾ ਸੀ ਕਿ ਮੈਂ ਇਸ ਲਾਈਨ ਦੇ ਵਿੱਚ ਆਪਣਾ ਕਰੀਅਰ ਬਣਾਵਾਂਗੀ, ਕਿਉਂ ਇਹ ਲੋਕਡਾਊਨ ਚ ਬਸ ਆਪਣੇ ਆਪ ਹੀ ਘਰੇ ਟਰਾਈ ਕਰਦੇ ਕਰਦੇ ਪਰਮਾਤਮਾ ਵੱਲੋਂ ਕੇਕ ਆਰਟਿਸਟ ਬਣ ਗਈ। ਮੈਨੂੰ ਵੀ ਕੁਛ ਪਲਾਨ ਨਹੀਂ ਮੈਂ ਕੀਤਾ ਸੀ, ਨਾ ਕੁਛ ਸੋਚਿਆ ਸੀ ਇਸ ਬਾਰੇ ਮੈਂ।
0: ਮੈਨੂੰ ਲੱਗਿਆ ਕਿ ਖੁਸ਼ੀ ਨੇ ਨਾ ਕਿਸੇ ਦਿਨ ਨਾ ਕਿਸੇ ਦਾ ਕੇਕ ਟੇਸਟ ਕੀਤਾ ਹੋਣਾ, ਖੁਸ਼ੀ ਨੇ ਕਹਿਣਾ ਹਾਏ ਹਾਏ ਜੀ ਇਸ ਤੋਂ ਵਧੀਆ ਤਾਂ ਮੈਂ ਹੀ ਬਣਾ ਲੈਂਦੀ ਹਾਂ। ਮੈਨੂੰ ਲੱਗਿਆ ਸ਼ਾਇਦ ਇਸ ਤਰ੍ਹਾਂ ਕੁਛ ਜੋਕਸ ਪਾਠ ਹੈ ਨਾ। ਕਿੰਨੇ ਸਾਲ ਹੋ ਗਏ ਤੁਹਾਨੂੰ ਮਤਲਬ ਇਸ ਚੀਜ਼ ਨੂੰ ਕਰਦੇ?
1: ਪਰਮਾਤਮਾ ਵੱਲੋਂ ਉਹਨਾਂ ਨੇ ਆਪਣੇ ਆਪ ਹੀ ਮੇਰੇ ਅੰਦਰ ਜਿਹੜੇ ਸਕਿੱਲਸ, ਮੈਨੂੰ ਖੁਦ ਨੂੰ ਨਹੀਂ ਪਤਾ ਸੀ, ਬਸ ਲੋਕਡਾਊਨ ਨੇ ਇੱਕ ਨਵੀਂ ਮੈਨੂੰ ਪਹਿਚਾਨ ਦਿੱਤੀ ਹੈ ਔਰ ਅੱਜ ਦੇ ਲੋਕੀ ਮੈਨੂੰ ਖੁਸ਼ੀ ਬੇਕਿੰਗ ਕੁਈਨ ਦੇ ਨਾਮ ਤੇ ਜਾਣਦੇ ਹੈ।
0: ਬੇਕਿੰਗ ਕੁਈਨ ਖੁਸ਼ੀ। ਸੋ ਖੁਸ਼ੀ, ਸ਼ੁਰੂਆਤ ਚ ਕੁਝ ਡਿਫਿਕਲਟੀਜ਼ ਵੀ ਆਈਆਂ ਇਸ ਕੰਮ ਦੇ ਵਿੱਚ, ਕੁਝ ਗਲਤੀਆਂ ਤੁਸੀਂ ਕੀਤੀਆਂ ਹੋਣੀਆਂ?
1: ਹਾਂਜੀ, ਡਿਫਿਕਲਟੀਜ਼ ਇਹ ਸੀ ਨਾ ਕਿ ਜਦੋਂ ਅਸੀਂ ਕੁਛ ਚੀਜ਼ ਨੂੰ ਪਲਾਨ ਕਰਕੇ ਚੱਲਦੇ ਹਾਂ ਤਾਂ ਆਟੋਮੈਟਿਕਲੀ

0: ਅਸੀਂ ਬਹੁਤ ਕੁਛ ਪਹਿਲਾਂ ਸਿੱਖਦੇ ਹਾਂ ਕਿਸੇ ਦੇ ਅੰਡਰ ਗਾਈਡੈਂਸ ਲੈ ਕੇ, ਤੇ ਮੇਰਾ ਕੁਛ ਇੱਦਾਂ ਦਾ ਪਲਾਨ ਨਹੀਂ ਸੀ। ਮੈਂ ਪਹਿਲਾਂ ਟੀਚਰ ਸੀ, ਟੀਚਿੰਗ ਕਰਦੀ ਸੀ ਮੈਂ। ਇੱਕ ਤਾਂ ਘਰੇ ਜਿੱਦਾਂ ਬੱਚਿਆਂ ਵਾਸਤੇ ਕੇਕ ਬਣਾਉਣਾ, ਉਸ ਟਾਈਮ ਅਵੇਲੇਬਿਲਿਟੀ ਨਹੀਂ ਸੀ ਕਿ ਅਸੀਂ ਬੇਕਰੀ ਤੋਂ ਕੇਕ ਲੈ ਸਕੀਏ, ਕਿਉਂਕਿ ਕਰੋਨਾ ਦੇ ਵਿੱਚ ਸਭ ਨੂੰ ਬਹੁਤ ਡਰ ਲੱਗ ਰਿਹਾ ਸੀ ਬਾਹਰ ਦਾ, ਹਾਈਜੀਨਿਕ ਦਾ। ਮੇਰੇ ਘਰੇ ਜਿਹੜੇ ਇਕਿਪਮੈਂਟ ਸੀ, ਮੈਂ ਉਸ ਇਕਿਪਮੈਂਟਸ ਨੂੰ ਯੂਜ ਕਰਕੇ ਮੈਂ ਸਟਾਰਟ ਕੀਤਾ। ਉਹ ਧੀਰੇ ਧੀਰੇ ਵਿਦ ਦਾ ਪੈਸੇਜ ਆਫ ਟਾਈਮ ਮੈਂ ਆਪਣੀ ਫਰੈਂਡਸ ਨੂੰ ਖਿਲਾਇਆ, ਉਹਨਾਂ ਨੂੰ ਬਹੁਤ ਅੱਛਾ ਲੱਗਿਆ, ਕਿਉਂਕਿ ਹੱਥਾਂ ਦਾ ਸਵਾਦ ਤਾਂ ਸ਼ੁਰੂ ਤੋਂ ਮੇਰੇ ਕਿਚਨ ਦਾ ਮੈਂ ਕੰਮ ਕਰਦੀ ਬਹੁਤ ਜ਼ਿਆਦਾ,
1: ਤੇ
0: ਕੁਕਿੰਗ ਬਹੁਤ ਅੱਛੀ, ਮਤਲਬ ਆਈ ਹੈਵ ਅ ਗੁੱਡ ਕਲਰਨਰੀ ਸਕਿੱਲਸ ਐਜ਼ ਵੈਲ। ਉਹ ਬੇਕਿੰਗ ਦੇ ਵਿੱਚ ਆਪਣੇ ਆਪ ਹੀ ਉਹ ਮਤਲਬ ਸਵਾਦ ਆਪਣਾ ਆਉਣਾ ਸ਼ੁਰੂ ਹੋ ਗਿਆ। ਤੇ ਡਿਫਿਕਲਟੀਜ਼ ਦੀ ਗੱਲ ਕਰਾਂ ਕਿ ਮੈਨੂੰ ਇੰਨੀ ਨੌਲੇਜ ਨਹੀਂ ਸੀ, ਜਦੋਂ ਮੈਂ ਕਸਟਮਰ ਨੂੰ ਦੇਣਾ ਸ਼ੁਰੂ ਕੀਤਾ ਕੇਕ ਕਿ ਮੈਨੂੰ ਐਜ਼ ਅ ਕਰੀਅਰ ਅਡੋਪਟ ਕਰਾਂ ਮੈਮ, ਮੈਨੂੰ ਸਭ ਨੇ ਗਾਈਡ ਕੀਤਾ, ਤੇ ਫਿਰ ਉਦੋਂ ਕੁਛ ਚੀਜ਼ਾਂ ਜਿਹੜੀਆਂ ਚੈਲੰਜਿੰਗ ਚੀਜ਼ਾਂ ਸੀ ਨਾ, ਉਹਦੀ ਨੌਲੇਜ ਨਹੀਂ ਸੀ, ਤੇ ਪਰ ਮੈਂ ਕਿਹਾ ਮੈਂ ਕਰਕੇ ਦਿਖਾਉਂਗੀ, ਬਟ ਉਹ ਥੋੜਾ ਜਿਹਾ ਕਿਤੇ ਨਾ ਕਿਤੇ ਮੈਨੂੰ ਡਿਫਿਕਲਟੀਜ਼ ਆ ਮੈਨੂੰ
1: ਜੀ। ਓਕੇ, ਤੇ ਤੁਸੀਂ ਇਕੁਇਪਮੈਂਟ ਦੀ ਗੱਲ ਕਰੀ, ਅੱਛਾ ਚਲੋ ਮੰਨ ਲਓ ਕਿ ਮੈਂ ਹੀ ਇੱਕ ਹੋਮਮੇਡ ਬਿਜ਼ਨਸ ਆਪਣਾ ਐਜ਼ ਲਾਈਕ ਕੇਕ ਆਰਟਿਸਟ ਬਣਨਾ ਚਾਹ ਰਹੀ ਹਾਂ, ਜਾਂ ਫਿਰ ਘਰੋਂ ਹੀ ਆਪਣੀ ਇਸ ਚੀਜ਼ ਦੀ ਸ਼ੁਰੂਆਤ ਕਰਨਾ ਚਾਹ ਰਹੀ ਹਾਂ, ਕੀ ਕੁਝ ਇਕੁਇਪਮੈਂਟਸ ਦੀ ਤੁਸੀਂ ਗੱਲ ਕਰ ਰਹੇ ਹੋ, ਲਾਈਕ ਸ਼ੁਰੂਆਤ 'ਚ ਕਿਵੇਂ ਆਪਾਂ ਕਰ ਸਕਦੇ ਹਾਂ, ਇਨਵੈਸਟਮੈਂਟ ਕਿੰਨੀ ਕੁ ਮਤਲਬ ਹੋਣੀ ਚਾਹੀਦੀ ਹੈ, ਕੁਛ ਆਈਡੀਆ ਸਾਡੇ ਦੋਸਤਾਂ ਲਈ?
0: ਹਾਂਜੀ ਮੈਮ, ਬਿਲਕੁਲ ਮੈਂ ਦੱਸਾਂਗੀ। ਇਹਦੇ ਵਿੱਚ ਮੈਮ ਸਾਨੂੰ ਸਟਾਰਟਿੰਗ 'ਚ ਜਿਹੜੀ ਇਨਵੈਸਟਮੈਂਟ ਚਾਹੀਦੀ ਹੈਗੀ ਹੈ, 5-6 ਹਜ਼ਾਰ ਦੀ ਇਨਵੈਸਟਮੈਂਟ ਹੁੰਦੀ ਹੈ ਸਮਾਨ ਦੀ, ਠੀਕ ਹੈ। ਜਦੋਂ ਤੁਸੀਂ ਬਹੁਤ ਜ਼ਿਆਦਾ ਪ੍ਰੋਫੈਸ਼ਨਲ ਲੈਵਲ ਤੇ ਚੱਲ ਜਾਂਦੇ, ਫਿਰ ਤੁਹਾਨੂੰ ਓਡੀਜੀ ਦੀ ਲੋੜ ਪੈਂਦੀ ਹੈ, ਜਿਹੜੇ 10-12 ਹਜ਼ਾਰ ਰੁਪਏ ਦੀ ਕੋਸਟ ਕਰਦਾ ਹੈ। ਮੈਂ ਜਿਹੜੇ ਸਾਲ ਭਰ ਮੈਨੂੰ ਨੀ ਪਤਾ ਸੀ ਮੈਨੂੰ ਰਿਸਪੋਂਸ ਇੰਨਾ ਅੱਛਾ ਹੈਗਾ, ਮੈਂ ਕੜਾਈ ਦੇ ਵਿੱਚ ਗੈਸ ਤੇ ਕੇਕ ਬਣਾਉਂਦੀ ਸੀ ਇੱਕ ਇੱਕ ਕਰਕੇ,
1: ਓਕੇ।
0: ਤੇ ਮੈਂ ਕੋਈ ਜ਼ਿਆਦਾ ਇਨਵੈਸਟਮੈਂਟ ਨਹੀਂ ਕੀਤੀ, ਕੋਈ ਪ੍ਰੋਫੈਸ਼ਨਲ ਫਰਿੱਜ ਨਹੀਂ ਖਰੀਦਿਆ ਸੀ। ਜਦੋਂ ਮੇਰਾ ਕੰਮ ਚੱਲਿਆ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ, ਉਦੋਂ ਮੈਂ ਇਨਵੈਸਟਮੈਂਟ ਜ਼ਿਆਦਾ ਕਰਨੀ ਸ਼ੁਰੂ ਕੀਤੀ ਸੀ। ਬਟ ਤੁਸੀਂ 5-6 ਹਜ਼ਾਰ ਦੇ ਵਿੱਚ ਸਾਰਾ ਸਮਾਨ ਤੁਹਾਡਾ ਆਰਾਮ ਨਾਲ ਬੇਕਿੰਗ ਦਾ ਆ ਸਕਦਾ, ਤੇ ਤੁਸੀਂ ਆਪਣਾ ਘਰੇ ਇੱਕ ਕਿਸੇ ਵੀ ਕਿਚਨ ਦੇ ਵਿੱਚ ਤੁਸੀਂ ਆਪਣਾ ਸੈਟਅਪ ਕਰ ਸਕਦੇ ਹੋ।
1: ਓਕੇ, ਔਰ ਇੱਥੇ ਤੁਸੀਂ ਓਟੀਜੀ ਦੀ ਗੱਲ ਕੀਤੀ, ਤਾਂ ਓਟੀਜੀ ਹੋ ਗਿਆ, ਮਾਈਕ੍ਰੋਵੇਵ ਹੋ ਗਿਆ, ਜਾਂ ਜਿਵੇਂ ਤੁਸੀਂ ਕਿਹਾ ਕੜਾਈ ਦੇ ਵਿੱਚ ਤੁਸੀਂ ਕੇਕ ਬਣਾਉਣਾ ਸ਼ੁਰੂ ਕੀਤਾ, ਵੈਸੇ ਵਧੀਆ ਕੇਕ ਖੁਸ਼ੀ ਕਿਹਦੇ ਵਿੱਚ ਬਣਦਾ ਮੈਨੂੰ ਵੀ ਦੱਸੋ।
0: ਇਹਦੇ ਵਿੱਚ ਬਹੁਤ ਵਧੀਆ ਬਣਦਾ, ਬਹੁਤ ਹੀ ਅੱਛਾ ਫਲਫੀ ਔਰ ਬਹੁਤ ਅੱਛਾ ਟੈਕਸਚਰ ਆਉਂਦਾ। ਬਟ ਜਦੋਂ ਅਸੀਂ ਬਹੁਤ ਜ਼ਿਆਦਾ ਦਿਨ ਦੇ 4-4 ਕੇਕ ਬਣਾਉਂਦੇ ਹਾਂ, ਅੱਜ ਕੱਲ੍ਹ ਸਾਨੂੰ ਪਤਾ ਸਿਲੰਡਰਾਂ ਦੀ ਵੈਸੇ ਬੜੀ ਦਿੱਕਤ, ਤੇ ਫਿਰ ਉਹਦੇ ਅਕੋਰਡਿੰਗਲੀ ਤਾਂ ਮੈਂ ਰਿਕਮੈਂਡ ਕਰਾਂ ਕਿ ਤੁਸੀਂ ਲੈ ਲਓ 5-6 ਹਜ਼ਾਰ ਦਾ
1: ਜੀ,
0: ਇਸ ਕਰਕੇ ਤੇ ਤੁਸੀਂ ਉਹਦੇ ਵਿੱਚ ਤੁਸੀਂ ਆਪਣਾ ਸਟਾਰਟ ਕਰ ਸਕਦੇ ਹੋ।
1: ਓਕੇ, ਵੈਸੇ ਤੁਸੀਂ ਫਲਫੀ ਦੀ ਗੱਲ ਕੀਤੀ ਹੈ ਨਾ, ਤਾਂ ਦੇਖੋ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਕਈ ਵਾਰ ਕੀ ਹੁੰਦਾ ਕਿ ਆਪਾਂ ਕੇਕ ਦਾ ਬੈਟਰ ਜਿਹੜਾ ਹੁੰਦਾ ਬਹੁਤ ਜ਼ਿਆਦਾ ਫੇਟਣਾ ਉਹਨੂੰ ਸ਼ੁਰੂ ਕਰ ਦਿੰਦੇ ਹਾਂ, ਤਾਂ ਇਹਦੇ ਨਾਲ ਕੀ ਜ਼ਿਆਦਾ ਫਲਫੀ ਬਣਦਾ ਹੈ ਕੇਕ?
0: ਨਹੀਂ, ਜ਼ਿਆਦਾ ਫੇਟਣ ਦੇ ਨਾਲ ਕੀ ਹੁੰਦਾ ਵੀ ਉਹਦੀ ਡੈਂਸਿਟੀ ਘੱਟ ਹੋ ਜਾਂਦੀ ਹੈ, ਉਹ 'ਚ ਬਬਲਸ ਏਅਰਸ ਬਹੁਤ ਬਣਨੇ ਸ਼ੁਰੂ ਹੋ ਜਾਂਦੇ ਹੈ। ਇਹ ਇੱਕ ਮਤਲਬ ਥੋੜਾ ਜਿਹਾ ਅਸੀਂ ਉਹਨੂੰ ਬੀਟ ਕਰਨਾ ਹੁੰਦਾ ਵੈ, ਉਹ ਜਦੋਂ ਮੈਂ ਕਲਾਸਿਸ ਵਗੈਰਾ ਦਿੰਦੀ ਹਾਂ ਤਾਂ ਬੱਚਿਆਂ ਨੂੰ ਪੂਰਾ ਦੱਸਦੀ ਹਾਂ ਕਿ ਤੁਸੀਂ ਕਿਸ ਪੋਰਸ਼ਨ ਦੇ ਵਿੱਚ ਆਪਣਾ ਰੀਬਨ ਕੰਸਿਸਟੈਂਸੀ ਦੇ ਵਿੱਚ ਆਪਣਾ ਬੈਟਰ ਰੈਡੀ ਕਰਨਾ ਤੁਸੀਂ।
1: ਓਕੇ, ਸੋ ਮੈਮ ਕੇਕ ਆਰਟਿਸਟ ਆ ਸਾਡੇ ਨਾਲ ਜੁੜੇ ਨੇ, ਤੁਸੀਂ ਦੱਸ ਦੋ ਯਾਰ ਕਿ ਮਤਲਬ ਇੱਕ ਕੇਕ ਨੂੰ, ਇੱਕ ਸਿੰਪਲ ਕੇਕ ਜੇਕਰ ਮੈਂ ਘਰੇ ਬਣਾਉਣਾ ਹੈ ਤਾਂ ਉਹਦੇ ਵਿੱਚ ਕੀ ਕੁਛ ਜ਼ਰੂਰੀ ਚੀਜ਼ਾਂ ਜਿਹੜੀਆਂ ਨੇ ਉਹ ਚਾਹੀਦੀਆਂ ਨੇ, ਕਿਵੇਂ ਆਪਾਂ ਇੱਕ ਨੋਰਮਲ ਜਿਹਾ ਕੇਕ ਘਰੇ ਬਣਾ ਸਕਦੇ ਹਾਂ?
0: ਹਾਂ ਮੈਮ, ਇਹਦੇ ਵਿੱਚ ਕੀ ਹੈਗਾ, ਦੇਖੋ ਸਾਡੀ ਕਿਚਨ ਦੇ ਵਿੱਚ ਮੈਦਾ ਵੀ ਹੁੰਦਾ, ਠੀਕ ਹੈ, ਬੇਕਿੰਗ ਪਾਊਡਰ, ਬੇਕਿੰਗ ਸੋਡਾ ਵੀ ਸਾਡੀ ਕਿਚਨ ਚ ਅਵੇਲੇਬਲ ਹੈ, ਦਹੀਂ ਅਸੀਂ ਘਰੇ ਜਮਾਨੇ, ਅੱਜ ਕੱਲ ਗਰਮੀਆਂ ਦੇ ਵਿੱਚ ਬੱਚਿਆਂ ਵਾਸਤੇ ਅਸੀਂ ਉਹ ਵੀ ਸਾਡੇ ਫਰਿੱਜ ਚ ਹੁੰਦਾ, ਦੁੱਧ ਵੀ ਅਵੇਲੇਬਲ ਹੈ, ਠੀਕ ਹੈ, ਸ਼ੂਗਰ ਵੀ ਸਾਡੀ ਕਿਚਨ ਚ ਅਵੇਲੇਬਲ ਹੁੰਦੀ ਹੈ, ਤੇ ਇਹ ਇੰਗਰੀਡੀਅੰਟਸ ਦੇ ਨਾਲ ਅਸੀਂ ਸਕਰੈਚ ਦੇ ਨਾਲ ਬਣਾਉਂਦੇ ਹਾਂ, ਜਦਕਿ ਜਿਹੜੇ ਬਾਹਰ ਜਿਹੜੇ ਬੇਕਰੀਜ਼ ਹੈਗੇ ਉਹ ਬਣਾਉਂਦੇ ਕਿ ਪ੍ਰੀ ਮਿਕਸ ਜੈਲ ਦੇ ਨਾਲ।
1: ਓਕੇ,
0: ਹੋਮ ਬੇਕਰੀ ਦਾ ਕੰਮ ਹੈ ਅਸੀਂ ਹਰ ਚੀਜ਼ ਨੂੰ ਸਕਰੈਚ ਔਰ ਪ੍ਰੀਮੀਅਮ ਕੁਆਲਿਟੀ ਦੇ ਨਾਲ ਬਣਾਉਣਾ ਹੈ, ਤਾਂ ਕਿ ਕਸਟਮਰ ਨੂੰ ਇੱਕ ਘਰ ਵਾਲਾ ਫਲੇਵਰ ਔਰ ਹਾਈਜੀਨਿਕ ਦੇ ਨਾਲ ਮਿਲੇ।
1: ਓਕੇ, ਇੱਕ ਤੁਸੀਂ ਮੈਦੇ ਦੀ ਗੱਲ ਕੀਤੀ ਹੈ ਕਿ ਮੈਦੇ ਤੋਂ ਬਗੈਰ ਕੇਕ ਨਹੀਂ ਬਣ ਸਕਦਾ।
0: ਮੈਦੇ ਤੋਂ ਬਿਨਾਂ ਬਿਲਕੁਲ ਬਣ ਸਕਦਾ ਮੈਮ, ਜਿੱਦਾਂ ਕਈਆਂ ਨੂੰ ਪ੍ਰੋਬਲਮ ਹੁੰਦੀ ਮੈਦਾ ਡਾਈਜੈਸਟ ਨਹੀਂ ਹੁੰਦਾ ਹੈ ਨਾ, ਅਸੀਂ ਰਾਗੀ ਦੇ ਆਟੇ ਦਾ ਵੀ ਕੇਕ ਬਣਾਉਂਦੇ ਹਾਂ, ਅਸੀਂ ਗਲੂਟਨ ਫ੍ਰੀ ਵੀ ਕੇਕ ਬਣਾਉਂਦੇ ਹਾਂ ਅਸੀਂ, ਜਾਂ ਅਸੀਂ ਡਰਾਈ ਕੇਕਸ ਬਣਾਉਂਦੇ ਹਾਂ, ਹੋਲ ਵੀਟ ਆਟੇ ਦਾ ਬਣਾਉਂਦੇ ਹਾਂ ਅਸੀਂ, ਉਹ ਮੇਰਾ ਬਹੁਤ ਹੀ ਮਤਲਬ ਟ੍ਰੈਂਡਿੰਗ ਜਿਹਾ, ਬਹੁਤ ਲੋਕ ਹੀ ਪਸੰਦ ਕਰਦੇ ਆ, ਔਰ ਮੈਂ ਡਰਾਈ ਕੇਕਸ ਕਦੇ ਮੈਦੇ ਦਾ ਨਹੀਂ ਬਣਾਉਂਦੀ, ਕਸਟਮਰ ਮੈਨੂੰ ਕਹੇਗਾ ਮੈਂ ਤਾਂ ਵੀ ਆਟੇ ਦਾ ਹੀ ਬਣਾਉਣਾ, ਆਟਾ ਦੇਸੀ ਘਿਓ ਗੁੜ ਸ਼ੱਕਰ ਜਿੰਨੀ ਵੀ ਨਹੀਂ ਪਾਣੀ ਉਹ ਚ।
1: ਓਕੇ, ਇੱਕ ਛੋਟੀ ਜਿਹੀ ਕੇਕ ਰੈਸਿਪੀ ਦੱਸ ਸਕਦੇ ਹੋ ਤੁਸੀਂ ਸਾਡੇ ਦੋਸਤਾਂ ਨੂੰ?
0: ਹਾਂਜੀ ਮੈਂ, ਤੁਸੀਂ ਦੱਸੋ ਕਿਹੜੀ ਚਾਹੀਦੀ ਹੈ, ਕਿਉਂਕਿ ਮੈਂ ਤੁਹਾਨੂੰ ਆਟੇ ਵਾਲੀ ਦੱਸ ਦਿੰਦੀ ਹਾਂ ਡਰਾਈ ਕੇਕਸ,
1: ਕਿਉਂਕਿ ਚਲੋ ਆਟੇ ਵਾਲੀ, ਹਾਂ ਆਟੇ ਵਾਲੀ,
0: ਹਾਂ ਆਟੇ ਵਾਲੀ ਦੱਸਦੀ ਹਾਂ, ਕਿਉਂਕਿ ਇਹਦੇ ਵਿੱਚ ਕੀ ਹੈ, ਤੁਸੀਂ ਆਪਣਾ 1 ਕੱਪ ਆਟਾ ਲੈਣਾ ਵੈ, ਉਹਨੂੰ ਛਾਣ ਲੈਣਾ, ਕਿਉਂਕਿ ਹਰ ਇੰਗਰੀਡੀਅੰਟਸ ਨੂੰ ਅਸੀਂ ਛਾਣਨਾ ਹੁੰਦਾ ਔਰ ਰੂਮ ਟੈਂਪਰੇਚਰ ਚ ਰੱਖਣਾ ਹੁੰਦਾ ਵੈ,
1: ਠੀਕ ਹੈ,
0: ਠੀਕ ਹੈ, ਆਟਾ ਛਾਣ ਕੇ ਤੁਸੀਂ ਇੱਕ ਬਾਉਲ ਦੇ ਵਿੱਚ, ਉਸ ਤੋਂ ਬਾਅਦ ਤੁਸੀਂ ਗੁੜ ਜਾਂ ਸ਼ੱਕਰ ਜੋ ਵੀ ਲੈਣੀ ਹੈਗੀ ਹੈ ਉਹਨੂੰ ਤੁਸੀਂ ਹਾਫ਼
1: ਹਾਫ਼ ਲੈਣਾ, ਆਟੇ ਦਾ ਹਾਫ਼, ਆਟੇ ਦਾ ਹਾਫ਼,
0: ਹਾਂ

0: ਮਿੱਠਾ ਤੁਹਾਨੂੰ ਜ਼ਿਆਦਾ ਚਾਹੀਦਾ ਹੁੰਦਾ ਕਿਉਂਕਿ ਉਹ ਚ ਕਰੀਮ ਅਪਲਾਈ। ਠੀਕ ਹੈ, ਫਿਰ ਉਸ ਤੋਂ ਬਾਅਦ ਤੁਸੀਂ 1 ਟੀਸਪੂਨ ਬੇਕਿੰਗ ਪਾਊਡਰ ਲੈਣਾ, ਹਾਫ ਟੀਸਪੂਨ ਬੇਕਿੰਗ ਸੋਡਾ ਜਿਹੜਾ ਉਸ ਕੇਕ ਨੂੰ ਸੋਫਟ ਤੇ ਫਲਫੀ ਕਰੇ।
1: ਠੀਕ ਹੈ,
0: ਰਾਈਟ। ਉਸ ਤੋਂ ਬਾਅਦ ਤੁਸੀਂ ਵਨੀਲਾ ਪਾਉਣਾ ਹੈ, ਫਿਰ ਤੁਸੀਂ ਦੂਸਰੇ ਬੋਲ ਦੇ ਵਿੱਚ ਡਰਾਈ ਇੰਗਰੀਡੀਅੰਟਸ ਤੋਂ ਇਲਾਵਾ ਵੈਟ ਇੰਗਰੀਡੀਅੰਟਸ ਕੰਡੈਂਸ ਮਿਲਕ ਲਓਗੇ ਤੁਸੀਂ ਹਾਫ ਕੱਪ, ਜਿੰਨੀ ਸ਼ੱਕਰ ਲਓਗੇ ਓਨਾ ਹੀ ਕੰਡੈਂਸ ਮਿਲਕ ਲੈਣਾ।
1: ਅੱਛਾ, ਇਹ ਕੰਡੈਂਸ ਮਿਲਕ ਲੈਣਾ ਜ਼ਰੂਰੀ ਹੈ?
0: ਕੰਡੈਂਸ ਪ੍ਰੋਟੀਨ ਵਾਲਾ ਆਂਦਾ ਵੈ, ਜੇ ਘਰੇ ਵੀ ਤੁਸੀਂ ਦੁੱਧ ਨੂੰ ਪਾੜ ਕਰਕੇ ਬਣਾ ਸਕਦੇ ਹੋ, ਬਟ ਚਲੋ ਇੰਨਾ ਟਾਈਮ ਨਹੀਂ ਹੈਗਾ, ਤੁਸੀਂ ਰੈਡੀਮੇਡ ਮਾਰਕੀਟ ਚੋਂ ਲੈ ਸਕਦੇ ਹੋ ਕਿਸੇ ਗ੍ਰੋਸਰੀ ਸ਼ਾਪ ਤੋਂ। ਕੱਪ ਕੰਡੈਂਸ ਮਿਲਕ ਦੇ ਵਿੱਚ ਤੁਸੀਂ ਪਾਣਾ ਹੈਗਾ ਬਟਰ ਜਾਂ ਦੇਸੀ ਘਿਓ, ਅਸੀਂ ਮੈਂ ਦੇਸੀ ਘਿਓ ਦਾ ਬਣਾਉਂਦੀ ਹਾਂ।
1: ਠੀਕ ਠੀਕ ਹੈ,
0: ਹਾਫ ਕੱਪ ਹੀ ਤੁਸੀਂ ਦੇਸੀ ਘਿਓ ਪਾ ਕੇ ਫਿਰ ਉਸ ਡਰਾਈ ਵੈਟ ਇੰਗਰੀਡੀਅੰਟ ਵਿੱਚ ਮਿਕਸ ਕਰਨਾ ਚੰਗੀ ਤਰ੍ਹਾਂ। ਉਸਦੇ ਵਿੱਚ ਤੁਸੀਂ ਨਟਸ ਪਾਣੇ ਆ ਹੈਲਦੀ ਬਣਾਉਣ ਵਾਸਤੇ, ਨਟਸ ਕਿਹੜੇ ਆਪਣੇ ਡਰਾਈ ਫਰੂਟਸ ਜਿਹੜੇ ਵੀ ਹੈਗੇ ਸਾਡੇ ਘਰੇ ਅਵੇਲੇਬਲ, ਵਾਲਨਟ ਹੋ ਗਿਆ, ਸੈਸਮਨ ਸੀਡਸ ਹੋ ਗਏ, ਪੰਪਕਿਨ ਸੀਡਸ ਹੋ ਗਏ ਆ
1: ਜੀ, ਡਰਾਈ ਫਰੂਟਸ ਦੀ ਗੱਲ ਕਰ ਰਹੇ ਤੁਸੀਂ, ਜੋ ਵੀ ਮਤਲਬ ਕਰੇ ਡਰਾਈ ਫਰੂਟਸ ਅਵੇਲੇਬਲ ਹੈ, ਹੈ ਨਾ ਜੀ, ਉਹ ਪਾ ਸਕਦੇ ਹਾਂ।
0: ਹਾਂ ਹਾਂ ਹਾਂ, ਠੀਕ ਹੈ, ਉਹਨੂੰ ਮਿਕਸ ਕਰਕੇ ਤੁਸੀਂ ਜਿਹੜੇ ਟੀਨ ਚ ਬਣਾਉਣਾ ਹੈਗਾ 6 ਜਾਂ 7 ਇੰਚ ਚ, ਉਹਨੂੰ ਅੱਛੀ ਤਰ੍ਹਾਂ ਆਇਲ ਨਾਲ ਗਰੀਸਿੰਗ ਕਰਕੇ ਬਟਰ ਪੇਪਰ ਲਗਾ ਕੇ ਇਹਨੂੰ ਤੁਸੀਂ ਆਪਣਾ ਕੜਾਈ ਚ ਬੇਕ ਕਰ ਸਕਦੇ ਹੋ। ਕੜਾਈ ਨੂੰ 10 ਮਿੰਟ ਪਹਿਲਾਂ ਢੱਕ ਕੇ ਪ੍ਰੀ ਹੀਟ ਕਰਨਾ ਹੈ ਬਣਾਉਣ ਤੋਂ ਪਹਿਲਾਂ, ਤਾਂ ਕਿ ਕੜਾਈ ਦਾ ਪੂਰਾ ਟੈਂਪਰੇਚਰ ਸੈੱਟ ਹੋ ਜਾਏ। ਫਿਰ ਤੁਸੀਂ ਟੀਨ ਸਮੇਤ ਬੈਟਰ ਨੂੰ ਉਹਦੇ ਚ ਪਾ ਕੇ ਤੁਸੀਂ 20 ਮਿੰਟ ਉਹਨੂੰ ਬੇਕ ਕਰੋ। ਤੁਹਾਨੂੰ ਪਤਾ ਲੱਗ ਜਾਏਗਾ ਟੁੱਥਪਿਕ ਦੇ ਨਾਲ, ਅਗਰ ਟੁੱਥਪਿਕ ਬਿਲਕੁਲ ਕਲੀਨ ਆ ਰਿਹਾ ਇਟ ਮੀਨਸ ਸਾਡਾ ਰੈਡੀ ਹੋ ਗਿਆ ਡਰਾਈ ਕੇਕਸ, ਅਗਰ ਨਹੀਂ ਕਲੀਨ ਇਟ ਮੀਨਸ ਥੋੜਾ ਜਿਹਾ 5 ਮਿੰਟ ਹੋਰ ਲੱਗਣਗੇ ਔਰ ਸਿਮ ਤੇ ਬਣਾਉਣਾ। ਹਾਂਜੀ,
1: ਓਕੇ। ਤਾਂ ਦੇਖੋ ਜੀ, ਅੱਜ ਆਪਾਂ ਕਹਿ ਲਈਏ ਕਿ ਇੱਕ ਪਨ ਦੋ ਕਾਜ ਹੁੰਦੇ ਨੇ ਨਾ, ਅੱਜ ਆਪਾਂ ਖੁਸ਼ੀ ਤੋਂ ਰੈਸਿਪੀ ਵੀ ਲੈ ਲਈ ਹੈ ਔਰ ਖੁਸ਼ੀ ਕੋਲੋਂ ਜਾਣ ਵੀ ਲਿੱਤਾ ਹੈ ਕਿ ਕੁਝ ਜ਼ਰੂਰੀਆਂ ਚੀਜ਼ਾਂ ਨੇ, ਹੈ ਨਾ ਜੀ, ਆਪਾਂ ਫੋਲੋ ਕਰ ਸਕਦੇ ਹਾਂ। ਜਿਵੇਂ ਕੋਈ ਵੀ ਬਿਜ਼ਨਸ ਇਹ ਸੁਣ ਰਿਹਾ ਇਸ ਟਾਈਮ ਤੁਹਾਨੂੰ ਖੁਸ਼ੀ, ਕੋਈ ਆਪਣੇ ਵੱਲੋਂ ਇਹ ਬਿਜ਼ਨਸ ਸਟਾਰਟ ਕਰਨਾ ਚਾਹ ਰਿਹਾ, ਤਾਂ ਕਿਵੇਂ ਕੋਈ ਸ਼ੁਰੂ ਕਰ ਸਕਦਾ ਹੈ ਨਾ। ਸੋ ਇੱਕ ਛੋਟਾ ਜਿਹਾ ਕੁਐਸਚਨ ਮੈਂ ਹੋਰ ਪੁੱਛਣਾ ਚਾਹਾਂਗੀ ਕਿ ਕਈ ਵਾਰ ਕੀ ਹੁੰਦਾ ਕਿ ਫਰਿੱਜ, ਅੱਜ ਕੱਲ੍ਹ ਦੇਖੋ ਗਰਮੀ ਬਹੁਤ ਜ਼ਿਆਦਾ ਹੈ, ਤੋ ਇਹ ਮਿੱਥ ਹੈ ਕਿ ਸੱਚ ਹੈ ਕਿ ਫਰਿੱਜ 'ਚ ਰੱਖਣ ਨਾਲ ਕੇਕ ਜਿਹੜਾ ਉਹ ਸੁੱਕ ਜਾਂਦਾ, ਡਰਾਈ ਹੋ ਜਾਂਦਾ ਹੈ?
0: ਨਹੀਂ ਮੈਮ, ਜਿਹੜਾ ਤੁਸੀਂ ਕਰੀਮ ਕੇਕ ਦੀ ਗੱਲ ਕਰ ਰਹੇ ਨਾ, ਅਸੀਂ ਕਰੀਮ ਕੇਕ ਦੇ ਵਿੱਚ ਉਹਨੂੰ ਪਹਿਲਾਂ ਹੀ ਜ਼ਿਆਦਾ ਸੋਕ ਕਰ ਦਿਆਂਗੇ ਵਾਟਰ ਦੇ ਨਾਲ, ਨਾ ਸਿਰਪ ਦੇ ਨਾਲ, ਤੇ ਉਹਦੇ ਵਿੱਚ ਉਹ ਮੋਇਸਚਰ ਨਹੀਂ ਖਤਮ ਹੁੰਦਾ, ਬਿਲਕੁਲ ਵੀ ਖਤਮ ਨਹੀਂ ਹੁੰਦਾ। ਟੈਕਨੀਕਸ ਹੁੰਦੀਆਂ ਜਿਹੜੀਆਂ ਕਲਾਸ ਦੇ ਵਿੱਚ ਉਹਨਾਂ ਦੀ ਕੁਐਰੀਜ਼ ਜਿਹੜੀਆਂ ਸੋਰਟ ਆਊਟ ਕਰਦੀਆਂ ਬੱਚਿਆਂ ਦੀ।
1: ਓਕੇ ਓਕੇ, ਖੁਸ਼ੀ ਤੁਹਾਡੇ ਕੋਲੋਂ ਕਦੇ ਫਰੈਂਡ ਕਹਿੰਦੇ ਨਹੀਂ ਆ ਖੁਸ਼ੀ ਮੇਰਾ ਬਰਥਡੇ ਆ ਰਿਹਾ ਕੇਕ ਹੀ ਖਿਲਾ ਦੇ, ਇਹ ਵਾਲੇ ਦੋਸਤ ਵੀ ਹੋਣਗੇ
0: ਮੋਟੀਵੇਟ
1: ਕਰਨ ਲਈ। ਤੁਸੀਂ ਕੀ ਕਹਿਣਾ ਚਾਹੋਗੇ?
0: ਮੈਂ ਹਰ ਇੱਕ ਲੇਡੀ ਨੂੰ ਇੱਕ ਮੈਸੇਜ ਦੇਣਾ ਚਾਹਾਂਗੀ, ਜਿਹੜੇ ਕਿਚਨ ਦੇ ਵਿੱਚ ਕੰਮ ਕਰ ਰਹੀ ਹੈ ਉਹ ਆਪਣੀ ਪਹਿਚਾਣ ਬਣਾ ਸਕਦੀ ਹੈ, ਉਹ ਆਪਣੇ ਘਰ ਦੇ ਵਿੱਚ ਆਪਣਾ ਇਹ ਬਿਜ਼ਨਸ ਓਪਰੇਟ ਕਰ ਸਕਦੀ ਹੈ, ਚਾਹੇ ਉਹ ਕਲਾਊਡ ਕਿਚਨ ਸਟਾਰਟ ਕਰੇ, ਚਾਹੇ ਉਹ ਬੇਕਰੀ ਦਾ ਸਟਾਰਟ ਕਰੇ। ਔਰ ਮੇਰੀ ਅਪਕਮਿੰਗ ਕਲਾਸਿਸ ਵੀ ਸ਼ੁਰੂ ਹੋ ਰਹੀ ਹੈ 1 ਜੂਨ ਤੋਂ, ਜਿਹਦੇ ਵਿੱਚ ਮੈਂ 3 ਦਿਨ ਦਾ ਫੁੱਲ ਕੋਰਸ ਕਰਵਾ ਰਹੀ ਹਾਂ 6 ਟਾਈਪਸ ਆਫ ਕੇਕ, ਜਿਸ ਨੂੰ ਕਰਕੇ ਹਰ ਲੇਡੀ ਜਿਹੜਾ ਆਪਣੇ ਪੈਰਾਂ ਤੇ ਖੜੀ ਹੋ ਸਕਦੀ ਹੈ।
1: ਜੀ, ਥੈਂਕ ਯੂ ਸੋ ਮਚ ਖੁਸ਼ੀ, ਐਂਡ ਮੈਂ ਦੇਹੀ ਦੁਆ ਕਰਦੀ ਹਾਂ ਐਂਡ ਮੇਰੀ ਬਲੈਸਿੰਗਸ ਨੇ ਤੁਹਾਡੇ ਨਾਲ ਕਿ ਤੁਸੀਂ ਆਪਣੇ ਬਿਜ਼ਨਸ ਨੂੰ ਡੇ ਬਾਈ ਡੇ ਗਰੋ ਕਰੋ ਔਰ ਬਹੁਤ ਸਾਰੇ ਕਸਟਮਰਸ ਤੁਹਾਡੇ ਨਾਲ ਜੁੜਨ ਔਰ ਇੱਕ ਆਰਡਰ ਮੇਰਾ ਵੀ ਲਿਖ ਲਿਓ ਉਹਦੇ ਵਿੱਚ।
0: ਬਿਲਕੁਲ,
1: ਠੀਕ ਹੈ ਖੁਸ਼ੀ, ਓਕੇ, ਥੈਂਕ ਯੂ ਸੋ ਮਚ। ਔਰ ਇਹ ਸਮਝੀ ਅੱਜ ਬੇਕਿੰਗ ਕੁਈਨ ਖੁਸ਼ੀ, ਜਿਨ੍ਹਾਂ ਨੇ ਸਾਡੇ ਨਾਲ ਅੱਜ ਗੱਲਬਾਤ ਕੀਤੀ। ਦੇਖੋ, ਕੇਕ ਆਰਟਿਸਟ ਨੇ ਉਹ ਔਰ ਬਕਾਇਦਾ ਆਪਣੇ ਘਰੋਂ ਉਹਨਾਂ ਨੇ ਸ਼ੁਰੂਆਤ ਕੀਤੀ ਹੈ। ਸੁਪਨਾ ਅਸੀਂ ਸਾਰੇ ਦੇਖਦੇ ਨੇ ਨਾ, ਔਰ ਡ੍ਰੀਮਸ ਹਰ ਇੱਕ ਦੀ ਅੱਖਾਂ 'ਚ ਹੁੰਦੇ ਨੇ, ਹੈ ਨਾ, ਔਰ ਹੋ ਸਕਦਾ ਤੁਹਾਡਾ ਵੀ ਡ੍ਰੀਮ ਹੋ, ਤੁਸੀਂ ਵੀ ਬੜੇ ਦਿਨ ਤੋਂ ਸੋਚ ਰਹੇ ਹੋ ਕਿ ਚਲੋ ਮੈਂ ਵੀ ਸ਼ੁਰੂਆਤ ਕਰਾਂ, ਹੈ ਨਾ, ਸਮਾਲ ਬਿਜ਼ਨਸ ਸਟਾਰਟਅਪ ਕਰਾਂ, ਕੁਛ ਤਾਂ ਕਰਾਂ, ਜੇਕਰ ਮੇਰੇ ਹੱਥ 'ਚ ਹੁਨਰ ਹੈਗਾ। ਤੋ ਹੱਥਾਂ ਦੇ ਵਿੱਚ ਹੁਨਰ ਹੈ, ਤੁਹਾਨੂੰ ਬਾਹਰ ਲੈ ਕੇ ਆਓ, ਕੁਝ ਮਿੱਠਾ ਬਣਾਓ, ਕੁਝ ਮਿੱਠਾ ਖਾਓ ਅਤੇ ਗੁਣਗੁਣਾਓ।

ਮੈਂ ਕਿਹਾ ਜੇ ਜੁਗਨੂਆਂ ਦਾ ਤਾਂ ਪਤਾ ਨਹੀਂ, ਪਰ ਹਾਂ ਘਰ ਦੇ ਵਿੱਚ ਰਸੋਈ ਦੇ ਵਿੱਚ ਖਾਸ ਕਰ ਗਰਮੀਆਂ ਦੇ ਵਿੱਚ ਛੋਟੇ ਛੋਟੇ ਨਿੱਕੇ ਨਿੱਕੇ ਕੋਕਰੋਚ ਜਿਹੜੇ ਆ ਨਾ ਬੜਾ ਹੀ ਤੰਗ ਕਰਦੇ ਨੇ, ਬਿਨਾਂ ਪਾਰਟੀ ਦੇ ਬਿਨਾਂ ਦਾਵਤ ਦੇ ਹੀ ਦੇਖੋ ਆ ਜਾਂਦੇ ਨੇ, ਔਰ ਅਸੀਂ ਵੀ ਜੇਕਰ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਇਹਨਾਂ ਕੋਕਰੋਚਸ ਤੋਂ, ਤਾਂ ਇੱਕ ਛੋਟਾ ਜਿਹਾ ਤਰੀਕਾ ਮੈਂ ਤੁਹਾਨੂੰ ਦੱਸ ਰਹੀ ਹਾਂ ਕਰਨਾ ਕੀ ਹੈ, ਬੜਾ ਹੀ ਨੁਸਖਾ ਹੈ, ਕਮਾਲ ਦਾ ਨੁਸਖਾ ਹੈ ਕਿ ਇੱਕ ਛੋਟੀ ਜਿਹੀ ਕੋਲੀ ਲੈਣੀ ਹੈ, ਠੀਕ ਹੈ, ਔਰ ਉਹਦੇ ਵਿੱਚ ਨਾ ਬਿਲਕੁਲ ਬਰਾਬਰ ਮਾਤਰਾ ਦੇ ਵਿੱਚ ਅਸੀਂ ਬੇਕਿੰਗ ਸੋਡਾ ਅਤੇ ਚੀਨੀ ਮਿਲਾ ਲੈਣੀ ਹੈ, ਠੀਕ ਹੈ, ਜੇ ਇੱਕ ਚਮਚਾ ਬੇਕਿੰਗ ਸੋਡਾ ਲਿੱਤਾ ਤਾਂ ਇੱਕ ਚਮਚਾ ਚੀਨੀ ਲੈਣੀ ਹੈ, ਦੋਨਾਂ ਨੂੰ ਮਿਲਾ ਕੇ ਨਾ ਉਸ ਕੋਲੀ ਨੂੰ ਨਾ ਆਪਣੇ ਕਿਚਨ ਦੇ ਵਿੱਚ ਜਿੱਥੇ ਵੀ ਕੋਕਰੋਚ ਆ ਰਹੇ ਨੇ ਉੱਥੇ ਰੱਖ ਦੇਣਾ ਹੈ, ਕਿਉਂਕਿ ਦੇਖੋ ਮਿੱਠੇ ਵੱਲ ਅਟਰੈਕਟ ਹੋ ਰਹੇ ਆ ਕੋਕਰੋਚ, ਉਹਨਾਂ ਨੂੰ ਲੱਗ ਰਿਹਾ ਪਾਰਟੀ ਚੱਲ ਰਹੀ ਹੈ ਇੱਥੇ ਜਨਾਬ, ਚਲੋ ਪਾਰਟੀ ਕਰੇ ਪਾਰਟੀ, ਔਰ ਅਗਰ ਮਿੱਠੇ ਦੇ ਵਿੱਚ ਆਪਾਂ ਬੇਕਿੰਗ ਸੋਡਾ ਮਿਲਾ ਦੇਣਗੇ ਤਾਂ ਉਹ ਕੋਕਰੋਚਸ ਲਈ ਉਹਨਾਂ ਨੂੰ ਦੂਰ ਰੱਖਣ ਲਈ ਤਰੀਕਾ ਜਿਹੜਾ ਹੈ ਕੰਮ ਆਏਗਾ, ਛੋਟਾ ਜਿਹਾ ਜੁਗਾੜ ਸੀਗਾ, ਛੋਟਾ ਜਿਹਾ ਨੁਸਖਾ ਸੀਗਾ, ਥੈਂਕ ਯੂ ਕਰ ਦਿਓ ਮੈਨੂੰ, ਬਾਅਦ 'ਚ ਪਹਿਲੇ ਗੀਤ ਸੁਣ ਲਓ, ਸਟੇ ਟਿਊਨਡ।

0: ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਤੇ ਜਲੰਧਰ ਦੇ ਦੋਸਤਾਂ ਦੇ ਨਾਲ ਨਾਲ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਦੋਸਤ ਵੀ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਜੀ ਔਰ ਉਹਨਾਂ ਦਾ ਤੇ ਸਾਡਾ ਸਾਥ ਰਹੇਗਾ ਹੁਣ ਦੁਪਹਿਰ ਦੇ 3 ਵਜੇ ਤੱਕ ਲੇਕਿਨ ਰਿਚਾ ਤੇ ਤੁਹਾਡਾ ਸਾਥ ਰਹੇਗਾ ਜੀ ਦੁਪਹਿਰ ਦੇ 2 ਵਜੇ ਤੱਕ ਸੋ 1 ਵਜ ਗਿਆ ਔਰ ਪਤਾ ਹੈ ਕਿ ਦੋਸਤਾਂ ਨੂੰ ਰਿਚਾ ਇੱਕ ਵਾਰੀ ਫਿਰ ਪ੍ਰੋਗਰਾਮ ਮਿਡਡੇ ਮੈਲੋਡੀਜ਼ ਲੈ ਆਈ ਹੈ ਔਰ ਅੱਜ ਦਾ ਪ੍ਰੋਗਰਾਮ ਬਹੁਤ ਜ਼ਿਆਦਾ ਖਾਸ ਹੈ ਕਿਉਂ ਖਾਸ ਹੈ ਕਿਉਂਕਿ ਅੱਜ ਇਹਨਾਂ ਦੀ ਗੱਲਬਾਤ ਚੱਲ ਰਹੀ ਹੈ ਜਨਾਬ ਉਹੀ ਬਹੁਤ ਜ਼ਿਆਦਾ ਖਾਸ ਨੇ ਉਹਨਾਂ ਦਾ ਸੰਗੀਤ ਬਹੁਤ ਜ਼ਿਆਦਾ ਖਾਸ ਹੈ ਸੋ ਸੰਗੀਤਕਾਰ ਰਾਜੇਸ਼ ਰੌਸ਼ਨ ਉਹਨਾਂ ਦੀ ਗੱਲਬਾਤ ਹੋਏਗੀ ਕਿਉਂਕਿ ਅੱਜ ਉਹਨਾਂ ਦਾ ਹੈਪੀ ਵਾਲਾ ਟੂਟੂ ਹੈ ਹਾਂਜੀ ਹੈਪੀ ਬਰਥਡੇ ਹੈ ਔਰ ਮੇਰੇ ਵੱਲੋਂ ਤੋਂ ਪਹਿਲਾਂ ਉਹਨਾਂ ਨੂੰ ਇੱਕ ਵਾਰੀ ਫਿਰ ਮੈਂ ਵਿਸ਼ ਕਰ ਰਹੀ ਹਾਂ ਹੈਪੀ ਹੈਪੀ ਵਾਲਾ ਪਿਆਰਾ ਪਿਆਰਾ ਵਾਲਾ ਬਰਥਡੇ ਔਰ ਇੰਨੇ ਸੋਹਣੇ ਸੰਗੀਤ ਦੇ ਨਾਲ ਉਹਨਾਂ ਨੇ ਬਾਲੀਵੁੱਡ ਦੀਆਂ ਤਮਾਮ ਫਿਲਮਾਂ ਜਦੋਂ ਦੌਰ ਸੀਗਾ ਲਕਸ਼ਮੀਕਾਂਤ ਪਿਆਰੇ ਲਾਲ ਦਾ ਆਰ ਡੀ ਬਰਮਨ ਦਾ ਕਲਿਆਣ ਜੀ ਆਨੰਦ ਜੀ ਵਰਗੀਆਂ ਜੋੜੀਆਂ ਦਾ ਉਦੋਂ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਐਂਟਰੀ ਲਿੱਤੀ ਔਰ ਆਪਣੀ ਇੱਕ ਅਲੱਗ ਪਹਿਚਾਣ ਬਣਾਈ ਸੋ ਅੱਜ ਰਾਜੇਸ਼ ਰੌਸ਼ਨ ਦੀ ਜਿਹੜੀ ਫਿਲਮੀ ਕਰੀਅਰ ਹੈ ਨਾ ਜੀ ਉਹਨਾਂ ਦੇ ਸੰਗੀਤ ਦੀ ਗੱਲਬਾਤ ਚਲਾ ਗਈ ਔਰ ਸ਼ੁਰੂਆਤ ਕਰਾਂਗੀ ਮੈਂ ਇਸ ਬੜੀ ਕਮਾਲ ਦੇ ਗੀਤ ਦੇ ਨਾਲ ਸਟੇ ਟਿਊਨਡ
1: ਕਹੀਏ ਕਹੀਏ
2: ਸੁਣੀਏ ਸੁਣੀਏ
1: ਕਹੀਏ ਕਹੀਏ ਨਾ

0: ਤੇ ਰਾਜੇਸ਼ ਰੋਸ਼ਨ ਜੀ ਬਾਲੀਵੁੱਡ ਦੇ ਵਿੱਚ ਕਿਵੇਂ ਆਏ?
1: ਮਸ਼ਹੂਰ ਕਾਮੇਡੀਅਨ ਤੇ ਐਕਟਰ ਮਹਿਮੂਦ ਸਾਹਿਬ ਵੱਲੋਂ ਨਾ ਰਾਜੇਸ਼ ਰੋਸ਼ਨ ਜੀ ਨੂੰ ਪਹਿਲਾ ਮੌਕਾ ਦਿੱਤਾ ਗਿਆ ਸੀ। ਐਕਚੁਲੀ ਉਹ ਫਿਲਮ ਦਾ ਨਾਮ ਸੀ ਕੁਵਾਰਾ ਬਾਪ, ਔਰ ਇਸ ਫਿਲਮ ਦੇ ਵਿੱਚ ਨਾ ਇੱਕ ਗਾਣਾ ਬਣ ਰਿਹਾ ਸੀ ਸਜ ਰਹੀ ਗਲੀ, ਔਰ ਇਹਦੇ ਲਈ ਸੰਗੀਤ ਦੀ ਤਲਾਸ਼ ਦੇ ਵਿੱਚ ਸੀਗੇ ਮਹਿਮੂਦ ਸਾਹਿਬ। ਤਾਂ ਕਿਸੇ ਨੇ ਨਾ ਉਸ ਟਾਈਮ ਰਾਜੇਸ਼ ਰੋਸ਼ਨ ਜੀ ਦਾ ਨਾਮ ਉਹਨਾਂ ਨੂੰ ਦੱਸਿਆ, ਤਾਂ ਬਸ ਉਹਨਾਂ ਨੂੰ ਬੁਲਾਇਆ ਮਹਿਮੂਦ ਸਾਹਿਬ ਨੇ ਤੇ ਕਿਹਾ ਕਿ ਚਲੋ ਬਾਈ ਇਸ ਗੀਤ ਦੇ ਲਈ ਸੰਗੀਤ ਬਣਾਓ ਤੁਸੀਂ। ਔਰ ਰਾਜੇਸ਼ ਰੋਸ਼ਨ ਜੀ ਨੇ ਫਿਰ ਇਸ ਗੀਤ ਲਈ ਉਹ ਸੰਗੀਤ ਤਿਆਰ ਕੀਤਾ ਕਿ ਮਹਿਮੂਦ ਸਾਹਿਬ ਨੇ ਉਹਨਾਂ ਨੂੰ ਸੁਣ ਕੇ ਨਾਲ ਹੀ ਗੱਲ ਲਾ ਕੇ ਕਿਹਾ ਕਿ ਵਾਹ

फिलहाल मिड मेलोडीज जिहड़ी है महफिल है सज रही है जी राजेश रोशन जी दे संगीत दे नाल और उन्हां दी गलबात चल रही है। वैसे तुहानूं पता है कि उन्हां दे नाल जुड़िया हुआ एक बड़ा ही दिलचस्प किस्सा है जो कि अमिताभ बच्चन दे नाल जुड़िया हुआ है और बहुत ही घट लोगों को पता होना है कि अमिताभ बच्चन वालों जिहड़ा पहला गीत बॉलीवुड फिल्मों दे विच गाया गया सी ओ राजेश रोशन जी दी कृपा दे नाल सीगा। एक्चुअली 1979 ਦੇ ਵਿੱਚ ਜਿਹੜੀ ਫਿਲਮ ਸੀਗੀ ਮਿਸਟਰ ਨਟਵਰ ਲਾਲ ਬਣ ਰਹੀ ਸੀ ਔਰ ਉਸ ਫਿਲਮ ਦੇ ਵਿੱਚ ਨਾ ਰਾਜੇਸ਼ ਰੋਸ਼ਨ ਜੀ ਨੇ ਅਮਿਤਾਭ ਬੱਚਨ ਨੂੰ ਕਿਹਾ ਕਿ ਚਲੋ ਤੁਸੀਂ ਇਸ ਫਿਲਮ ਦੇ ਲਈ ਇੱਕ ਗੀਤ ਗਾਓ। ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਮੈਂ ਕਿਵੇਂ ਗਾ ਸਕਦਾ ਹੈ ਨਾ, ਲੇਕਿਨ ਅਮਿਤਾਭ ਬੱਚਨ ਨੇ ਹਿੰਮਤ ਕੀਤੀ ਔਰ ਇੰਨਾ ਸੋਹਣਾ ਗੀਤ ਗਾਇਆ ਕਿ ਅੱਜ ਵੀ ਉਹ ਗੀਤ ਯਾਦ ਕੀਤਾ ਜਾਂਦਾ ਹੈ, ਸੁਣਿਆ ਜਾਂਦਾ ਹੈ। ਅਤੇ ਚਲੋ ਫਿਰ ਆਪਾਂ ਵੀ ਉਸ ਆਵਾਜ਼ ਨੂੰ ਸੁਣਦੇ ਹਾਂ।

ਦੇਖਿਆ ਮੈਂ ਕਿਹਾ ਸੀ ਨਾ ਇਹ ਜਿਹੜਾ ਸੰਗੀਤ ਹੈ ਨਾ ਰਾਜੇਸ਼ ਰੋਸ਼ਨ ਵੱਲੋਂ ਕਿੰਨਾ ਹੀ ਕਮਾਲ ਦਾ ਸੰਗੀਤ ਜਿਹੜਾ ਹੈ ਬਾਲੀਵੁੱਡ ਫਿਲਮਾਂ ਦੇ ਵਿੱਚ ਦਿੱਤਾ ਗਿਆ। ਅੱਛਾ ਸ਼ੁਰੂਆਤ ਦੀ ਮੈਂ ਗੱਲ ਕਰਾਂ ਤਾਂ ਉਹਨਾਂ ਨੇ ਨਾ ਜਿਹੜੀ ਸੰਗੀਤਕਾਰ ਜੋੜੀ ਹੈ ਸਾਡੀ ਫੇਮਸ ਜੋੜੀ ਲਕਸ਼ਮੀਕਾਂਤ ਪਿਆਰੇ ਲਾਲ ਦੀ ਉਹਨਾਂ

ਨਾਲ ਵੀ ਐਜ਼ ਅਸਿਸਟੈਂਟ ਹੈ ਨਾ ਕੰਮ ਕੀਤਾ ਔਰ 5 ਸਾਲ ਉਹਨਾਂ ਨੇ ਕਾਫੀ ਸੰਗੀਤ ਦੀ ਬਾਰੀਕੀਆਂ ਜਿਹੜੀ ਸੀ ਉਹਨਾਂ ਕੋਲੋਂ ਸਿੱਖੀਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਪਹਿਚਾਣ ਮਿਲੀ ਸੀ ਫਿਲਮ ਜੂਲੀ ਤੋਂ ਔਰ ਵਨ ਆਫ ਮਾਈ ਫੇਵਰੇਟ ਗੀਤ ਜੋ ਇਸ ਫਿਲਮ ਤੋਂ ਹੈ ਚਲੋ ਫਿਰ ਮਿਡ ਡੇ ਮੈਲੋਡੀਜ਼ 'ਚ ਇਹ ਵਾਲਾ ਗੀਤ ਨਾ ਸੁਣਿਆ ਜਾਏ ਹੋ ਹੀ ਨਹੀਂ ਸਕਦਾ

ਗੱਲ ਬਾਤ ਰਾਜੇਸ਼ ਰੋਸ਼ਨ ਦੇ ਸੰਗੀਤ ਦੀ ਚੱਲ ਰਹੀ ਹੋ ਤਾਂ ਫਿਰ ਪਿਆਰ ਤਾਂ ਮੈਂ ਕਹਿ ਰਹੀ ਹਾਂ ਸਾਰਿਆਂ ਨੂੰ ਹੋ ਹੀ ਜਾਏਗਾ ਔਰ ਐਕਚੁਅਲੀ ਹੈ ਵੀ। ਵਾਂਸ ਅਗੇਨ ਵੈਲਕਮ ਬੈਕ ਜੀ 102.7 FM ਰੇਨਬੋ ਤੇ ਇੰਜੋਏ ਕਰ ਰਹੇ ਹੋ ਤੁਸੀਂ ਮੈਲੋਡੀਅਸ ਗੀਤਾਂ ਵਾਲਾ ਸ਼ੋਅ ਮਿਡ ਡੇ ਮੈਲੋਡੀਜ਼ ਔਰ ਨਾਲ ਹੀ ਨਾਲ 103.6 ਮੈਗਾਹਰਟਜ਼ ਅਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਦੋਸਤ ਵੀ ਸਾਡੇ ਨਾਲ ਜੁੜੇ ਹੋਏ ਨੇ ਔਰ ਗੱਲਬਾਤ ਚੱਲ ਰਹੀ ਹੈ ਜੀ ਅੱਜ ਰਾਜੇਸ਼ ਰੋਸ਼ਨ ਦੀ। ਸੋ ਰੋਸ਼ਨ ਸਾਹਿਬ, ਸੰਗੀਤਕਾਰ ਰੋਸ਼ਨ ਸਾਹਿਬ ਨੇ ਦੇਖੋ ਹਿੰਦੀ ਨੂੰ, ਆਪਣੇ ਬਾਲੀਵੁੱਡ ਇੰਡਸਟਰੀ ਨੂੰ, ਆਪਣੇ ਦੋ ਜਿਹੜੇ ਦਿੱਗਜ ਕਮਾਲ ਦੇ ਸੋਹਣੇ ਸੋਹਣੇ ਆ ਨਾ ਜੀ, ਆਪਣੇ ਅਨਮੋਲ ਰਤਨ ਦਿੱਤੇ ਰਾਕੇਸ਼ ਰੋਸ਼ਨ ਅਤੇ ਰਾਜੇਸ਼ ਰੋਸ਼ਨ। ਔਰ ਰਾਕੇਸ਼ ਰੋਸ਼ਨ ਵੱਲੋਂ ਜਿੱਥੇ ਸਾਨੂੰ ਬੜੀਆਂ ਸੋਹਣੀਆਂ ਹੈ ਨਾ ਜੀ ਆਪਣੀ ਬਾਲੀਵੁੱਡ ਇੰਡਸਟਰੀ ਨੂੰ ਫਿਲਮਾਂ ਦਿੱਤੀਆਂ ਗਈਆਂ, ਉੱਥੇ ਹੀ ਰਾਜੇਸ਼ ਰੋਸ਼ਨ ਵੱਲੋਂ ਇਹ ਜਿਹੜਾ ਸੰਗੀਤ ਹੈ ਨਾ, ਇਹਦਾ ਸਿਲਸਿਲਾ, ਇਹਦਾ ਜਿਹੜਾ ਕਹਿ ਲਓ ਇੱਕ ਤੋਹਫਾ ਹੈ ਨਾ, ਉਹ ਆਪਣੀ ਬਾਲੀਵੁੱਡ ਇੰਡਸਟਰੀ ਨੂੰ ਦਿੱਤਾ। ਔਰ ਵਾਕਈ ਮੈਨੂੰ ਵੀ ਬਹੁਤ ਜ਼ਿਆਦਾ ਪਰਸਨਲੀ ਕਹਾਂ ਤਾਂ ਬਹੁਤ ਸੋਹਣੇ ਸੋਹਣੇ ਇਹਨਾਂ ਦੇ ਜਿਹੜੇ ਕਿ ਸੰਗੀਤ ਨਾਲ ਰਚੇ ਹੋਏ ਜਿਹੜੇ ਗੀਤ ਨੇ ਨਾ, ਉਹ ਅਸੀਂ ਇੰਜੋਏ ਕਰਦੇ ਹਾਂ। ਸੋ ਇਸ ਸਿਲਸਿਲੇ 'ਚ ਇੱਕ ਹੋਰ ਗੀਤ ਹੈ ਜੋ ਸ਼ਾਇਦ ਸਾਨੂੰ ਸਾਰਿਆਂ ਨੂੰ ਹੀ ਬਹੁਤ ਜ਼ਿਆਦਾ ਪਸੰਦ ਹੈ। ਸਟੇ ਟਿਊਨਡ।

FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ 'ਚ ਖਬਰਾਂ ਸੁਣੋਗੇ।

नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਨਵੀਂ ਦਿੱਲੀ 'ਚ ਕਈ ਮੁੱਦਿਆਂ 'ਤੇ ਚਰਚਾ ਕੀਤੀ। ਦੋਵਾਂ ਧਿਰਾਂ ਨੇ ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਨੂੰ ਮਹੱਤਵਪੂਰਨ ਕਰਾਰ ਦਿੱਤਾ। ਸਰਕਾਰ ਵਜ਼ਨ ਅਤੇ ਮਾਪ ਨਿਰੀਖਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਜਾਂਚ ਕੇਂਦਰਾਂ ਦੀ ਭੂਮਿਕਾ ਦਾ ਕਰੇਗੀ ਵਿਸਥਾਰ। ਅੱਜ ਪਾਕਿਸਤਾਨ ਦੇ ਬਲੋਚਿਸਤਾਨ 'ਚ ਇੱਕ ਰੇਲਵੇ ਪਟੜੀ 'ਤੇ ਹੋਏ ਧਮਾਕੇ 'ਚ 30 ਲੋਕਾਂ ਦੀ ਮੌਤ ਅਤੇ ਕਈ ਜ਼ਖਮੀ। ਫੈਡਰੇਸ਼ਨ ਕੱਪ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੁਰਵਿੰਦਰ ਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਦੌੜ ਵਿੱਚ ਸੋਨੇ ਦਾ ਤਮਗਾ ਜਿੱਤਿਆ। ਅਤੇ IPL ਕ੍ਰਿਕਟ ਵਿੱਚ ਅੱਜ ਮੁੰਬਈ ਇੰਡੀਅਨਸ ਦਾ ਮੁਕਾਬਲਾ ਮੁੰਬਈ 'ਚ ਬਾਅਦ ਦੁਪਹਿਰ 3:30 ਵਜੇ ਰਾਜਸਥਾਨ ਰਾਇਲਸ ਨਾਲ ਅਤੇ ਇੱਕ ਹੋਰ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਸ਼ਾਮੀ 7:30 ਵਜੇ ਹੋਵੇਗਾ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਨਵੀਂ ਦਿੱਲੀ 'ਚ ਕਈ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ। ਦੋਵਾਂ ਧਿਰਾਂ ਨੇ ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਨੂੰ ਮਹੱਤਵਪੂਰਨ ਦੱਸਿਆ ਅਤੇ ਵਪਾਰ, ਊਰਜਾ, ਗਤੀਸ਼ੀਲਤਾ ਅਤੇ ਖੇਤਰੀ ਸੁਰੱਖਿਆ ਦੇ ਖੇਤਰਾਂ ਵਿੱਚ ਵੀ ਮਹੱਤਤਾ 'ਤੇ ਜ਼ੋਰ ਦਿੱਤਾ। ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਡਾ. ਜੈਸ਼ੰਕਰ ਨੇ ਕਿਹਾ ਕਿ ਸ੍ਰੀ ਰੂਬੀਓ ਦੀ ਭਾਰਤੀ ਫੇਰੀ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਦੋਵੇਂ ਧਿਰਾਂ ਨਿਯਮਿਤ ਸੰਪਰਕ ਵਿੱਚ ਨੇ। ਉਨ੍ਹਾਂ ਇਹ ਵੀ ਕਿਹਾ ਕਿ ਖਾੜੀ ਖੇਤਰ ਬਾਰੇ ਵੀ ਚਰਚਾ ਕੀਤੀ ਗਈ ਅਤੇ ਕੁਆਡ ਮੀਟਿੰਗ ਤੋਂ ਪਹਿਲਾਂ ਭਾਰਤ ਪ੍ਰਸ਼ਾਂਤ ਖੇਤਰ ਵਿੱਚ ਤਰਜੀਹ ਬਣਿਆ ਹੋਇਆ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਵਪਾਰਕ ਸਮਝੌਤਾ ਜ਼ਰੂਰੀ ਹੈ। ਉਨ੍ਹਾਂ ਨੇ ਊਰਜਾ ਵਪਾਰ ਵਿੱਚ ਹਾਲੀ 'ਚ ਹੋਏ ਵਿਸਥਾਰ ਦਾ ਵੀ ਸਵਾਗਤ ਕੀਤਾ ਅਤੇ ਕਿਹਾ ਕਿ ਭਾਰਤ ਦੀ ਊਰਜਾ ਸੁਰੱਖਿਆ ਲਈ ਵੱਖ ਵੱਖ ਸਰੋਤਾਂ ਤੋਂ ਊਰਜਾ ਸਪਲਾਈ ਜ਼ਰੂਰੀ ਹੈ। ਡਾ. ਜੈਸ਼ੰਕਰ ਨੇ ਦੋਵਾਂ ਮੁਲਕਾਂ ਦਰਮਿਆਨ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਉਮੀਦ ਜਤਾਈ ਕਿ ਇਹ ਕਾਨੂੰਨੀ ਗਤੀਵਿਧੀ ਪ੍ਰਭਾਵਿਤ ਨਹੀਂ ਹੋਵੇਗੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਗੱਲਬਾਤ ਅਤੇ ਵਿਵਾਦਾਂ ਨੂੰ ਹੱਲ ਕਰਨ ਲਈ ਕੂਟਨੀਤਿਕ ਉਪਰਾਲਿਆਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ

0: ਭਾਰਤ ਸਮੁੰਦਰੀ ਮਾਰਗਾਂ ਰਾਹੀਂ ਸੁਰੱਖਿਅਤ ਤੇ ਨਿਰਵਿਘਨ ਵਪਾਰ ਦਾ ਸਮਰਥਨ ਕਰਦਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਆ ਨੇ ਕਿਹਾ ਕਿ ਭਾਰਤ ਅਮਰੀਕਾ ਦੇ ਸਭ ਤੋਂ ਮਹੱਤਵਪੂਰਨ ਰਣਨੀਤਿਕ ਭਾਈਵਾਲਾਂ ਵਿਚੋਂ ਇਕ ਹੈ। ਉਨਾਂ ਕਿਹਾ ਕਿ ਦੋਵੇਂ ਮੁਲਕ ਦਹਿਸ਼ਤਗਰਦੀ ਦਾ ਸ਼ਿਕਾਰ ਹੋਏ ਨੇ ਤੇ ਆਉਣ ਵਾਲੀ ਸਦੀ ਨੂੰ ਆਕਾਰ ਦੇਣ ਵਾਲੇ ਮੁੱਦਿਆਂ ਤੇ ਇਕੋ ਜਿਹੇ ਵਿਚਾਰ ਸਾਂਝੇ ਕਰਦੇ ਨੇ। ਸ੍ਰੀ ਰੂਬੀਓ ਨੇ ਕਿਹਾ ਕਿ ਦੋਵੇਂ ਮੁਲਕ ਊਰਜਾ ਮੁੱਦਿਆਂ ਤੇ ਵੀ ਇਕੋ ਜਿਹੇ ਵਿਚਾਰ ਸਾਂਝੇ ਕਰਦੇ ਨੇ। ਇਸ ਤੋਂ ਪਹਿਲਾਂ ਅੱਜ ਆਪਣੇ ਉਦਘਾਟਨੀ ਭਾਸ਼ਣ ਵਿਚ ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੀ ਡੂੰਘੇ ਸਹਿਯੋਗ ਤੇ ਆਧਾਰਿਤ ਇਕ ਵਿਆਪਕ ਆਲਮੀ ਰਣਨੀਤਿਕ ਭਾਈਵਾਲੀ ਹੈ। ਉਨਾਂ ਇਹ ਗੱਲ ਨਵੀਂ ਦਿੱਲੀ 'ਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਮੁਲਾਕਾਤ ਦੌਰਾਨ ਦਿੱਤੀ। ਡਾ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਮਰੀਕਾ ਸਬੰਧ ਨਾ ਸਿਰਫ ਦੋਵਾਂ ਦੇਸ਼ਾਂ ਨੂੰ ਸਗੋਂ ਵਿਆਪਕ ਦੁਨੀਆਂ ਨੂੰ ਪ੍ਰਭਾਵਿਤ ਕਰਦੇ ਨੇ। ਉਨਾਂ ਕਿਹਾ ਕਿ ਦੋਵੇਂ ਦੇਸ਼ ਕਈ ਮੁੱਦਿਆਂ ਤੇ ਨੇ ਅਤੇ ਦੁਨੀਆਂ ਦੇ ਕਈ ਹਿੱਸਿਆਂ 'ਚ ਸਾਂਝੇ ਹਿੱਤ ਸਾਂਝਾ ਕਰਦੇ ਨੇ। ਵਿਦੇਸ਼ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਮਾਂ ਗੁੰਝਲਦਾਰ ਹੈ, ਪਰ ਉਨ੍ਹਾਂ ਨੂੰ ਭਰੋਸਾ ਹੈ ਕਿ ਦੋਵੇਂ ਧਿਰਾਂ ਖੁੱਲ੍ਹੇ ਵਿਚਾਰਾਂ ਵਾਲੀ ਚਰਚਾ ਵਿਚ ਸ਼ਾਮਲ ਹੋਣਗੀਆਂ ਤੇ ਇਹ ਗੱਲਬਾਤ ਉਸਾਰੂ ਰਹੇਗੀ। ਪੱਛਮੀ ਬੰਗਾਲ ਵਿਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇਵਾਂਸੁ ਪਾਂਡਾ ਨੇ ਫਾਲਟਾ ਵਿਧਾਨ ਸਭਾ ਚੋਣ ਲਈ 11ਵੇਂ ਦੌਰ ਦੀ ਗਿਣਤੀ 'ਚ ਵੱਡੀ ਲੀਡ ਹਾਸਲ ਕੀਤੀ ਹੈ। ਇਹ ਗਿਣਤੀ ਡਾਇਮੰਡ ਹਾਰਬਰ ਮਹਿਲਾ ਯੂਨੀਵਰਸਿਟੀ ਵਿਚ ਚੱਲ ਰਹੀ ਹੈ। ਆਖਰੀ ਖ਼ਬਰਾਂ ਲਿਖੇ ਜਾਣ ਤੱਕ ਬੀਜੇਪੀ ਦੇ ਦੇਵਾਂਸੁ ਪਾਂਡਾ 44,891 ਵੋਟਾਂ ਨਾਲ ਅੱਗੇ ਸਨ। ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਸ਼ੰਭੂਨਾਥ ਦੂਜੇ ਸਥਾਨ 'ਤੇ, ਭਾਰਤੀ ਰਾਸ਼ਟਰੀ ਕਾਂਗਰਸ ਦੇ ਅਬਦੁਲ ਰਜ਼ਾਕ ਮੁੱਲਾ ਤੀਜੇ ਸਥਾਨ 'ਤੇ ਅਤੇ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਜਹਾਂਗੀਰ ਖਾਨ ਚੌਥੇ ਸਥਾਨ 'ਤੇ ਨੇ। ਗਿਣਤੀ 21 ਗੇੜਾਂ ਵਿਚ ਹੋਵੇਗੀ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਉੱਤੇ ਦੇਸ਼ 'ਚ ਅਰਾਜਕਤਾ ਫੈਲਾਉਣ ਦਾ ਇਲਜ਼ਾਮ ਲਗਾਇਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਬਿਆਨ ਕਾਂਗਰਸ ਪਾਰਟੀ ਅਤੇ ਵਿਰੋਧੀ ਪਾਰਟੀਆਂ ਦੀ ਸਾਜਿਸ਼ ਵੱਲ ਇਸ਼ਾਰਾ ਕਰਦਾ। ਸ੍ਰੀ ਗੋਇਲ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਉਦੇਸ਼ ਦੇਸ਼ ਦਾ ਅਕਸ ਖਰਾਬ ਕਰਨਾ, ਸੰਵਿਧਾਨਕ ਸੰਸਥਾਵਾਂ ਦਾ ਅਪਮਾਨ ਕਰਨਾ ਅਤੇ ਵਿਦੇਸ਼ ਜਾ ਕੇ ਵਿਦੇਸ਼ੀ ਸ਼ਕਤੀਆਂ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣ ਦੀ ਅਪੀਲ ਕਰਨਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਦੇ ਲੋਕ ਰਾਸ਼ਟਰ ਹਿੱਤਾਂ ਖਿਲਾਫ਼ ਕੀਤੀਆਂ ਜਾ ਰਹੀਆਂ ਅਜਿਹੀਆਂ ਗਤੀਵਿਧੀਆਂ ਤੋਂ ਚੰਗੀ ਤਰ੍ਹਾਂ ਜਾਣੂ ਨੇ ਅਤੇ ਉਨ੍ਹਾਂ ਨੇ ਵਾਰ ਵਾਰ ਉਨ੍ਹਾਂ ਨੂੰ ਢੁਕਵਾਂ ਜਵਾਬ ਦਿੱਤਾ। ਸ੍ਰੀ ਗੋਇਲ ਨੇ ਕਿਹਾ ਕਿ ਭਾਰਤੀ ਗੱਠਜੋੜ ਦੀ ਸਾਜਿਸ਼ ਕਦੇ ਸਫਲ ਨਹੀਂ ਹੋਵੇਗੀ। ਸਰਕਾਰ ਵਜ਼ਨ ਤੇ ਮਾਪ ਨਿਰੀਖਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਜਾਂਚ ਕੇਂਦਰਾਂ ਦੀ ਭੂਮਿਕਾ ਦਾ ਵਿਸਥਾਰ ਕਰੇਗੀ। ਇਸ ਲਈ ਸਾਲ 2013 ਦੇ ਨਿਯਮਾਂ 'ਚ ਸੋਧ ਕੀਤੀ ਗਈ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਨਵੇਂ ਨਿਯਮਾਂ ਦੇ ਮੁਤਾਬਕ ਇਹ ਕੇਂਦਰ ਵਜ਼ਨ ਤੇ ਮਾਪ ਦੀਆਂ 23 ਸ਼੍ਰੇਣੀਆਂ ਦੀ ਪੁਸ਼ਟੀ ਕਰਨ ਦੇ ਯੋਗ ਹੋਣਗੇ। ਇਨ੍ਹਾਂ ਵਿੱਚ ਪੈਟਰੋਲ ਅਤੇ ਡੀਜ਼ਲ, CNG, LPG, LNG ਅਤੇ ਹਾਈਡਰੋਜਨ ਡਿਸਪੈਂਸਰਾਂ ਦੀ ਜਾਂਚ ਸ਼ਾਮਲ ਹੈ, ਜਿਸਦਾ ਉਦੇਸ਼ ਵਪਾਰ 'ਚ ਪਾਰਦਰਸ਼ਤਾ, ਪ੍ਰਣਾਲੀ 'ਚ ਤਕਨਾਲੋਜੀ ਦੀ ਵਰਤੋਂ ਅਤੇ ਆਲਮੀ ਮਿਆਰਾਂ ਮੁਤਾਬਕ ਇੱਕ ਆਤਮ ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਨਾ ਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਦਾ ਇੱਕ ਲੇਖ ਸਾਂਝਾ ਕੀਤਾ। ਇਸ ਲੇਖ ਵਿੱਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਿੱਕਿਮ 'ਚ ਖਾਂਗਚੇਨ ਜ਼ੋਂਗਾ ਦੇ 5 ਵਿਰਾਸਤੀ ਸਥਾਨ ਸਾਲ 2047 ਤੱਕ ਵਿਕਸਿਤ ਸਿੱਕਮ ਦੇ ਟੀਚੇ ਨੂੰ ਪ੍ਰਾਪਤ ਕਰਨ ਦਾ ਰਾਹ ਪੱਧਰਾ ਕਰ ਰਹੇ ਨੇ। ਲੇਖ ਖਾਂਗਚੇਨ ਜ਼ੋਂਗਾ ਨੂੰ ਸਿੱਕਿਮ ਦੀ ਧਰਤੀ ਅਤੇ ਚੇਤਨਾ ਦੇ ਰੱਖਿਅਕ ਵਜੋਂ ਦਰਸਾਉਂਦਾ ਹੈ ਅਤੇ ਇਸ ਦੇ ਸੱਭਿਆਚਾਰਕ, ਅਧਿਆਤਮਿਕ ਅਤੇ ਇਤਿਹਾਸਿਕ ਮਹੱਤਵ ਨੂੰ ਵੀ ਉਜਾਗਰ ਕਰਦਾ ਹੈ। ਪੰਜਾਬ 'ਚ ਕਪੂਰਥਲਾ ਜੇਲ੍ਹ ਦੇ ਇੱਕ ਬੈਰਕ ਵਿੱਚ ਕੈਦੀਆਂ 'ਚ ਕੱਲ੍ਹ ਕਥਿਤ ਤੌਰ 'ਤੇ ਦੇਰ ਰਾਤ ਹੋਏ ਹੰਗਾਮੇ ਕਾਰਨ ਜੇਲ੍ਹ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ। ਇਹ ਘਟਨਾ ਕੈਦੀਆਂ ਦੇ ਦਰਮਿਆਨ ਅਧੀਨ ਵਿਚਾਰ ਅਧੀਨ ਕੈਦੀਆਂ ਦਰਮਿਆਨ ਝੜਪ ਤੋਂ ਬਾਅਦ ਵਾਪਰੀ। ਸੀਨੀਅਰ ਪੁਲਿਸ ਅਧਿਕਾਰੀ ਤੁਰੰਤ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਬਲਾਂ ਦੇ ਨਾਲ ਮੌਕੇ 'ਤੇ ਪਹੁੰਚੇ। ਇਸ ਦੌਰਾਨ ਜੇਲ੍ਹ ਦੇ ਅੰਦਰ ਅਤੇ ਆਲੇ ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਇਸ ਬਾਰੇ ਕਪੂਰਥਲਾ ਦੇ SSP ਗੌਰਵ ਤੋਰਾ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ।
1: जिला पुलिस को एक इत्तला मिली थी जेल ऑफिशियल से कि जेल के अंदर कुछ कैदी आपस में लड़े हैं। कुछ कैदी है उन्होंने जेल के अपने बैरिक्स के बाहर ओपन में कुछ चीजों को जो आग लगाई हुई थी और कुछ जो कैदी है वो आपस में लड़ रहे थे। तुरंत ही सुरक्षा बल का प्रयोग करते हुए सारे कैदियों को अपनी अपनी पोजिशन पे उनको वापस अपने बैरिक में भेजा गया। कोई जेल ब्रेक नहीं हुई है। इशू एक लोकलाइज्ड इशू था जिसमें ब्लॉक नंबर 4 के कुछ कैदी आपस में लड़े थे। ये सारे हार्डन्ड क्रिमिनल्स है जिनके ऊपर 4 या 4 से ज्यादा मुकदमे ऑलरेडी दर्ज है। तो कुछ समय बाद ये कैदियों ने आके ये छत पे चढ़ गए थे। पुलिस बल का प्रयोग करके उनको भी नीचे जाने में हम सफल हुए हैं। किसी को गनशॉट इंजरी नहीं है। टियर गैस की शेल की इंजरी एक कैदी को आई है। इसके अलावा 2 और कैदी हैं जिनको चोटें आई है जो कि उनकी आपस में ही जो भिड़त हुई थी उसके कारण जो चोटें आई है। प्रिजन के अंदर अलग अलग जो ग्रुपबाजी लगातार ही चलती रहती है, तल्खी आ जाती है, तो उस वजह से बेसिकली आपस में टसल हुआ।
0: ਦੇਸ਼ ਵਿਆਪੀ ਫਿੱਟ ਇੰਡੀਆ ਮੁਹਿੰਮ ਦੇ ਹਿੱਸੇ ਵਜੋਂ ਸੀਮਾ ਸੁਰੱਖਿਆ ਬਲ ਦੇ ਜਲੰਧਰ ਸਥਿਤ ਪੰਜਾਬ ਫਰੰਟੀਅਰ ਹੈੱਡਕੁਆਰਟਰ ਨੇ ਅੱਜ ਫਿੱਟ ਇੰਡੀਆ ਸਾਈਡ ਔਨ ਸਾਈਕਲ ਮੁਹਿੰਮ ਦੇ 75ਵੇਂ ਐਡੀਸ਼ਨ ਦੇ ਹਿੱਸੇ ਵਜੋਂ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ। ਇਸ ਦਾ ਉਦੇਸ਼ BSF ਦੇ

ਰੁਬਲੇ ਜਸ਼ਨਾਂ ਨੂੰ ਮਨਾਉਣ ਲਈ ਸਰੀਰਕ ਤੰਦਰੁਸਤੀ, ਇੱਕ ਸਿਹਤਮੰਦ ਜੀਵਨ ਸ਼ੈਲੀ ਤੇ ਵਾਤਾਵਰਣ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਰਿਹਾ। ਇਹ ਰੈਲੀ ਪੰਜਾਬ ਫਰੰਟੀਅਰ ਹੈੱਡਕੁਆਰਟਰ BSF ਦੇ ਅਸ਼ਵਨੀ ਸਟੇਡੀਅਮ ਤੋਂ ਸ਼ੁਰੂ ਹੋਈ ਤੇ ਇਸ ਵਿੱਚ 250 ਤੋਂ ਵੱਧ BSF ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਸਮਾਗਮ ਨੇ ਸਰੀਰਕ ਤੰਦਰੁਸਤੀ ਬਣਾਈ ਰੱਖਣ ਤੇ ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਵਚਨਬੱਧਤਾ ਨੂੰ ਦਰਸਾਇਆ। ਸਾਈਕਲ ਰੈਲੀ ਨੂੰ BSF ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤੁਲ ਫੁਲਚੇਲੇ ਨੇ ਝੰਡੀ ਦੇ ਕੇ ਰਵਾਨਾ ਕੀਤਾ। ਸਾਈਕਲ ਰੈਲੀ ਨੇ ਜਲੰਧਰ ਦੀਆਂ ਵੱਖ ਵੱਖ ਮਹੱਤਵਪੂਰਨ ਥਾਵਾਂ ਤੇ ਰਸਤਿਆਂ ਚੋਂ ਲੰਘਦੇ ਹੋਏ ਸਰੀਰਕ ਤੰਦਰੁਸਤੀ ਦਾ ਸੁਨੇਹਾ ਦਿੱਤਾ। ਉਧਰ ਆਕਾਸ਼ਵਾਣੀ ਦੀ 90ਵੀਂ ਵਰੇਗੰਢ ਮਨਾਉਣ ਲਈ ਕਿਰਸਿਓਂਗ ਇਕਾਈ ਨੇ ਅੱਜ ਆਕਾਸ਼ਵਾਣੀ ਐਟ 90 ਮੈਰਾਥਨ ਦਾ ਆਯੋਜਨ ਕੀਤਾ। 3 ਕਿਲੋਮੀਟਰ ਦੀ ਇਸ ਦੌੜ ਵਿੱਚ 50 ਤੋਂ ਵੱਧ ਮਰਦ ਤੇ ਮਹਿਲਾ ਦੌੜਾਕਾਂ ਨੇ ਹਿੱਸਾ ਲਿਆ। ਕਿਰਸਿਓਂਗ ਵਿਧਾਇਕ ਸੋਨਮ ਲਾਮਾ ਨੇ ਮੈਰਾਥਨ ਨੂੰ ਝੰਡੀ ਦਿਖਾਈ। ਅੱਜ ਪਾਕਿਸਤਾਨ ਦੇ ਬਲੋਚਿਸਤਾਨ 'ਚ ਇੱਕ ਰੇਲਵੇ ਪਟੜੀ 'ਤੇ ਹੋਏ ਧਮਾਕੇ 'ਚ 30 ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋਏ ਨੇ। ਇਹ ਧਮਾਕਾ ਰਾਜਧਾਨੀ ਕੁਏਟਾ ਦੇ ਚਮਨ ਫਾਟਕ ਰੇਲਵੇ ਸਟੇਸ਼ਨ ਦੇ ਨੇੜੇ ਹੋਇਆ। ਇੱਕ ਰੇਲ ਗੱਡੀ ਨੂੰ ਮਾਮੂਲੀ ਨੁਕਸਾਨ, ਜਦਕਿ ਨੇੜੇ ਖੜੀਆਂ 10 ਹੋਰ ਰੇਲ ਗੱਡੀਆਂ ਨੂੰ ਨੁਕਸਾਨ ਪਹੁੰਚਿਆ। ਧਮਾਕੇ ਤੋਂ ਬਾਅਦ ਪਿਸ਼ਾਵਰ ਜਾਣ ਵਾਲੀ ਜਾਫਰ ਐਕਸਪ੍ਰੈਸ ਨੂੰ ਕੁਏਟਾ ਰੇਲਵੇ ਸਟੇਸ਼ਨ 'ਤੇ ਰੋਕ ਦਿੱਤਾ ਗਿਆ। ਸ਼ਹਿਰ ਦੇ ਅੰਦਰ ਅਦਾਰਿਆਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ। ਫੈਡਰੇਸ਼ਨ ਕੱਪ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਗੁਰਵਿੰਦਰ ਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਮੁਕਾਬਲੇ 'ਚ ਸੋਨੇ ਦਾ ਤਮਗਾ ਜਿੱਤਿਆ। ਉਹਨਾਂ ਇਹ ਉਪਲਬਧੀ 10.09 ਦੇ ਨਵੇਂ ਰਾਸ਼ਟਰੀ ਰਿਕਾਰਡ ਨਾਲ ਹਾਸਲ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਥਲੀਟ ਗੁਰਵਿੰਦਰ ਵੀਰ ਸਿੰਘ ਨੂੰ ਸੋਨੇ ਦਾ ਤਮਗਾ ਜਿੱਤਣ 'ਤੇ ਵਧਾਈ ਦਿੰਦਿਆਂ ਕਿਹਾ ਕਿ 2 ਦਿਨਾਂ 'ਚ ਦੂਜਾ ਨੈਸ਼ਨਲ ਰਿਕਾਰਡ ਤੋੜ ਕੇ ਪੰਜਾਬ ਦੇ ਪੁੱਤਰ ਨੇ ਦੇਸ਼ ਦੁਨੀਆਂ 'ਚ ਸੂਬੇ ਦਾ ਨਾਮ ਵੀ ਚਮਕਾਇਆ ਏ। IPL ਕ੍ਰਿਕਟ ਵਿੱਚ ਅੱਜ 2 ਮੈਚ ਹੋਣਗੇ। ਪਹਿਲੇ ਮੈਚ ਵਿੱਚ ਮੁੰਬਈ ਇੰਡੀਅਨਸ ਦਾ ਮੁਕਾਬਲਾ ਮੁੰਬਈ 'ਚ ਰਾਜਸਥਾਨ ਰਾਇਲਸ ਨਾਲ ਬਾਅਦ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਦੂਜਾ ਮੈਚ ਕੋਲਕਾਤਾ ਨਾਈਟ ਰਾਈਡਰਸ ਅਤੇ ਦਿੱਲੀ ਕੈਪੀਟਲਸ ਦਰਮਿਆਨ ਸ਼ਾਮੀਂ 7:30 ਵਜੇ ਖੇਡਿਆ ਜਾਵੇਗਾ। ਜੇਤੂ ਟੀਮਾਂ ਨੂੰ ਪਲੇ ਆਫ 'ਚ ਜਗ੍ਹਾ ਮਿਲੇਗੀ। ਪੰਜਾਬ ਕਿੰਗਸ ਨੇ ਕੱਲ੍ਹ ਟੂਰਨਾਮੈਂਟ ਵਿੱਚ ਲਖਨਊ ਸੁਪਰ ਜਾਇੰਟਸ ਨੂੰ ਹਰਾਇਆ ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਵਿਦੇਸ਼ ਮੰਤਰੀ ਡਾਕਟਰ ਜੈਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਨਵੀਂ ਦਿੱਲੀ 'ਚ ਕਈ ਮੁੱਦਿਆਂ 'ਤੇ ਚਰਚਾ ਕੀਤੀ। ਦੋਵਾਂ ਧਿਰਾਂ ਨੇ ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਨੂੰ ਮਹੱਤਵਪੂਰਨ ਕਰਾਰ ਦਿੱਤਾ। ਸਰਕਾਰ ਵਜ਼ਨ ਅਤੇ ਮਾਪ ਨਿਰੀਖਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਜਾਂਚ ਕੇਂਦਰਾਂ ਦੀ ਭੂਮਿਕਾ ਦਾ ਕਰੇਗੀ ਵਿਸਥਾਰ। ਅੱਜ ਪਾਕਿਸਤਾਨ ਦੇ ਬਲੋਚਿਸਤਾਨ 'ਚ ਇੱਕ ਰੇਲਵੇ ਪਟੜੀ 'ਤੇ ਹੋਏ ਧਮਾਕੇ 'ਚ 30 ਲੋਕਾਂ ਦੀ ਮੌਤ, ਕਈ ਜ਼ਖਮੀ। ਫੈਡਰੇਸ਼ਨ ਕੱਪ ਐਥਲੈਟਿਕ ਚੈਂਪੀਅਨਸ਼ਿਪ 'ਚ ਗੁਰਵਿੰਦਰ ਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਦੌੜ 'ਚ ਸੋਨੇ ਦਾ ਤਮਗਾ ਜਿੱਤਿਆ। ਅਤੇ IPL ਕ੍ਰਿਕਟ ਵਿੱਚ ਅੱਜ ਮੁੰਬਈ ਇੰਡੀਅਨਸ ਦਾ ਮੁਕਾਬਲਾ ਮੁੰਬਈ 'ਚ ਬਾਅਦ ਦੁਪਹਿਰ 3:30 ਵਜੇ ਰਾਜਸਥਾਨ ਰਾਇਲਸ ਨਾਲ ਅਤੇ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਸ਼ਾਮੀ 7:30 ਵਜੇ ਹੋਵੇਗਾ। ਇਸ ਦੇ ਨਾਲ ਹੀ ਰਾਸ਼ਟਰ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।

गुजरेगी इम्तिहान में क्या, गुजरेगी इम्तिहान में क्या, दाग ही देंगे मुझे दान में क्या, मेरी हर बात बेअसर ही रही, नुक्स है कुछ मेरे बयां में क्या, बोलते क्यों नहीं मेरे अपने, बोलते क्यों नहीं मेरे अपने, आबले पड़ गए जुबां में क्या, मुझको तो कोई टोकता भी नहीं, यही होता है खानदान में क्या, अपनी महरूमियाँ छुपाते हैं, अपनी महरूमियाँ छुपाते हैं हम गरीबों की आन भान में क्या, वो मिले तो ये पूछना है मुझे, अब भी हूँ मैं तेरी अमान में क्या, यूं जो तकता है आसमां को तू, यूं जो तकता है आसमां को तू, कोई रहता है आसमां में क्या, है नसी से बहाद गुरदालूद, खाक उड़ती है उस मकान में क्या, ये मुझे चैन क्यों नहीं पड़ता, ये मुझे चैन क्यों नहीं पड़ता, एक ही शख्स था जहां में क्या। ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਦਿਲ ਆਸ਼ਾਇਰ ਆਪਣੀ ਦੋਸਤ ਅਤੇ ਹੋਸਟ ਆਜਰੀਆ ਦੇ ਨਾਲ, ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਸਪੈਸ਼ਲੀ ਡੈਡੀਕੇਟ ਕੀਤਾ ਹੈ ਉਹਨਾਂ ਅਨਸੈਡ ਅਤੇ ਸੈਡ ਗੁੱਡ ਬਾਇਜ਼ ਨੂੰ। ਵੈਸੇ ਕਹਿੰਦੇ ਨੇ ਨਾ ਕਿ ਜ਼ਿੰਦਗੀ ਦੇ ਵਿੱਚ ਸਭ ਤੋਂ ਜਿਹੜੀ ਔਖੀ ਚੀਜ਼ ਹੁੰਦੀ ਹੈ ਉਹ ਹੁੰਦੀ ਹੈ ਕਿ ਆਪਣੀ ਕਿਸੇ ਕਰੀਬੀ ਨੂੰ ਅਲਵਿਦਾ ਕਹਿ ਦੇਣਾ, ਪਰ ਮੈਨੂੰ ਲੱਗਦਾ ਕਿ ਉਹਦੇ ਤੋਂ ਵੀ ਜ਼ਿਆਦਾ ਔਖਾ ਹੁੰਦਾ ਹੈ ਆਪਣੀ ਕਿਸੇ ਕਰੀਬੀ ਨੂੰ ਅਲਵਿਦਾ ਕਹਿਣ ਦਾ ਜਦੋਂ ਮੌਕਾ ਹੀ ਨਹੀਂ ਮਿਲਦਾ। ਉਹਦੇ ਤੋਂ ਆਈ ਗੈਸ ਜ਼ਿਆਦਾ ਜਿਹੜੀ ਬੁਰੀ ਚੀਜ਼ ਹੈ ਉਹ ਕੁਛ ਵੀ ਨਹੀਂ ਹੁੰਦੀ, ਜਾਂ ਜ਼ਿਆਦਾ ਪੇਨਫੁਲ ਚੀਜ਼ ਕੋਈ ਵੀ ਨਹੀਂ ਹੁੰਦੀ। ਸੋ ਅੱਜ ਜਿਹੜਾ ਪ੍ਰੋਗਰਾਮ ਹੈ ਇਸੇ ਹੀ ਸੈਡ ਅਤੇ ਅਨਸੈਡ ਗੁੱਡ ਬਾਇਜ਼ ਨੂੰ ਡੈਡੀਕੇਟਡ ਹੈ, ਅਤੇ ਪ੍ਰੋਗਰਾਮ ਮੈਨੂੰ ਕਰਕੇ ਬੜਾ ਹੀ ਮਜ਼ਾ ਆ ਰਿਹਾ, ਤੁਹਾਡੇ ਸਾਰਿਆਂ ਦੇ ਸ਼ੇਰ ਸ਼ਾਇਰੀ ਪੜ੍ਹ ਕੇ ਬੜਾ ਮਜ਼ਾ ਆ ਰਿਹਾ, ਅਤੇ ਜਿਹੜੇ ਦੋਸਤ ਸੋਚ ਰਹੇ ਨੇ ਕਿ ਕਿਵੇਂ ਆਪਣੀ ਸ਼ੇਰ ਸ਼ਾਇਰੀ ਸਾਂਝੀ ਕੀਤੀ ਜਾਵੇ, ਤਾਂ ਮੈਂ ਦੱਸ ਦਿੰਦੀ ਹਾਂ। ਸਾਡਾ ਵਟਸਐਪ ਨੰਬਰ ਹੈਗਾ ਹੈ ਜੀ 9855 10 27 9855 10 27, ਇਹਦੇ 'ਤੇ ਤੁਸੀਂ ਸਾਨੂੰ ਆਪਣੀ ਲਿਖੀਆਂ ਹੋਈਆਂ ਸ਼ੇਰੋ ਸ਼ਾਇਰੀਆਂ ਸਾਂਝੀਆਂ ਕਰ ਸਕਦੇ ਹੋ, ਜਾਂ ਫਿਰ ਜੇ ਕਿਸੇ ਹੋਰ ਨੇ ਲਿਖੀ ਹੈ ਸ਼ੇਰੋ ਸ਼ਾਇਰੀ ਤੁਹਾਡੇ ਦਿਲ ਦੇ ਬੜੇ ਕਰੀਬ ਹੈ, ਤੁਸੀਂ ਉਹ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਬਸ ਇੰਨਾ ਹੈ ਕਿ ਤੁਸੀਂ ਨਾਲ ਜਿਨ੍ਹਾਂ ਨੇ ਲਿਖੀ ਹੈ ਉਹਨਾਂ ਦਾ ਨਾਮ ਜ਼ਰੂਰ ਲਿਖ ਦਿਓ। ਸੋ ਉਹ ਬਲਵਿੰਦਰ ਸਰਾਂ ਪਿੰਡ ਮੋੜ ਜੰਡ ਸਿੱਖਾਂ ਹਨੂਮਾਗੜ੍ਹ ਤੋਂ ਲਿਖਦੇ ਨੇ ਕਿ ਅਲਵਿਦਾ ਕਹਿਣਾ ਤੋਂ ਪੂਰਾ ਕਹਿਣਾ, ਉਸੇ ਕਿਸੀ ਕਾਸ਼ ਮੇ ਨਾ ਛੋੜਨਾ, ਨਾ ਰੱਖਣਾ ਫਿਰ ਕੋਈ ਵਾਸਤਾ, ਮੁਝੇ ਝੂਠੀ ਆਪਸੇ ਆਪ ਮੁਝੇ ਝੂਠੀ ਆਸ ਪੇ ਨਾ ਛੋੜਨਾ। ਬਿਲਕੁਲ ਹੀ ਸਹੀ।

ਯਾ ਜੀ ਕਿ ਜਿਹਨੂੰ ਅਲਵਿਦਾ ਕਹਿਣਾ ਚਾਹੀਦਾ ਫਿਰ ਉਹਨੂੰ ਪੂਰੇ ਤਰੀਕੇ ਨਾਲ ਅਲਵਿਦਾ ਕਹਿ ਜਾਣਾ ਚਾਹੀਦਾ ਹੈ ਅਤੇ ਕੋਈ ਝੂਠੀ ਆਸ ਤੇ ਨਹੀਂ ਛੱਡਣਾ ਚਾਹੀਦਾ। ਸੋ ਚੰਦਨ ਦਾਸ ਹੋਰਾਂ ਦੀ ਆਵਾਜ਼ ਵਿੱਚ ਇੱਕ ਹੋਰ ਪਿਆਰੀ ਜੀ ਗਜ਼ਲ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਅਤੇ ਨਾਲ ਹੀ ਨਾਲ ਤੁਹਾਡੇ ਮੈਸੇਜਸ ਦੀ ਉਡੀਕ ਵੀ ਕਰ ਰਹੀ ਹਾਂ।

ਜਾਂ news.aar.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਯਾਦਾਂ ਦਾ ਕੜਮਸ ਲੈ ਦੱਸ, ਉੱਤੋਂ ਕਹਿੰਦੇ ਹੱਸ ਲੈ ਦੱਸ, ਜਿੰਨੇ ਹੁਣ ਤੱਕ ਹਾਲ ਨਾ ਪੁੱਛਿਆ, ਹੁਣ ਕਹਿੰਦਾ ਏ ਦੱਸ ਲੈ ਦੱਸ, ਅੱਖਾਂ ਨਾਲ ਪਿਉਂਦਾ ਹੋਇਆ ਪੁੱਛਣ ਲੱਗਾ ਬਸ ਲੈ ਦੱਸ, ਅੱਖ 'ਚੋਂ ਤੀਰ ਚਲਾ ਕੇ ਮੈਨੂੰ ਆਖਣ ਲੱਗਾ ਨੱਸ ਲੈ ਦੱਸ, ਵੱਸ ਵਿੱਚ ਕਰਕੇ ਆਖਣ ਲੱਗਾ ਕੁਝ ਨਹੀਂ ਮੇਰੇ ਵੱਸ ਲੈ ਦੱਸ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਦਿਲ ਆਸ਼ਾਇਰ, ਆਪਣੇ ਦੋਸਤ ਦੇ ਹੋਸਟ ਆਰ ਜੇ ਰੀਆ ਦੇ ਨਾਲ, ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਉਹਨਾਂ ਸੈਡ ਅਤੇ ਅਨਸੈਡ ਗੁੱਡ ਬਾਇਜ਼ ਦੇ ਬਾਰੇ, ਉਸ ਸਪਰੇਸ਼ਨ ਦੇ ਬਾਰੇ ਜੋ ਕਿਤੇ ਨਾ ਕਿਤੇ ਅਸੀਂ ਸਾਰੇ ਹੀ ਆਪਣੀ ਲਾਈਫ ਦੇ ਵਿੱਚ ਫੇਸ ਕਰਦੇ ਹਾਂ ਅਤੇ ਨਾ ਚਾਹੁੰਦੇ ਹੋਏ ਵੀ ਸਾਨੂੰ ਫੇਸ ਕਰਨੀ ਪੈਂਦੀ ਹੈ, ਅਤੇ ਉਹ ਸ਼ਾਇਦ ਮਤਲਬ ਕਦੇ ਕਦੇ ਤਾਂ ਅਸੀਂ ਬੜੇ ਹੱਸਦੇ ਹੱਸਦੇ ਉਸ ਚੀਜ਼ 'ਚ ਗੁਜ਼ਰ ਜਾਂਦੇ ਹਾਂ, ਅਤੇ ਕਦੇ ਕਦੇ ਉਹਨਾਂ ਹੱਸਦੇ ਹੱਸਦੇ ਉਨੀ ਆਸਾਨੀ ਨਾਲ ਸ਼ਾਇਦ ਉਸ ਚੀਜ਼ ਤੋਂ ਨਹੀਂ ਗੁਜ਼ਰਵਾਉਂਦੇ। ਸੋ ਅੱਜ ਦਾ ਪ੍ਰੋਗਰਾਮ ਉਸੇ ਚੀਜ਼ ਨੂੰ ਡੈਡੀਕੇਟਡ ਹੈ, ਉਸੇ ਫੀਲਿੰਗ ਨੂੰ, ਉਸੇ ਇਮੋਸ਼ਨ ਨੂੰ ਡੈਡੀਕੇਟਡ ਹੈ, ਅਤੇ ਉਹਦੇ ਲਈ ਤੁਹਾਡੇ ਲਈ ਇੱਕ ਹੋਰ ਬਹੁਤ ਹੀ ਸੋਹਣੀ ਗਜ਼ਲ ਪੇਸ਼ ਕਰ ਰਹੀ ਹਾਂ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਹੀ ਪਲਾਂ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲਾ ਪ੍ਰੋਗਰਾਮ ਸੁਣੋਗੇ ਰੇਡੀਓ ਡਾਕਟਰ।

हां जी, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਹੈਲੋ ਜਲੰਧਰ, ਆਪਣੀ ਦੋਸਤ ਤੇ ਹੋਸਟ ਆਰਜੇ ਰੀਆ ਦੇ ਨਾਲ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਸਾਡੇ ਜਿਹੜੇ ਬੀਤਿਆ ਹੋਇਆ ਸਮਾਂ ਹੁੰਦਾ ਹੈ, ਕੁਝ ਚੰਗੇ ਪਲ ਹੁੰਦੇ ਨੇ, ਕੁਝ ਥੋੜ੍ਹੇ ਉਦਾਸ ਪਲ ਹੁੰਦੇ ਨੇ। ਤੇ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਜੇ ਤੁਹਾਨੂੰ ਪਿਛਲੇ ਸਮੇਂ 'ਚ ਜਾਣ ਦੀ ਇਜਾਜ਼ਤ ਹੋਵੇ, ਕਿਸੇ ਸ਼ਖਸ ਨੂੰ ਮਿਲਣ ਦੀ ਇਜਾਜ਼ਤ ਹੋਵੇ, ਜਾਂ ਕਿਸੇ ਸਮੇਂ ਨੂੰ ਜਾਂ ਕਿਸੇ ਜਗ੍ਹਾ ਨੂੰ ਵਾਪਸ ਜਾਣ ਦੀ ਇਜਾਜ਼ਤ ਹੋਵੇ, ਤਾਂ ਤੁਸੀਂ ਕਿਸ ਜਗ੍ਹਾ 'ਤੇ ਜਾਣਾ ਚਾਹੋਗੇ, ਕਿਸ ਸਮੇਂ ਨੂੰ ਫਿਰ ਤੋਂ ਜੀਣਾ ਚਾਹੋਗੇ, ਜਾਂ ਕਿਸ ਸ਼ਖਸ ਨੂੰ ਮਿਲਣਾ ਚਾਹੋਗੇ। ਸੋ ਅੱਜ ਦੀ ਗੱਲਬਾਤ ਇਸੇ ਚੀਜ਼ 'ਤੇ ਹੀ ਰਹੇਗੀ। ਅਤੇ ਗੱਲਬਾਤ ਕਿਵੇਂ ਹੋਏਗੀ, ਇਹਦਾ ਜ਼ਰੀਆ ਕੀ ਬਣੇਗਾ, ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਜ਼ਰੀਆ ਇੱਦਾਂ ਬਣੇਗਾ, ਸਾਡਾ ਨੰਬਰ ਜੋ ਕਿ ਹੈਗਾ ਹੈ ਜੀ 0181 3141 0182124217 4। ਇਸ ਨੰਬਰ ਨੂੰ ਤੁਸੀਂ ਡਾਇਲ ਕਰਨਾ ਹੈ, ਆਪਣੇ ਫਰਮੈਸ਼ੀ ਗਾਣੇ ਵੀ ਸੁਣਨੇ ਨੇ ਅਤੇ ਆਪਣੇ ਕਿੱਸੇ ਵੀ ਸਾਨੂੰ ਸੁਣਾਉਣੇ ਨੇ। ਸੋ ਸਟੇ ਟਿਊਨ ਟੂ 102.7 FM ਰੇਨਬੋ, ਦਿਲ ਸੇ ਦਿਲ ਤੱਕ।

0: ਹਾਂਜੀ ਜੀ, ਤੁਹਾਨੂੰ ਵੀ ਕਿਸੇ ਚੀਜ਼ ਦੀ ਕਿਸੇ ਜਗ੍ਹਾ ਦੀ ਮੁੜ ਮੁੜ ਯਾਦ ਸਤਾ ਰਹੀ ਹੈ ਤਾਂ ਤੁਸੀਂ ਟੈਨਸ਼ਨ ਨਾ ਲਓ, ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਟਾਈਮ ਮਸ਼ੀਨ ਚਲਾ ਰਹੇ ਹਾਂ ਅਤੇ ਤੁਹਾਨੂੰ ਮੌਕਾ ਦੇ ਰਹੇ ਹਾਂ ਕਿ ਉਸ ਪੁਰਾਣੇ ਸਮੇਂ 'ਚ ਜਾਣ ਦਾ ਅਤੇ ਉਸ ਮੂਮੈਂਟ ਨੂੰ, ਉਸ ਪਲ ਨੂੰ ਦੁਬਾਰਾ ਜੀਣ ਦਾ। ਸੋ ਸਾਡੇ ਨਾਲ ਸਾਡੇ ਕਾਲਰ ਜੁੜ ਗਏ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
1: ਮੈਮ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਕੀ ਹਾਲ ਚਾਲ ਨੇ?
1: ਨੀਂਦ
0: ਪੂਰੀ ਕਰਕੇ ਹਟੇ ਹੋ? ਚਾਹ ਚੂ ਪੀ ਲਈ ਹੈ ਕਿ ਪੀਣੀ ਹੈ ਅਜੇ?
1: ਹਲੇ ਚਾਹ ਨੀ ਮੈਂ ਪੀਤੀ।
0: ਚਾਹ ਵਿੱਚ ਕੀ ਪਾਉਂਦੇ ਹੁੰਦੇ ਹੋ? ਲਾਚੀ ਕੀ ਅਦਰਕ?
1: ਦੇਖਿਆ ਤੇ ਟਾਈਮ 4 ਵੱਜ ਗਏ ਜੀ।
0: ਚਾਹ ਵਿੱਚ ਕੀ ਪਾਉਂਦੇ ਹੋ? ਲਾਚੀ ਕੀ ਅਦਰਕ? ਕੁਲਦੀਪ ਜੀ, ਗੱਲ ਦੱਸੋ, ਪ੍ਰੋਗਰਾਮ ਦੀ ਸਟਾਰਟਿੰਗ ਚ ਆਪਾਂ ਕਿਹਾ ਸੀਗਾ ਕਿ ਜੇ ਤੁਹਾਨੂੰ ਪਿਛਲੇ ਕਿਸੇ ਸਮੇਂ ਚ ਜਾਣ ਦਾ ਮੌਕਾ ਮਿਲੇ ਤੇ ਤੁਸੀਂ ਕਿਸ ਸਮੇਂ ਚ ਜਾਣਾ ਚਾਹੋਗੇ ਜਾਂ ਕਿਹੜੇ ਪਲ ਨੂੰ ਵਾਪਸ ਜੀਣਾ ਚਾਹੋਗੇ?
1: ਮੈਂ ਪੁਰਾਣੇ ਸਮੇਂ ਵਧੀਆ ਹੁੰਦੇ ਸੀਗੇ।
0: ਕੀ ਇਹੋ ਜਿਹਾ ਵਧੀਆ ਹੁੰਦਾ ਸੀਗਾ ਪੁਰਾਣੇ ਸਮੇਂ ਦੇ ਵਿੱਚ? ਮੈਂ ਕਿਹਾ ਪੁਰਾਣੇ ਸਮਿਆਂ ਦੇ ਵਿੱਚ ਇਹੋ ਜਿਹਾ ਕੀ ਵਧੀਆ ਹੁੰਦਾ ਸੀਗਾ?
1: ਉਹਨਾਂ ਦੇ ਖੁੱਲਾ ਟਾਈਮ ਹੁੰਦਾ ਹੈ ਜੀ। ਅੱਜ ਕੱਲ ਤਾਂ ਬਾਹਲੀ ਜਲਦਬਾਜ਼ੀ ਲੋਕੀ ਬਾਹਲੀ ਕਰਦੀ
0: ਹੈ। ਬਾਹਲੀ ਜਲਦਬਾਜ਼ੀ ਕਰਦੇ ਅੱਜ ਕੱਲ?
1: ਹਾਂਜੀ।
0: ਤੇ ਤੁਸੀਂ ਪੁਰਾਣੇ ਕਿਸੇ, ਮਤਲਬ ਕਿਹੜੇ ਸਮੇਂ 'ਚ ਜਾਣਾ ਚਾਹੋਗੇ? ਮਤਲਬ ਕੋਈ ਜਿੱਦਾਂ ਤੁਹਾਡੇ ਬਚਪਨ ਦੀ ਕੋਈ ਯਾਦ ਤੁਸੀਂ ਦੁਬਾਰਾ ਜੀਣੀ ਹੋਵੇ ਜਾਂ ਕੋਈ ਜਵਾਨੀ ਵੇਲੇ ਦੀ ਕੋਈ ਯਾਦ ਦੁਬਾਰਾ ਜੀਣੀ ਹੋਵੇ?
1: ਤੁਸੀਂ
0: ਸੋ ਤੁਸੀਂ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਆਪਣੀ ਕੋਈ ਪੁਰਾਣੇ। ਕੁਲਦੀਪ ਜੀ ਨੇ ਤਾਂ ਚਲੋ ਸਾਨੂੰ ਨਹੀਂ ਦੱਸਿਆ ਕਿ ਕਿਹੜੇ ਪੁਰਾਣੇ ਸਮੇਂ ਜਾਣਾ ਚਾਹੁੰਦੇ ਨੇ, ਪਰ ਤੁਸੀਂ ਸਾਨੂੰ ਜ਼ਰੂਰ ਦੱਸਣਾ ਹੈ। ਕਿੱਦਾਂ ਦੱਸਣਾ ਹੈ? ਸਾਡੇ ਨੰਬਰ 'ਤੇ 0181 23 74 0181 23 42 174 'ਤੇ ਫੋਨ ਕਰਨਾ ਹੈ ਅਤੇ ਆਪਣੇ ਪੁਰਾਣੇ ਕੋਈ ਕਿੱਸੇ ਕਹਾਣੀਆਂ ਸਾਡੇ ਨਾਲ ਸਾਂਝੀਆਂ ਕਰਨੇ ਨੇ ਅਤੇ ਉਹ ਸਮੇਂ ਜਿਸ ਤੁਸੀਂ ਵਾਪਸ ਜਾ ਕੇ ਉਹਨਾਂ ਪਲਾਂ ਨੂੰ ਵਾਪਸ ਜੀਣਾ ਚਾਹੁੰਦੇ ਹੋ। ਸੋ ਫਿਲਹਾਲ ਕੁਲਦੀਪ ਜੀ ਦੀ ਆਪਾਂ ਫਰਮਾਇਸ਼ ਪੂਰੀ ਕਰ ਰਹੇ ਹਾਂ ਅਤੇ ਫਿਰ ਤੁਹਾਡੀ ਵੀ ਫਰਮਾਇਸ਼ ਪੂਰੀ ਕਰਾਂਗੇ ਜੀ, ਜਦੋਂ ਤੁਸੀਂ ਨੰਬਰ ਡਾਇਲ ਕਰੋਗੇ 0181 23 42 174।

0: ਹਾਂ ਜੀ, ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹੈਲੋ ਜਲੰਧਰ, ਆਪਣੀ ਦੋਸਤ ਅਤੇ ਹੋਸਟ ਆ ਜ ਰਿਆ ਦੇ ਨਾਲ, ਅਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਜੇ ਤੁਹਾਨੂੰ ਮੌਕਾ ਮਿਲੇ, ਚਾਂਸ ਮਿਲੇ ਪੁਰਾਣੇ ਸਮੇਂ 'ਚ ਕਿਸੇ ਜਾਣ ਦਾ ਅਤੇ ਕਿਸੇ ਪਲ ਨੂੰ ਵਾਪਸ ਜੀਣ ਦਾ, ਅਤੇ ਤੁਸੀਂ ਕਿਸ ਪਲ 'ਚ ਕਿਸ ਸਮੇਂ ਜਾਣਾ ਚਾਹੋਗੇ? ਅਤੇ ਸਾਡੇ ਨਾਲ ਸਾਡੇ ਅਗਲੇ ਕਾਲਰ ਇਸੇ ਹੀ ਕਹਾਣੀ ਨੂੰ ਸ਼ੇਅਰ ਕਰਨ ਵਾਸਤੇ ਸਾਡੇ ਨਾਲ ਜੁੜ ਕੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਮੈਡਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਸੁਰਿੰਦਰ ਸਿੰਘ ਮਹੱਲਾ ਕਰਾਰਖਾ ਜਲੰਧਰ ਤੋਂ ਜੀ।
0: ਸੁਰਿੰਦਰ ਜੀ, ਬੜਾ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਡਮ ਜੀ, ਥੈਂਕ ਯੂ ਜੀ।
0: ਕੀ ਹਾਲ ਚਾਲ ਨੇ?
1: ਬਹੁਤ ਵਧੀਆ, ਤੁਸੀਂ ਸੁਣਾਓ ਮੈਡਮ ਜੀ, ਕਿੱਦਾਂ, ਕੀ ਹਾਲ ਚਾਲ ਤੁਹਾਡੇ?
0: ਅਸੀਂ ਵੀ ਵਧੀਆ।
1: ਹਾਂਜੀ
0: ਸੁਰਿੰਦਰ ਜੀ,
1: ਪਰਿਵਾਰ ਠੀਕ ਠਾਕ?
0: ਸਭ ਵਧੀਆ ਜੀ, ਸਭ ਵਧੀਆ।
1: ਚਲੋ, ਪਰਮਾਤਮਾ ਤੰਦਰੁਸਤੀਆਂ ਬਖਸ਼ੇ ਤੁਹਾਨੂੰ ਜੀ, ਸਾਰਿਆਂ ਨੂੰ।
0: ਸ਼ੁਕਰੀਆ ਜੀ, ਸ਼ੁਕਰੀਆ। ਅਸੀਂ ਵੀ ਤੁਹਾਡੇ ਲਈ ਵੀ ਇਹੀ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਵੀ ਤੰਦਰੁਸਤੀ ਬਖਸ਼ੇ ਅਤੇ ਤੁਹਾਡੇ ਪਰਿਵਾਰ ਨੂੰ ਵੀ। ਸੁਰਿੰਦਰ ਜੀ, ਇੱਕ ਗੱਲ ਦੱਸੋ, ਜੇ ਤੁਹਾਨੂੰ ਮੌਕਾ ਮਿਲੇ ਕਿਸੇ ਪੁਰਾਣੇ ਸਮੇਂ 'ਚ ਜਾਣ ਦਾ, ਕਿਸੇ ਪਲ ਨੂੰ ਦੁਬਾਰਾ ਜੀਣ ਦਾ, ਤੇ ਤੁਸੀਂ ਕਿਹੜੇ ਪਲ ਨੂੰ ਦੁਬਾਰਾ ਜੀਣਾ ਚਾਹੋਗੇ?
1: ਮੈਡਮ ਜੀ, ਇਸ ਟਾਈਮ ਉਮਰ ਹੈਗੀ ਆਪਣੀ 56 ਸਾਲ, ਇਸ ਤੋਂ ਆਪਾਂ ਚੱਲ ਜਾਈਏ ਜੀ 32-33 ਸਾਲ ਪਿੱਛਾ ਨੂੰ ਚੱਲ ਜਾਈਏ।
0: ਹਾਂਜੀ,
1: ਬਹੁਤ ਵਧੀਆ ਸੀ ਸਮਾਂ।
0: ਅੱਛਾ ਜੀ,
1: ਹਾਂਜੀ।
0: ਕਿਉਂ?
1: ਉਹਦਾ ਘੁੰਮਣ ਫਿਰਨ ਨੂੰ ਵੀ ਬਹੁਤ ਵਧੀਆ ਰਹਿੰਦਾ ਸੀਗਾ, ਆਰਥਿਕ ਸਸਤੀ ਸੀਗੀ, ਘੁੰਮ ਫਿਰ ਸਕਦਾ ਸੀਗਾ।
0: ਅੱਛਾ,
1: ਪਰ ਇਸ ਟਾਈਮ ਦਾ ਮਾਹੌਲ ਹੋਇਆ ਕਿ ਮਹਿੰਗਾਈ ਬਹੁਤ ਹੈ।
0: ਹੈਲੋ,
1: ਹਾਂਜੀ ਹਾਂਜੀ,
0: ਤੁਹਾਡੀ ਆਵਾਜ਼ ਵਿੱਚੋਂ ਕੱਟ ਗਈ ਸੀ। ਹਾਂ, ਤੁਸੀਂ ਕੀ ਕਹਿ ਰਹੇ ਸੀਗੇ?
1: ਹੁਣ ਆ ਗਈ ਜੀ।
0: ਹਾਂਜੀ ਹਾਂਜੀ, ਕੀ ਕਹਿ ਰਹੇ ਸੀ ਤੁਸੀਂ?
1: ਇਸ ਟਾਈਮ ਤਾਂ ਸਪਰਾਈਡ ਪੀ ਰਿਹਾ ਸੀਗਾ ਜੀ।
0: ਅੱਛਾ ਜੀ,
1: ਹਾਂਜੀ।
0: ਤੇ ਨਹੀਂ ਨਹੀਂ ਤੁਸੀਂ ਗੱਲ ਕਹਿ ਰਹੇ ਸੀਗੇ ਨਾ ਕੋਈ ਕਿ ਪੁਰਾਣੇ ਸਮੇਂ 'ਚ ਵਧੀਆ ਹੁੰਦੇ ਸੀਗੇ।
1: ਪੁਰਾਣਾ ਸਮਾਂ ਮੈਡਮ ਜੀ ਬਹੁਤ ਵਧੀਆ ਸੀਗਾ। ਹਾਂਜੀ
0: ਸੁਰਿੰਦਰ ਜੀ, ਗਾਣਾ ਕਿਹੜਾ ਸੁਣੋਗੇ?
1: ਗਾਣਾ ਚਰਚ ਫਿਲਮ ਦਾ ਸੁਣਾ ਦਿਓ, ਆਜਾ ਤੇਰੀ ਯਾਦ ਆਈ।
0: ਇਹ ਤੁਸੀਂ ਇਹ ਗਾਣਾ ਕਦ ਤੋਂ ਸੁਣਨਾ ਹੈ, ਕਿਹਦੀ ਯਾਦ ਆ ਰਹੀ ਹੈ ਤੁਹਾਨੂੰ? ਹੈ,
1: ਯਾਦ ਘਰਵਾਲੀ ਦੀ ਆਣੀ ਹੈ ਜੀ।
0: ਘਰਵਾਲੀ ਕਿੱਥੇ ਹੈ ਤੁਹਾਡੀ? ਮੈਂ ਕਿਹਾ ਘਰਵਾਲੀ ਕਿੱਥੇ ਹੈ ਤੁਹਾਡੀ?
1: ਉਹ ਵੀ ਨਾਲ ਹੀ ਹੈ ਜੀ, ਹੋਰ ਇੱਧਰ ਆਪਣੇ ਕਮਰੇ 'ਚ ਆ।
0: ਅੱਛਾ ਜੀ, ਤੇ ਨਾਲ ਮਤਲਬ ਨਾਲ ਦੇ ਕਮਰੇ 'ਚ ਬੈਠਿਆਂ ਤੁਹਾਨੂੰ ਯਾਦ ਆ ਰਹੀ ਉਹਨਾਂ ਦੀ?
1: ਹਾਂਜੀ ਹਾਂਜੀ।
0: ਚਲੋ, ਵਧੀਆ ਗੱਲ ਹੈ ਜੀ, ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਥੈਂਕ ਯੂ ਮੈਡਮ,
0: ਸ਼ੁਕਰੀਆ ਜੀ। ਸੋ ਤੁਸੀਂ ਵੀ ਇੱਦਾਂ ਗੱਲਬਾਤ ਕਰ ਸਕਦੇ ਹੋ, ਆਪਣੀ ਕਿਸੇ ਕਹਾਣੀਆਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਨੰਬਰ ਜੋ ਹੈ ਸਾਡਾ ਹੈਗਾ ਜੀ 0181-23-4274, 01812342174।

0: ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹੈਲੋ ਜਲੰਧਰ ਆਪਣੀ ਦੋਸਤ ਅਤੇ ਹੋਸਟ ਆਰਜਰੀਆ ਦੇ ਨਾਲ। ਅਤੇ ਅੱਜ ਕਹਿੰਦੇ ਨੇ ਨਾ ਕਿ ਜਿਹੜਾ ਸਮਾਂ ਹੁੰਦਾ ਹੈ ਉਹ ਕਦੇ ਪਿੱਛੇ ਮੁੜ ਕੇ ਨਹੀਂ ਜਾਂਦਾ, ਅਤੇ ਜਿਹੜਾ ਸਮਾਂ ਬੀਤ ਗਿਆ ਉਹ ਬੀਤ ਗਿਆ, ਪਰ ਰਹਿ ਜਾਂਦਾ ਅਤੇ ਉਹ ਸਮੇਂ ਦੀਆਂ ਯਾਦਾਂ। ਅਤੇ ਕਦੇ ਕਦੇ ਸਾਡੇ ਦਿਲ 'ਚ ਨਾ ਮਲਾਲ ਰਹਿ ਜਾਂਦਾ ਕਿ ਯਾਰ ਕਾਸ਼ ਉਸ ਸਮੇਂ ਅਸੀਂ ਉਸ ਥਾਂ 'ਤੇ ਚਲ ਗਏ ਹੁੰਦੇ, ਜਾਂ ਉਹ ਗੱਲ ਕਹਿ ਦਿੱਤੀ ਹੁੰਦੀ, ਜਾਂ ਯਾਰ ਉਹ ਜੀ ਕਰਦਾ ਕਿ ਉਸ ਟਾਈਮ ਨੂੰ ਨਾ ਦੁਬਾਰਾ ਜੀ ਲਈਏ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਹੀ ਮੌਕਾ ਦੇ ਰਹੇ ਹਾਂ ਆਪਣੇ ਕਾਲਰਸ ਨੂੰ, ਆਪਣੇ ਲਿਸਨਰਸ ਨੂੰ, ਕਿ ਆਪਣੇ ਪੁਰਾਣੇ ਸਮੇਂ ਨੂੰ ਜਿਹਨੂੰ ਉਹ ਵਾਪਸ ਜੀਣਾ ਚਾਹੁੰਦੇ ਨੇ, ਉਹਦੀ ਗੱਲਬਾਤ ਕਰ ਸਕਣ, ਉਹ ਸਾਡੇ ਨਾਲ ਉਹ ਪਲ ਸਾਂਝਾ ਕਰ ਸਕਣ। ਸੋ ਸਾਡੇ ਨਾਲ ਸਾਡੇ ਕਾਲਰ ਜੁੜ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ ਮੈਡਮ।
1: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
2: ਮੈਡਮ ਸੁਰਜੀਤ ਸਿੰਘ ਜੀ ਬੋਲ ਰਹੇ ਹਾਂ ਜੀ, ਜਲੰਧਰ ਤੋਂ।
1: ਸੁਰਜੀਤ ਜੀ, ਬੜਾ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ
2: ਜੀ। ਮੈਮ
1: ਕੀ ਹਾਲ ਚਾਲ ਨੇ, ਕੀ ਕਰੀ ਜਾਂਦੇ ਹੋ?
2: ਬਹੁਤ ਵਧੀਆ, ਬਹੁਤ ਵਧੀਆ। ਮੈਡਮ ਜਲੰਧਰ ਤੋਂ ਘਰ ਨੂੰ ਵਾਪਸ ਜਾ ਰਹੇ ਸੀ।
1: ਘਰ ਨੂੰ ਵਾਪਸ ਜਾ ਰਹੇ ਹੋ, ਘਰ ਕਿੱਥੇ ਆ ਤੁਹਾਡਾ?
2: ਪਿੰਡ ਤਲਵੰਡੀ ਭਰਵਾ ਜੀ।
1: ਅੱਛਾ ਜੀ, ਤੇ ਜਲੰਧਰ ਕੀ ਕੰਮ ਕਰਦੇ ਹੋ ਫਿਰ?
2: ਜਲੰਧਰ

0: ਕਹਿੰਦੇ ਨੇ ਨਾ ਕਿ ਕੋਈ ਕੋਈ ਸਮਾਂ ਹੁੰਦਾ ਹੈ, ਕੋਈ ਜਗ੍ਹਾ ਹੁੰਦੀ ਹੈ, ਕੋਈ ਸ਼ਖਸ ਹੁੰਦਾ ਹੈ ਕਿ ਜਿੱਥੇ ਦਿਲ ਅਟਕ ਜਾਂਦਾ ਹੈ ਅਤੇ ਦਿਲ ਬਾਰ ਬਾਰ ਵਾਪਸ ਉਸ ਜਗ੍ਹਾ 'ਤੇ ਵਾਪਸ ਜਾਣਾ ਚਾਹੁੰਦਾ, ਉਸ ਸਮੇਂ 'ਚ ਵਾਪਸ ਜਾਣਾ ਚਾਹੁੰਦਾ ਹੈ, ਪਰ ਇੰਨੀ ਇਜਾਜ਼ਤ ਨਹੀਂ ਹੁੰਦੀ, ਇੰਨੀ ਸਾਡੇ ਕੋਲ ਸਮਾਂ ਨਹੀਂ ਹੁੰਦਾ। ਸੋ ਅੱਜ ਅਸੀਂ ਤੁਹਾਨੂੰ ਸਮਾਂ ਦੇ ਰਹੇ ਹਾਂ ਉਹਨਾਂ ਹੀ ਬੀਤੇ ਹੋਏ ਪਲਾਂ ਨੂੰ ਯਾਦ ਕਰਨ ਦਾ ਅਤੇ ਯਾਦਾਂ ਦੇ ਸਹਾਰੇ ਹੀ ਉਹਨਾਂ ਪਲਾਂ ਨੂੰ ਵਾਪਸ ਜੀਣ ਦਾ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹੈਲੋ ਜਲੰਧਰ, ਆਪਣੀ ਦੋਸਤ ਅਤੇ ਹੋਸਟ ਆਰਜਰੀਆ ਦੇ ਨਾਲ, ਅਤੇ ਇਸੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਾਡੇ ਅਗਲੇ ਕਾਲਰ ਜੁੜ ਗਏ ਨੇ, ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਵੱਡਿਆਂ ਦੀ ਸਦਾ ਇੱਜ਼ਤ ਕਰਨੀ।
0: ਅੱਛਾ ਜੀ।
1: ਝੂਠੀ ਗੱਲ ਕਦੇ ਨਾ ਕਰਨੀ।
0: ਠੀਕ ਹੈ ਜੀ।
1: ਪਿਆਰ ਨਾ ਰਹਿਣਾ, ਜ਼ੁਲਮ ਨਾ ਸਹਿਣਾ, ਗੁਰੂ ਨਾ ਦਿਲੋਂ ਭੁਲਾਵੇ, ਪੰਜਾਬੀ ਵਿਸਤਾ, ਪੰਜਾਬੀ ਵਿਸਤਾ। ਮੈਡਮ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਾਡੇ ਵੱਲੋਂ ਵੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
1: ਸੁਖਦੇਵ ਸਿੰਘ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸੁਖਦੇਵ ਸਿੰਘ ਜੀ, ਬੜਾ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ, ਤੁਹਾਡਾ ਵੀ ਬਹੁਤ ਬਹੁਤ।
0: ਕੀ ਹਾਲ ਚਾਲ ਨੇ?
1: ਠੀਕ ਠਾਕ ਜੀ ਮੈਡਮ ਜੀ, ਤੁਸੀਂ ਸੁਣਾਓ?
0: ਅਸੀਂ ਵੀ ਵਧੀਆ ਜੀ। ਕੀ ਕਰੀ ਜਾਂਦੇ ਹੋ?
1: ਬੈਠੇ ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ ਜੀ।
0: ਅੱਛਾ ਜੀ, ਪ੍ਰੋਗਰਾਮ ਸੁਣ ਰਹੇ ਹੋ ਤੇ ਅੱਜ ਕੱਲ ਸਾਨੂੰ ਸੁਣਾ ਵੀ ਦਿਓ ਆਪਣੀ ਕਿੱਸਾ ਕਹਾਣੀ ਫਿਰ।
1: ਮੈਡਮ ਜੀ ਬਚਪਨ ਚ ਜਾਣਾ ਚਾਹੁੰਦਾ ਜੀ। ਬਚਪਨ ਬੜਾ ਚੰਗਾ ਸੀਗਾ ਤੇ ਖੇਡਾਂ ਖੇਡਦੇ ਹੁੰਦੇ ਸੀ ਤੇ ਜੋ ਖੇਡਾਂ ਅਸੀਂ ਖੇਡ ਛੱਡੀਆਂ ਇਸ ਟਾਈਮ ਕੋਈ ਉਹ ਬੱਚਾ ਨਹੀਂ ਖੇਡਦਾ।
0: ਕਿਹੜੀਆਂ ਕਿਹੜੀਆਂ ਖੇਡਾਂ ਖੇਡਦੇ ਸੀਗੇ ਤੁਸੀਂ?
1: ਖੇਡਾਂ ਜੀ ਪਹਿਲੀ ਖੇਡ ਤਾਂ ਸਾਡੀ ਹੁੰਦੀ ਸੀ ਇੱਕ ਲਾਟੂ ਘੁਮਾਉਣ ਵਾਲੀ।
0: ਅੱਛਾ ਜੀ।
1: ਲਾਟੂ ਘੁਮਾਉਂਦੇ ਸੀ, ਬੁਰਦ ਲਾਉਂਦੇ ਸੀ ਵੀ ਕਿਹਦਾ ਲਾਟੂ ਜਲਦੀ ਥੱਲੇ ਡਿੱਗਦਾ।
0: ਉਹ ਜਿਹੜੇ ਮਿੱਟੀ ਦੇ ਲਾਟੂ ਹੁੰਦੇ ਸੀਗੇ?
1: ਨਹੀਂ ਮਿੱਟੀ ਦੇ ਨਹੀਂ ਜੀ, ਲੱਕੜ ਦਾ ਹੁੰਦਾ ਸੀ।
0: ਲੱਕੜ ਦੇ ਲਾਟੂ ਹੁੰਦੇ ਸੀਗੇ, ਉਹ ਜਿਹੜੇ ਰੱਸੀ ਨਾਲ ਘੁਮਾਉਂਦੇ ਸੀਗੇ।
1: ਹਾਂਜੀ, ਉਹ ਰੱਸੀ ਪਾ ਕੇ ਨਾ ਵਿੱਚ, ਰੱਸੀ ਉਹਦੇ ਨਾਲ ਵਲੇਟ ਕੇ ਤੇ ਉਹਨੂੰ ਐ ਖਿੱਚ ਕੇ ਛੱਡੀਦਾ ਸੀ ਤੇ ਘੁੰਮਣ ਲੱਗ ਪੈਂਦਾ ਸੀ।
0: ਅੱਛਾ ਜੀ।
1: ਹਾਂਜੀ,
0: ਵਾਹ ਜੀ ਵਾਹ।
1: ਤੇ ਫੇਰ ਪੈਨਸਾਂ ਹੋ ਗਈਆਂ, ਬਾਂਟੇ ਹੋ ਗਏ, ਕਈ ਖੇਡਾਂ ਸਨ ਜੀ। ਕੋਕਲਾ ਛਪਾਕੀ ਹੋ ਗਿਆ, ਪਿੱਠੂ ਹੋ ਗਿਆ, ਰੁਮਾਲ ਚੱਕਣ ਹੋ ਗਿਆ, ਬੜੀਆਂ ਖੇਡਾਂ ਸੀ। ਉਹ ਬਚਪਨ ਦੁਬਾਰਾ ਨਹੀਂ ਆ ਸਕਦਾ ਜੀ, ਜਿਹੜਾ ਲੰਘ ਗਿਆ।
0: ਬਿਲਕੁਲ ਜੀ ਬਿਲਕੁਲ, ਇਹ ਤਾਂ ਸੱਚ, ਬਚਪਨ ਗਿਆ ਦੁਬਾਰਾ ਕਿੱਥੇ ਮੁੜਦਾ ਹੈ ਜੀ।
1: ਹਾਂਜੀ ਹਾਂਜੀ।
0: ਤੇ ਹੁਣ ਤੁਸੀਂ ਕੋਈ ਕਸਰਤ ਵਗੈਰਾ ਕਰਦੇ ਹੋ ਕਿ ਨਹੀਂ ਕਰਦੇ ਹੋ?
1: ਵਰਜਿਸ਼ ਤੇ ਨਹੀਂ ਹੁੰਦੀ, ਬਾਕੀ ਸੈਰ ਮਾੜੀ ਮੋਟੀ ਕਰ ਲਈ ਦੀ ਹੈ ਸਵੇਰੇ ਉੱਠ ਕੇ। ਹਾਂਜੀ,
0: ਵਧੀਆ ਗੱਲ ਹੈ ਜੀ। ਸੁਖਦੇਵ ਜੀ ਗਾਣਾ ਕਿਹੜਾ ਸੁਣੋਗੇ?
1: ਗਾਣਾ ਸੁਣਾ ਰਹੇ ਜੀ ਫਿਰੋਜ਼ ਖਾਨ ਦਾ, ਪਾਣੀ ਦੀਆਂ ਛੱਲਾਂ ਸੁਣਾ ਦਿਓ।
0: ਅੱਛਾ ਜੀ, ਇਹੀ ਗਾਣਾ ਕੱਤ ਸੁਣਨਾ ਹੈ?
1: ਬਾਕੀ ਪਸੰਦ ਹੈ ਜੀ ਮੈਨੂੰ, ਗੀਤ ਹੈ ਬਹੁਤ ਵਧੀਆ ਲੱਗਦਾ ਜੀ।
0: ਠੀਕ ਹੈ ਜੀ, ਅਸੀਂ ਤੁਹਾਡੀ ਫਿਰ ਮੈਸ ਜ਼ਰੂਰ ਪੂਰੀ ਕਰਾਂਗੇ। ਬਹੁਤ
1: ਧੰਨਵਾਦ,
0: ਸ਼ੁਕਰੀਆ ਜੀ ਫੋਨ ਕਰਨ ਦਾ।
1: ਧੰਨਵਾਦ।
0: ਸਿੱਧਾ ਹੀ ਤੁਸੀਂ ਵੀ ਆਪਣੀ ਬਚਪਨ ਦੀਆਂ, ਜਵਾਨੀ ਦੀਆਂ ਕਿਸੇ ਕਹਾਣੀਆਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਆਪਣੀ ਮਰਜ਼ੀ ਦੇ ਫਰਮਾਇਸ਼ੀ ਗਾਣੇ ਵੀ ਸੁਣ ਸਕਦੇ ਹੋ ਉਦੋਂ ਜਦੋਂ ਤੁਸੀਂ ਨੰਬਰ ਡਾਇਲ ਕਰੋਗੇ 0181 2342174 01814321744।

0: ਕਹਿੰਦੇ ਨੇ ਕਿ ਬਚਪਨ ਸਾਰਿਆਂ ਨੂੰ ਤਾਂ ਇਸ ਕਰਕੇ ਜ਼ਿਆਦਾ ਪਸੰਦ ਹੁੰਦਾ ਕਿਉਂਕਿ ਉਦੋਂ ਵਕਤ ਦੇ ਕੋਲ ਵੀ ਨਾ ਵਕਤ ਹੁੰਦਾ ਸੀਗਾ, ਮਤਲਬ ਬਥੇਰਾ ਸਮਾਂ ਹੁੰਦਾ ਸੀਗਾ ਖੇਡਦੇ ਮਲਦੇ, ਅਤੇ ਜੇ ਕੋਈ ਗੁੱਸੇ ਹੁੰਦਾ ਤਾਂ ਮਾਂ ਦੀ ਬੁੱਕਲ 'ਚ ਜਾ ਕੇ ਵੜ ਜਾਂਦਾ ਕਿਉਂਕਿ ਪਤਾ ਸੀਗਾ ਕਿ ਮਾਂ ਨੇ ਬਚਾ ਲੈਣਾ ਦੁਨੀਆ ਤੋਂ ਅਤੇ ਦੁਨੀਆ ਦੀ ਝੜਕਾਂ ਤੋਂ। ਸੋ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹੈਲੋ ਜਲੰਧਰ, ਆਪਣੀ ਦੋਸਤ ਅਤੇ ਹੋਸਟ ਅੱਜ ਰੀਆ ਦੇ ਨਾਲ, ਅਤੇ ਅੱਜ ਅਸੀਂ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰ ਰਹੇ ਹਾਂ, ਯਾਦਾਂ ਦੇ ਸਹਾਰੇ ਉਸ ਪੁਰਾਣੇ ਸਮੇਂ 'ਚ ਜਾ ਰਹੇ ਹਾਂ ਅਤੇ ਉਹਨੇ ਪਲਾਂ ਨੂੰ ਵਾਪਸ ਜੀ ਰਹੇ ਹਾਂ। ਸੋ ਸਾਡੇ ਨਾਲ ਸਾਡੇ ਅਗਲੇ ਕਾਲਰ ਜੁੜ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
1: ਅਰਜਨ ਸਿੰਘ, ਪਿੰਡ ਮਾਲਿਆ ਵਾਲੇ ਵਾਲਾ, ਜ਼ਿਲ੍ਹਾ ਫਿਰੋਜ਼ਪੁਰ ਜੀ।
0: ਅਰਜਨ ਸਿੰਘ ਜੀ, ਕੀ ਹਾਲ ਚਾਲ ਨੇ?
1: ਹੈਲੋ
0: ਹੈਲੋ,
1: ਹਾਂਜੀ, ਆਵਾਜ਼ ਆ ਰਹੀ ਤੁਹਾਡੀ ਤੇ ਸਾਫ਼?
0: ਹਾਂ, ਤੁਹਾਨੂੰ ਆ ਰਹੀ ਹੈ ਆਵਾਜ਼?
1: ਹਾਂਜੀ ਆ ਰਹੀ ਹੈ।
0: ਹਾਂ ਅਰਜਨ ਜੀ, ਕੀ ਹਾਲ ਚਾਲ ਨੇ?
1: ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ।
0: ਹਾਂ, ਫਿਰ ਦੱਸੋ ਵੀ ਅਰਜਨ ਜੀ, ਕੋਈ ਕਿੱਸਾ ਕਹਾਣੀ ਜਿਹ 'ਚ ਤੁਸੀਂ ਵਾਪਸ ਜਾਣਾ ਚਾਹੁੰਦੇ ਹੋ?
1: ਮੈਂ ਨਾ ਬਚਪਨ 'ਚ ਜਾਣਾ ਚਾਹੁੰਦਾ ਤੇ ਦਾਦਾ ਦਾਦੀ ਨਾਲ ਖੇਡਣਾ ਚਾਹੁੰਦਾ, ਜਿਹੜਾ ਚੀਜ਼ ਸਮਾਂ ਬਹੁਤ ਮਿਸ ਕਰਦਾ। ਮੈਂ ਮੇਲੇ ਹੀ ਬਹੁਤ ਦੇਖੇ ਦਾਦਾ ਦਾਦੀ ਨਾਲ, ਮੈਂ ਉਹ ਸਮੇਂ ਨੂੰ ਬਹੁਤ ਯਾਦ ਆਉਂਦਾ ਮੈਨੂੰ। ਅੱਜ ਉਹ ਚੀਜ਼ ਹੈ ਨਹੀਂ, ਤੇ ਬਚਪਨ 'ਚ ਜਾਣਾ ਚਾਹੁੰਦਾ, ਮੈਂ ਦਾਦੀ ਨਾਲ ਖੇਡਣਾ ਚਾਹੁੰਦਾ।
0: ਤੇ ਤੁਹਾਡੇ ਇਲਾਕੇ ਦੇ ਕੋਈ ਕੋਈ ਮੇਲਾ ਹੋਵੇ ਜਿਹੜਾ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਹੋਵੇ, ਕੋਈ ਮੇਲੇ ਦੀ ਯਾਦ?
1: ਪਿੰਡ ਸ਼ਰਫ ਅਲੀ ਸ਼ਾਹ ਲੱਗਦਾ ਮੇਲਾ, ਇੱਕ ਸਾਡੇ ਨਾਲ ਦੇ ਪਿੰਡ ਹੈ ਤੇ ਇੱਕ ਪਿੰਡ ਤਾਰੇਵਾਲ ਲੱਗਦਾ ਜੀ।
0: ਅੱਛਾ ਜੀ,
1: ਹਾਂਜੀ ਹਾਂਜੀ,
0: ਤੇ ਤੁਸੀਂ
1: ਇੱਕ ਖਾਨਿਆ ਪਿੰਡ ਹੈਗਾ, ਉੱਥੇ ਵੀ ਲੱਗਦਾ।
0: ਫਿਰ ਮੇਲੇ 'ਚੋਂ ਕੀ ਕੀ ਖਰੀਦਦੇ ਹੁੰਦੇ ਸੀ? ਝੂਟੇ ਲੈਂਦੇ ਹੁੰਦੇ ਸੀ? ਕੀ ਕੀ ਖਾਂਦੇ ਪੀਂਦੇ ਹੁੰਦੇ ਸੀਗੇ?
1: ਬਸ ਦਾਦੇ ਨਾਲ ਖੇਡੀ ਜਾਣਾ, ਹੁੰਡੇ ਵੀ ਪੀਂਦੇ ਹੁੰਦੇ ਸੀ, ਚੀਜ਼ਾਂ ਖਿਲਾਉਣੇ ਲੈ ਲੈਣੇ, ਬਸ ਸਮਾਂ ਖੁੱਲਾ ਹੁੰਦਾ ਸੀ ਵਕਤ, ਤੇ ਕੰਮ ਇਹਦੇ ਟੈਨਸ਼ਨ ਨਹੀਂ ਹੈਗੀ ਸੀ। ਨਾ ਦਾਦੇ ਦਾਦੀ ਕੋਲ ਫ੍ਰੀ ਹੁੰਦਾ ਸੀ, ਡੈਡੀ ਵੀ ਫ੍ਰੀ ਹੁੰਦੇ ਸੀ, ਅੱਜ ਕੰਮ ਜ਼ਿਆਦਾ।
0: ਇਹ ਤੇ ਹੈ, ਬਿਲਕੁਲ ਸੱਚ ਕਿਹਾ ਤੁਸੀਂ। ਉਹ ਕਹਿੰਦੇ ਨੇ ਨਾ ਕਿ ਬਚਪਨ ਤਾਂ ਹੀ ਸਾਰਿਆਂ ਨੂੰ ਜ਼ਿਆਦਾ ਪਸੰਦ ਹੈ ਕਿਉਂਕਿ ਉਦੋਂ ਵਕਤ ਦੇ ਕੋਲ ਵੀ ਵਕਤ ਹੁੰਦਾ ਸੀਗਾ।
1: ਜੀ ਜੀ ਬਿਲਕੁਲ,
0: ਹੈ ਨਾ ਜੀ। ਗਾਣਾ ਦੱਸੋ ਕਿਹੜਾ ਸੁਣੋਗੇ ਅਰਜਨ ਜੀ?
1: ਸੋਨੂ ਨਿਗਮ ਤੇ ਸ਼੍ਰੇਆ ਘੋਸ਼ਾਲ ਦੀ ਆਵਾਜ਼ ਸੁਣਾ।

0: ਸੁਣਾ ਦੋ, ਆਓ ਸੁਣਾਓ ਪਿਆਰ ਕੀ ਹੈ ਕਹਾਣੀ।
1: ਬਹੁਤ ਬਹੁਤ ਸ਼ੁਕਰੀਆ ਜੀ।
0: ਹਾਂਜੀ, 2006 ਚ ਗਾਣਾ ਸੁਣਦੇ ਰਹੇ ਰੇਡੀਓ ਤੇ ਬਹੁਤ, ਉਦੋਂ ਬਾਅਦ ਘੱਟ ਹੀ ਚੱਲਿਆ, ਚੱਲਦਾ ਨੀ ਗਾਣਾ।
1: ਅੱਛਾ ਜੀ, ਕੋਈ ਗੱਲ ਨੀ ਜੀ, ਤੁਸੀਂ ਫਰਮਾਇਸ਼ ਕੀਤੀ ਹੈ ਤੇ ਅਸੀਂ ਫਰਮਾਇਸ਼ ਤੁਹਾਡੀ ਜ਼ਰੂਰ ਪੂਰੀ ਕਰਾਂਗੇ।
0: ਥੈਂਕ ਯੂ ਮੈਡਮ,
1: ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਦੇ ਲਈ। ਤੇ ਇੱਦਾਂ ਹੀ ਤੁਸੀਂ ਆਪਣੀ ਬਚਪਨ ਦੀਆਂ ਜਵਾਨੀ ਦੀਆਂ ਕਿਸੇ ਕਹਾਣੀਆਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸਾਡੇ ਨੰਬਰ 'ਤੇ ਜੋ ਕਿ ਹੈਗਾ ਜੀ 0181 2342174 01 8124214

0: ਸੋ ਇੰਨਾ ਹੀ ਕਿੱਸੇ ਕਹਾਣੀਆਂ ਦੀ ਗੱਲਬਾਤ ਅਸੀਂ ਕਰ ਰਹੇ ਹਾਂ ਕਿ ਪੁਰਾਣੇ ਸਮੇਂ ਦੀ ਕੋਈ ਇਹੋ ਜਿਹੀ ਕਿੱਸਾ ਕਹਾਣੀ ਤੁਹਾਡੇ ਨਾਲ ਵਾਪਰਿਆ ਹੋਵੇ ਅਤੇ ਤੁਸੀਂ ਉਸ ਯਾਦ ਨੂੰ ਵਾਪਸ ਜੀਣਾ ਚਾਹੁੰਦੇ ਹੋ ਅਤੇ ਇਸੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਾਡੇ ਅਗਲੇ ਕਾਲਰ ਜੁੜ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ?
1: ਮਖਤਿਆਰ ਸਿੰਘ ਬੋਲ ਰਿਹਾ ਮੈਡਮ ਜੀ, ਪਿੰਡ ਮੀਰ ਸ਼ਾਹ ਵਾਲਾ, ਡਿਸਟ੍ਰਿਕਟ ਫਿਰੋਜ਼ਪੁਰ, ਤਹਿਸੀਲ ਜੀਰਾ।
0: ਮੁਖਤਿਆਰ ਸਿੰਘ ਜੀ, ਬੜਾ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਕੀ ਹਾਲ ਚਾਲ ਨੇ?
1: ਸ਼ੁਕਰੀਆ ਮੈਡਮ ਜੀ।
0: ਮੈਂ ਕਿਹਾ ਕੀ ਹਾਲ ਚਾਲ ਨੇ?
1: ਹਾਂ, ਠੀਕ ਠਾਕ, ਉੱਪਰ ਵਾਲੇ ਦੀ ਮੈਡਮ ਜੀ।
0: ਚਲੋ, ਕਿਰਪਾ ਹੀ ਚਾਹੀਦੀ ਹੈ। ਤੇ ਮੁਖਤਿਆਰ ਸਿੰਘ ਜੀ, ਅੱਜ ਨਾ ਆਪਾਂ ਗੱਲਬਾਤ ਕਰਦੇ ਪਏ ਹਾਂ ਕਿ ਕੋਈ ਪੁਰਾਣੇ ਸਮੇਂ ਦੀ ਕੋਈ ਯਾਦ ਹੋਵੇ ਤੁਸੀਂ ਉਹਨੂੰ ਦੁਬਾਰਾ ਜੀਣਾ

0: ਚਾਹੁੰਦੇ ਹੋ ਜਾਂ ਕੋਈ ਪੁਰਾਣੇ ਸਮੇਂ 'ਚ ਕੋਈ ਜਗ੍ਹਾ ਹੋਵੇ, ਕੋਈ ਬੰਦਾ ਹੋਵੇ, ਤੁਸੀਂ ਉਹਨੂੰ ਦੁਬਾਰਾ ਮਿਲਣਾ ਚਾਹੋ ਜਾਂ ਕੁਛ ਵੀ, ਤੇ ਤੁਸੀਂ ਸਾਡੇ ਨਾਲ ਕੁਝ ਸਾਂਝਾ ਕਰਨਾ ਚਾਹੁੰਦੇ ਹੋ?
1: ਮੈਡਮ ਜੀ, ਪੁਰਾਣੇ ਸਮੇਂ ਵੀ ਅੱਧੂ ਪਹਿਲਾਂ 70 ਕੁ ਸਾਲਾਂ ਦੇ ਵਿੱਚ ਜਾ ਚਾਹੁੰਦੇ ਹਾਂ, ਉਹਦਾ ਕਮਾਦ ਬੜੇ ਹੁੰਦੇ ਸੀ, ਅਸੀਂ ਗੋੜਾ ਆਪਦੇ ਹੱਥੀ ਬਣਾਉਂਦੇ ਰਹੇ ਹਾਂ।
0: ਅੱਛਾ ਜੀ,
1: ਸਾਡੇ ਬਜ਼ੁਰਗਾਂ ਦੇ ਨਾਲ।
0: ਅੱਛਾ ਜੀ,
1: ਗੰਨੇ ਬਹੁਤ ਹੁੰਦੇ ਸੀ ਵੇਲਣਾ ਪਿੰਡ ਵਿੱਚ ਚੱਲਦਾ ਸੀ, ਗੰਨੇ ਲਿਆ ਕੇ ਕੱਢਦੇ ਸੀ, ਲੋਕ ਰਾਹੋਂ ਲੈ ਕੇ ਜਾਂਦੇ ਸੀ ਤੇ ਗੁੜ ਬਣਾਉਂਦੇ ਸੀ, ਗੁੜ ਬਣਾ ਕੇ ਪੇਸੀਆਂ ਬਣਾ ਕੇ ਫਿਰ ਵੇਚਣ ਜਾਂਦੇ ਸੀ।
0: ਅੱਛਾ ਜੀ,
1: ਬਹੁਤ ਵਧੀਆ ਮਾਹੌਲ ਹੁੰਦਾ ਸੀ। ਹੁਣ ਤਾਂ ਕਮਾਦ ਮੈਨੂੰ ਵੀ ਰਹੇ ਨੀ ਗਿਆ ਕਿਤੇ, ਗੰਨੇ ਚੋਪਣ ਨੂੰ ਸਵਾਗ ਤਰਸਦੇ ਨੇ।
0: ਇਹ ਤੇ ਬਿਲਕੁਲ ਸੱਚ ਹੈ,
1: ਬਹੁਤ ਕਮਾਦ ਹੁੰਦੇ ਸੀ ਤੇ ਮਾਹੌਲ ਖੁੱਲਾ ਸੀ, ਉਹਦਾ ਕੋਈ ਰੋਕ ਟਾਕ ਨੀ ਸੀ, ਕੋਈ ਗੰਨਾ ਕਿਸੇ ਦਾ ਲੈ ਗਿਆ, ਗੁੜ ਲੈ ਗਿਆ, ਰੋਹ ਲੈ ਜਾਂਦੇ।
0: ਹੁਣ ਤੇ ਕੁੱਟ ਦਿੰਦੇ ਨੇ ਫੜ ਕੇ ਜੇ ਗੰਨਾ ਚੋਰੀ ਕਰੋਗੇ ਇਹਨਾਂ ਦੇ।
1: ਨਹੀਂ ਨਹੀਂ, ਉਹਦਾ ਮੈਨੂੰ ਵੀ ਬਹੁਤ ਕਮਾਦ ਬੜੇ ਸੀਗੇ, ਕਿੱਲਾ ਕਿੱਲਾ ਸਾਰੇ ਲੋਕਾਂ ਨੂੰ ਹੁੰਦਾ ਸੀ, ਗੰਨੇ ਕੋਈ ਰੋਕਦਾ ਹੀ ਨੀ ਸੀ, ਹੁਣ ਤਾਂ ਕੋਈ ਕੁੱਟ ਦਿੰਦੇ ਨੇ, ਕੋਈ ਲੈ ਜਾ ਕਿਸੇ ਦਾ ਹੋਵੇ ਵੀ ਤਾਂ।
0: ਅਸੀਂ ਨਾ ਇੱਕ ਵਾਰੀ ਇਦਾਂ ਹੀ ਲੁਧਿਆਣੇ ਜਾ ਰਹੇ ਸੀਗੇ, ਛੋਟੇ ਬਚਪਨ ਦੀ ਗੱਲ ਹੈ, ਤੇ ਮੇਰੇ ਨਾਨਕਿਆਂ ਨਾਲ ਮੈਂ ਉੱਥੇ ਜਾ ਰਹੀ ਸੀਗੀ ਲੁਧਿਆਣੇ, ਗੱਡੀ 'ਚ ਸੀਗੇ ਆਪਾਂ, ਸਾਨੂੰ ਨਾ ਰਸਤੇ 'ਚ ਗੰਨਿਆਂ ਦਾ ਖੇਤ ਮਿਲਿਆ, ਅਸੀਂ ਰੁਕ ਕੇ ਗੰਨੇ ਉੱਥੋਂ ਪੱਟ ਲਏ। ਉੱਥੇ ਲੱਗ ਗਈ ਕਿਤੇ ਉਹਨਾਂ ਦੇ ਬੰਦੇ ਸੀਗੇ ਖੇਤਾਂ ਵਾਲਿਆਂ ਦੇ, ਤੇ ਉਹਨਾਂ ਨੇ ਸਾਨੂੰ ਫੜ ਲਿਆ। ਫਿਰ ਅਸੀਂ ਮਸਾਂ ਹੀ ਹੱਥ ਪੈਰ ਜੋੜ ਕੇ ਮਾਫੀਆਂ ਮੂਫੀਆਂ ਮੰਗੀਆਂ ਤੇ ਉਹਨਾਂ ਕੋਲੋਂ ਛੁੱਟੇ ਆ। ਸੋ ਇਹ ਗੱਲ ਤੇ ਸੱਚ ਹੈ, ਹੁਣ ਲੋਕ ਹੁਣ ਬੰਦੇ ਫੜ ਲੈਂਦੇ ਨੇ, ਹੁਣ ਨੀ ਚੋਰੀ ਕਰਨ ਦਿੰਦੇ ਖੇਤਾਂ 'ਚੋਂ।
1: ਇੱਕ ਛੋਟੀ ਜਿਹੀ ਹੋਰ ਕਹਾਣੀ ਹੈ ਮੈਡਮ ਜੀ, ਸੁਣਾ ਸਕਦੇ ਆ?
0: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ।
1: ਇੱਕ ਨਾ ਪਿੰਡ ਵਿੱਚ ਰਹਿੰਦੀ ਸੀ, ਇੱਕ ਸਚੱਜੀ ਸੀ ਤੇ ਇੱਕ ਚੱਜੀ।
0: ਅੱਛਾ ਜੀ,
1: ਤੇ ਉਹਨੇ ਨਾ ਦੂਜਾ ਇੱਕ ਨੇ ਗਾਂ ਰੱਖੀ ਸੀ, ਇੱਕ ਨੇ ਮੱਝ, ਤੇ ਗਾਂ ਵਾਲੀ ਨੇ ਘਿਓ ਲੈ ਲਿਆ, ਮੱਝ ਵਾਲੀ ਨੇ ਨਾ ਦੂਜਾ ਗਾਂ ਵਾਲੀ ਕੋਲੋਂ ਘਿਓ ਦਾਰਾ ਲੈ ਲਿਆ, ਤੇ ਉਹ ਜਦੋਂ ਹੁਣ ਮੰਗਣ ਗਈ ਤੇ ਲੜ ਪਈ ਹੁੰਦੀ, ਮੈਂ ਤਾਂ ਮੇਰੇ ਕੋਲ ਮੱਝ, ਤੇਰੇ ਕੋਲ ਗਾਂ, ਮੈਂ ਤੇਰੇ ਕੋਲ ਕਿੱਥੋਂ ਲਿਆ। ਫਿਰ ਉਹਨੇ ਕੋਲ ਗੱਲ ਚੜੀ ਰਾਜੇ ਕੋਲ, ਤੇ ਉਹਨੇ ਆਖਿਆ ਤੁਹਾਡਾ ਫੈਸਲਾ ਕਰਨਾ। ਉਹਨੇ ਨਾ ਆਖਿਆ ਜਿਹੜਾ ਮਿੱਟੀ ਦਾ ਹੁੰਦਾ ਨਾ ਚੌਂਕਾ ਬਣਿਆ,
0: ਉਹਨੂੰ
1: ਮਿੱਟੀ ਬਣਾ ਕੇ ਚੰਗੀ ਤਰ੍ਹਾਂ ਲਿਪਣਾ, ਤੁਸੀਂ ਪੈਰਾਂ ਨਾਲ ਬਣਾ ਕੇ ਹੱਥਾਂ ਨਾਲ ਲਿਪ ਕੇ, ਫਿਰ ਉਹਨੇ ਇੱਕ ਗੜਵੀ ਪਾਣੀ ਦੀ ਦੇ ਦਿੱਤੀ, ਉਹਨੇ ਆਖਿਆ ਤੂੰ ਵੀ ਆਪਦੇ ਹੱਥ ਪੈਰ ਸਾਫ਼ ਕਰਨੇ ਨੇ, ਤੇ ਕਰਨੇ ਦੋਵਾਂ ਨੇ, ਉਹਨਾਂ ਨੂੰ ਦੂਰ ਦੂਰ ਪਾ ਦਿੱਤਾ ਅਲੱਗ ਅਲੱਗ ਕਰਕੇ, ਵੀ ਇੱਕ ਦੂਜੇ ਦਿਸੇ ਨਾ ਉਹਨਾਂ ਨੂੰ।
0: ਠੀਕ ਹੈ,
1: ਜਿਹੜੀ ਸੀ ਚੱਜੀ, ਉਹਨੇ ਦਾ ਸਾਰੇ ਪਹਿਲਾਂ ਕੱਪੜੇ ਨੇ ਪੈਰ ਪੂੰਜ ਕੇ ਹੱਥ ਵੀ ਸਾਫ਼ ਕਰਕੇ, ਇਹ ਗੜਵੀ ਨੇ ਹੱਥ ਪੈਰ ਧੋ ਕੇ, ਤੇ ਉਹਨੇ ਪਾਣੀ ਬਚਾ ਵੀ ਲਿਆ।
0: ਵਾਹ ਜੀ ਵਾਹ।
1: ਤੇ ਜਿਹੜੀ ਦੂਸਰੀ ਸੀ ਨਾ, ਜਿਹੜੀ ਚੱਜੀ ਜਿਹੜੀ ਜਿਹਦੇ ਕੋਲ ਮੱਝ ਸੀ, ਉਹਨੇ ਦੋ ਵਾਰੀ ਪਾਣੀ ਸੱਟਿਆ, ਹੱਥ ਵੀ ਲਿਬੜੇ, ਪੈਰ ਵੀ ਉਹਨੇ ਸੱਟ ਚੜੀ ਰਾਜੇ ਕੋਲ। ਉਹ ਕਹਿੰਦਾ ਤੈਨੂੰ ਵਰਤਣ ਦੀ ਨੀ ਜਾਇਜ਼, ਤੂੰ ਵਾਕਈ ਕਹੋ ਇਹਦੇ ਕੋਲ ਲਿਆ। ਫਿਰ ਮੰਨ ਗਈ, ਉਹਦੇ ਉਹ ਸਾਫ਼ ਨਾ ਵਰਤੀ, ਤੈਨੂੰ ਵਰਤਣ ਦੀ ਨੀ ਜਾਇਜ਼, ਤੂੰ ਕਹੋ ਪਾਣੀ ਅਸਰ ਵਰਤਣੀ ਜਿਵੇਂ ਪਾਣੀ ਵਰਤਿਆ। ਫਿਰ ਉਹਨੂੰ ਦੇਣਾ ਹੁੰਦਾ।
0: ਮੈਨੂੰ ਤੁਹਾਡੀ ਗੱਲ ਸੁਣ ਕੇ ਨਾ ਆਪਣੇ ਨਾਨਾ ਜੀ ਦੀ ਗੱਲ ਯਾਦ ਆ ਗਈ, ਮਤਲਬ ਮੇਰੇ ਸਾਰੇ ਨਾਨਾ ਜੀ ਵੀ ਜਦੋਂ ਸਾਡੇ ਕੋਲ ਆਉਂਦੇ ਨਾ, ਉਹ ਇੱਦਾਂ ਹੀ ਕਿੱਸੇ ਕਹਾਣੀਆਂ, ਛੋਟੀ ਛੋਟੀ ਕਹਾਣੀਆਂ ਸਾਨੂੰ ਸੁਣਾਉਂਦੇ ਨੇ, ਤੇ ਬੜਾ ਕੁਝ ਸਿੱਖਣ ਨੂੰ ਮਿਲਦਾ ਉਹਨਾਂ ਤੋਂ।
1: ਹਾਂ, ਇਹ ਮੈਡਮ ਜੀ ਪੰਜਵੀਂ ਦੀ ਕਿਤਾਬ ਤੇ ਕਹਾਣੀ ਸੀ, ਇਹ ਸੁਣੀ ਮੈਂ ਵੱਲ ਪੜਿਆ ਵੀ ਨਹੀਂ, ਮੈਨੂੰ ਅਜੇ ਯਾਦ ਹੈਗੀ।
0: ਵਾਹ ਜੀ ਵਾਹ।
1: ਦੂਜੇ ਤੇ ਪਹਿਲਾਂ ਜਿਹੜੇ ਆਪਣੇ 70 ਕੁ ਸਾਲ ਚੱਲਦੀ ਸੀ ਪੰਜਵੀਂ ਕਿਤਾਬ ਕਹਾਣੀ।
0: ਹੋਏ ਹੋਏ, ਤੁਹਾਨੂੰ ਹੁਣ ਤੱਕ ਯਾਦ ਹੈ ਕਹਾਣੀ ਪੱਲੇ?
1: ਹਾਂਜੀ, ਇੱਕ ਹੁੰਦੀ ਸੀ ਬਾਬਾ ਕਨੋਟੀ ਦੀ, ਉਹ ਵੀ ਯਾਦ ਹੈ, ਇੱਕ ਦੂਜੀ ਅਸਰ ਕਹਾਣੀ ਬਾਅਦ ਚੱਲਦੀਆਂ ਸੀ।
0: ਬੜੀ ਵਧੀਆ ਗੱਲ ਹੈ ਜੀ। ਤੇ ਮੁਖਤਿਆਰ ਸਿੰਘ ਜੀ,
1: ਤੂੰ ਗੱਪੀ ਹੁੰਦਾ ਜਿਹੜੀ ਗਾਣੇ ਚੱਲਦੇ ਨੇ।
0: ਮੁਖਤਿਆਰ ਸਿੰਘ ਜੀ, ਗਾਣਾ ਦੱਸੋ ਕਿਹੜਾ ਸੁਣੋਗੇ?
1: ਗਾਣਾ ਸੁਣਾ ਦਿਓ, ਬੜੇ ਚਿਰਾਂ ਬਾਅਦ ਮੈਡਮ ਜੀ ਮਿਲਿਆ ਗਾਣਾ, 3-4 ਦੀ ਫਰਮਾਇਸ਼ ਕਿਤੇ ਨਹੀਂ ਲੱਭਿਆ। ਮੋਰਨੀ ਫਿਲਮ ਦਾ ਸੀ, ਮੱਸਿਆ ਤੇ ਜਾਣ ਵਾਲੀ ਜੀ ਤੇਰੇ ਅੰਦਰ ਮੈਲ ਨਾ ਜਾਵੇ।
0: ਹਾਏ ਹਾਏ ਹਾਏ, ਚਲੋ ਬਹੁਤ ਬਹੁਤ ਸ਼ੁਕਰੀਆ ਮੁਖਤਿਆਰ ਸਿੰਘ ਜੀ, ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ।
1: ਸ਼ੁਕਰੀਆ ਮੈਡਮ ਜੀ, ਓਕੇ।
0: ਸ਼ੁਕਰੀਆ ਜੀ, ਸ਼ੁਕਰੀਆ। ਸੋ ਇੱਦਾਂ ਹੀ ਤੁਸੀਂ ਵੀ ਸਾਨੂੰ ਫੋਨ ਕਰੋ, ਅਸੀਂ ਤੁਹਾਡੇ ਫੋਨ ਦੀ ਉਡੀਕ ਕਰ ਰਹੇ ਹਾਂ, ਅਸੀਂ ਸੁਣਨਾ ਚਾਹੁੰਦੇ ਹਾਂ ਤੁਹਾਡੇ ਬਚਪਨ ਦੀਆਂ ਜਾਂ ਜਵਾਨੀ ਦੀਆਂ ਕਿੱਸੇ ਕਹਾਣੀਆਂ, ਤੇ ਅਸੀਂ ਵੀ ਤੁਹਾਡੇ ਨਾਲ ਉਹਨਾਂ ਪਲਾਂ ਨੂੰ ਵਾਪਸ ਜੀਣਾ ਚਾਹੁੰਦੇ ਹਾਂ। ਜ਼ਰੀਆ ਤੁਹਾਨੂੰ ਦੱਸ ਦਿੰਦੇ ਹਾਂ, ਜ਼ਰੀਆ ਇਹ ਹੈਗਾ ਹੈ ਜੀ, ਤੁਸੀਂ ਫੋਨ ਕਰਨਾ ਹੈ, ਨੰਬਰ ਸਾਡਾ ਹੈਗਾ 0181-2341-174, 01-8121-2-174।

0: ਸੋ ਇਹ ਗਾਣਾ ਸੁਣ ਕੇ ਨਾ ਮੈਨੂੰ ਮੇਰੇ ਬਚਪਨ ਦੀ ਯਾਦ ਆ ਗਈ। ਬਚਪਨ ਜਦੋਂ ਸਾਡਾ ਗੁਜ਼ਰਿਆ ਸੀਗਾ ਨਾ, ਅਤੇ ਉਹ ਤਰਨ ਤਾਰਨ ਦੇ ਵਿੱਚ ਨਾ ਇੱਕ ਪਿੰਡ ਹੈ, ਇੱਕ ਜਗ੍ਹਾ ਹੈ, ਮਤਲਬ ਗੁਰਦੁਆਰਾ ਹੈ, ਬਹੁਤ ਹੀ ਸੋਹਣਾ ਗੁਰਦੁਆਰਾ ਹੈ ਗੁਰੂ ਅਰਜਨ ਦੇਵ ਜੀ ਹੋਰਾਂ ਦਾ। ਅਤੇ ਉੱਥੇ ਨਾ ਮੱਸਿਆ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਈ ਜਾਂਦੀ ਤਰਨ ਤਾਰਨ ਦੇ ਵਿੱਚ। ਅਤੇ ਅਸੀਂ ਮਤਲਬ ਆਪਣੀ ਪੂਰੀ ਫੈਮਿਲੀ ਦੇ ਨਾਲ, ਪਾਪਾ ਹੋਣਾਂ ਨਾਲ, ਮੰਮਾ ਪਾਪਾ ਸਾਨੂੰ ਲੈ ਕੇ ਜਾਂਦੇ ਹੁੰਦੇ ਸੀਗੇ, ਮੈਂ ਅਤੇ ਮਤਲਬ ਸਾਡੀ ਸਾਰੀ ਫੈਮਿਲੀ, ਅਸੀਂ ਸਾਰੇ ਭੈਣ ਭਰਾ ਛੋਟੇ ਛੋਟੇ ਹੁੰਦੇ ਸੀਗੇ। ਅਤੇ ਉੱਥੇ ਜਾ ਕੇ ਨਾ ਬੜਾ ਮਜ਼ਾ ਆਉਂਦਾ ਸੀਗਾ ਮੱਸਿਆ 'ਤੇ ਜਾਣ ਦਾ, ਉੱਥੇ ਸਾਨੂੰ ਪ੍ਰਸ਼ਾਦ ਮਿਲਣਾ, ਉੱਥੇ ਜਦੋਂ ਅਰਦਾਸ ਹੁੰਦੀ ਸੀ, ਕੀਰਤਨ ਹੁੰਦਾ ਸੀਗਾ। ਅਤੇ ਮੈਨੂੰ ਵੀ, ਮੈਂ ਸਾਰਿਆਂ ਦੇ ਕਿੱਸੇ ਸੁਣ ਰਹੀ ਸੀਗੀ, ਅਤੇ ਗਾਣੇ ਦੇ ਨਾਲ ਨਾ ਮੈਨੂੰ ਮੇਰਾ ਕਿੱਸਾ ਯਾਦ ਆ ਗਿਆ, ਅਤੇ ਮੈਂ ਸੋਚਿਆ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ। ਸੋ ਫਿਲਹਾਲ ਸਾਡੇ ਨਾਲ ਸਾਡੇ ਅਗਲੇ ਕਾਲਰ ਜੁੜ ਗਏ ਨੇ, ਅਤੇ ਉਹਨਾਂ ਦੇ ਕਿੱਸੇ ਕਹਾਣੀ ਆਪਾਂ ਸੁਣਦੇ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
1: ਮੈਮ ਸ਼ਰਨ ਗੱਲ ਕਰ ਰਹੀ ਹਾਂ ਜਗਪੁਰ ਜੱਟਾਂ ਤੋਂ।
0: ਸ਼ਰਨ ਜੀ, ਬੜਾ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਮ, ਤੁਹਾਡੀ ਵੀ ਮਿੱਠੀ ਮਿੱਠੀ ਵਾਈ ਦਾ ਮੋਸਟ ਵੈਲਕਮ।
0: ਹਾਏ ਹਾਏ, ਥੈਂਕ ਯੂ ਸੋ ਮਚ ਜੀ। ਕੀ ਹਾਲ ਚਾਲ ਨੇ ਸ਼ਰਨ ਜੀ?
1: ਬਸ ਮੈਮ, ਤੁਹਾਡੇ ਨਾਲ ਗੱਲ ਹੋ ਗਈ, ਹਾਲ ਗਾਰਡਨ ਗਾਰਡਨ ਹੋ ਗਏ।
0: ਹਾਏ ਹਾਏ ਹਾਏ ਹਾਏ, ਤੇ ਸਾਡੇ ਨਾਲ ਜੇ ਗੱਲ ਨਾ ਹੁੰਦੀ ਫਿਰ?
1: ਫਿਰ ਮੈਮ, ਫਿਰ ਮਨ ਬੁਝਿਆ ਬੁਝਿਆ ਹੋ ਜਾਣਾ ਸੀ।
0: ਹਾਏ ਹੋਏ ਹੋਏ, ਅੱਛਾ ਜੀ, ਚਲੋ ਕੋਈ ਗੱਲ ਨੀ, ਵੇਖਿਆ ਅਖੀਰ ਨੂੰ ਫੋਨ ਲੱਗ ਗਿਆ ਨਾ।
1: ਹਾਂਜੀ ਹਾਂਜੀ,
0: ਚਲੋ ਹੁਣ ਸ਼ਰਨ ਜੀ ਪ੍ਰੋਗਰਾਮ ਤੇ ਤੁਸੀਂ ਸੁਣ ਹੀ ਰਹੇ ਹੋ, ਹੈ ਨਾ?
1: ਬਿਲਕੁਲ।
0: ਸੁਣਾਓ ਫਿਰ ਕੋਈ ਕਿੱਸਾ ਕਹਾਣੀ ਆਪਣੀ ਜਿਹਨੂੰ ਤੁਸੀਂ ਦੁਬਾਰਾ ਜੀਣਾ ਚਾਹੁੰਦੇ ਹੋ।
1: ਮੈਮ, ਮੈਂ ਤਾਂ ਆਪਣਾ ਸਕੂਲ ਟਾਈਮ ਦੁਬਾਰਾ ਇੰਜੋਏ ਕਰਨਾ ਚਾਹੁੰਦੀ ਹਾਂ। ਸਕੂਲ ਟਾਈਮ
0: ਇਹੋ ਜਿਹਾ ਕੀ ਸੀਗਾ? ਸਕੂਲ ਟਾਈਮ
1: ਮਿੱਠਾ ਮਿੱਠਾ ਜਿਹਾ ਡਾਂਟਣਾ, ਮਤਲਬ ਸਹੇਲੀਆਂ ਕਿੰਨੀਆਂ ਹੁੰਦੀਆਂ ਸੀ, ਖੇਡਣਾ ਤੇ ਛੇਤੀ ਸਕੂਲ ਜਾਣ ਦਾ। ਮੈਮ ਹਲੇ ਵੀ ਮੈਨੂੰ ਕਿਸੇ ਵੇਲੇ ਸੁਪਨਾ ਆਉਂਦਾ ਹੈ ਨਾ, ਮੈਂ ਇਹੀ ਸੁਪਨਾ ਆਉਂਦਾ ਰਹਿੰਦਾ ਕਿ ਮੈਂ ਲੇਟ ਹੋ ਗਈ ਆ, ਮੈਂ ਪੇਪਰਾਂ ਚ ਬੈਠਣਾ ਆ, ਮੇਰਾ ਪੇਪਰ ਪੂਰਾ ਨੀ ਹੋਇਆ, ਮੇਰਾ ਪੇਪਰ ਅਧੂਰਾ ਰਹਿ ਗਿਆ। ਹਜੇ ਵੀ ਬਹੁਤ ਵਾਰੀ ਏਦਾਂ ਹੀ ਸੁਪਨਾ ਆਉਂਦਾ ਰਹਿੰਦਾ ਮੈਨੂੰ।
0: ਕਿਹੜੇ ਸਬਜੈਕਟ ਦਾ ਸਭ ਤੋਂ ਜ਼ਿਆਦਾ ਸੁਪਨਾ ਆਉਂਦਾ ਆ
1: ਜੀ? ਹਾਂਜੀ,
0: ਮੈਂ ਕਿਹਾ ਕਿਹੜੇ ਪੇਪਰ ਦਾ ਸਭ ਤੋਂ ਜ਼ਿਆਦਾ ਸੁਪਨਾ ਆਉਂਦਾ, ਜਿਵੇਂ ਸਾਇੰਸ ਦਾ, ਮੈਥ ਦਾ, ਕਿਹੜੇ ਸੁਪਨਾ ਆਉਂਦਾ ਆ ਜ਼ਿਆਦਾ? ਮੈਨੂੰ ਵੀ ਹਮੇਸ਼ਾ ਮੈਥ ਦਾ ਹੀ ਸੁਪਨਾ ਆਉਂਦਾ, ਮੇਰਾ ਵੀ ਹਮੇਸ਼ਾ ਮੈਥ ਦਾ ਪੇਪਰ ਛੁੱਟਦਾ ਪੇਪਰ ਚ।
1: ਜੀ ਬਿਲਕੁਲ ਮੈਮ, ਹਮੇਸ਼ਾ ਹੀ ਰਹਿੰਦਾ ਕਿ ਜੇ ਸਕੂਲ ਤੋਂ ਲੇਟ ਹੋ ਗਏ ਹੁਣ ਕੁੱਟ ਪੈਣੀ ਆ ਟੀਚਰਾਂ ਤੋਂ, ਬਸ ਇਦਾਂ ਦੇ ਸੁਪਨੇ ਜ਼ਿਆਦਾ ਆਉਂਦੇ ਆ। ਸਕੂਲ ਟਾਈਮ ਜ਼ਿਆਦਾ ਮਿਸ ਕਰਦੇ ਆ।
0: ਬਿਲਕੁਲ ਬਿਲਕੁਲ, ਸਕੂਲ ਟਾਈਮ ਤੇ ਅਸੀਂ ਸਾਰੇ ਹੀ ਮਿਸ ਕਰਦੇ ਆ, ਕਿਉਂਕਿ ਸਕੂਲ ਟਾਈਮ ਚ ਨਾ ਇੱਕ ਭੋਲਾਪਨ ਹੁੰਦਾ ਸੀਗਾ ਸਾਰਿਆਂ ਦੇ ਵਿੱਚ ਸਾਡੇ ਚ।
1: ਜੀ ਬਿਲਕੁਲ ਬਿਲਕੁਲ ਮੈਮ।
0: ਚਲੋ ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਸ਼ਰਨ ਜੀ। ਤੇ ਗਾਣਾ ਦੱਸੋ, ਕਿਹੜਾ ਸੁਣੋਗੇ?
1: ਮੈਮ ਉਹਦੇ ਨਰਾਇਣ ਦੀ ਆਵਾਜ਼ ਚ ਜ਼ਿੰਦਗੀ ਖੂਬਸੂਰਤ ਹੈ।
0: ਬੜੇ ਸੋਹਣੇ ਗਾਣੇ ਦੀ ਤੁਸੀਂ ਫਰਮਾਇਸ਼ ਕੀਤੀ ਆ ਸ਼ਰਨ ਜੀ।
1: ਮੈਮ ਬਿਲਕੁਲ, ਤੁਹਾਨੂੰ ਵੀ ਪਸੰਦ ਹੋਊਗਾ ਤੇ ਸਾਰਿਆਂ

0: ਸੁਣਨ ਵਾਲਿਆਂ ਨੂੰ ਪਸੰਦ ਆਊਗਾ। ਮੈਮ ਥੋੜੀ ਜਿਹੀ ਮੇਰੇ ਮੀਆਂ ਜੀ ਨਾਲ ਗੱਲ ਕਰੋਗੇ?
1: ਜ਼ਰੂਰ ਕਰਵਾਓ ਆਪਣੇ ਮੀਆਂ ਜੀ ਨਾਲ ਗੱਲ।
2: ਸਤਿ ਸ਼੍ਰੀ ਅਕਾਲ ਮੈਮ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
2: ਮੈਮ ਬਹੁਤ ਵਧੀਆ, ਤੁਹਾਡੇ ਨਾਲ ਗੱਲ ਹੋ ਰਹੀ ਹੈ। ਵਧੀਆ,
1: ਚਲੋ ਵਧੀਆ ਗੱਲ ਹੈ ਜੀ। ਸਾਨੂੰ ਵੀ ਤੁਹਾਡੇ ਨਾਲ ਗੱਲਬਾਤ ਕਰਕੇ ਬੜਾ ਵਧੀਆ ਲੱਗਾ। ਚਾਹ ਪਾਣੀ ਪੀ ਲਿਆ ਕਿ ਤਿਆਰੀ ਹੈ?
2: ਮੈਮ ਚਾਹ ਪਾਣੀ ਤਾਂ ਪੀ ਲਿਆ।
1: ਬਹੁਤ ਵਧੀਆ ਗੱਲ ਹੈ, ਘਰ ਵਾਲੇ ਨੂੰ ਹਮੇਸ਼ਾ ਚਾਹ ਬਣਾਉਣੀ ਚਾਹੀਦੀ ਹੈ। ਚਲੋ ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਦੇ ਲਈ ਜੀ। ਸ਼ੁਕਰੀਆ ਜੀ, ਸ਼ੁਕਰੀਆ। ਸੋ ਇਹਨਾਂ ਨੇ ਫਰਮਾਇਸ਼ ਕੀਤੀ ਹੈ ਗਾਣੀ ਜ਼ਿੰਦਗੀ ਖੂਬਸੂਰਤ ਹੈ, ਅਤੇ ਜ਼ਿੰਦਗੀ ਵੈਸੇ ਵੀ ਖੂਬਸੂਰਤ ਹੀ ਹੁੰਦੀ ਹੈ ਜਦੋਂ ਅਸੀਂ ਮਿੱਠਾ ਬੋਲਦੇ ਹਾਂ, ਜਦੋਂ ਅਸੀਂ ਵਧੀਆ ਬੋਲਦੇ ਹਾਂ ਅਤੇ ਸਾਰਿਆਂ ਨੂੰ ਸਤਿਕਾਰ ਦਿੰਦੇ ਹਾਂ ਅਤੇ ਉਦੋਂ ਜ਼ਿੰਦਗੀ ਆਪਣੇ ਆਪ ਹੀ ਖੂਬਸੂਰਤ ਹੁੰਦੀ ਹੈ। ਅਤੇ ਅਸੀਂ ਤੁਹਾਡੀ ਕਿਸੇ ਕਹਾਣੀਆਂ ਦੀ ਉਡੀਕ ਵੀ ਕਰ ਰਹੇ ਹਾਂ। ਨੰਬਰ ਤੁਹਾਨੂੰ ਦੱਸ ਦਿੰਦੀ ਹਾਂ, 0181 23 42 174 01812342174।

0: ਇਹ ਗਾਣਾ ਸੁਣ ਕੇ ਨਾ ਮੈਨੂੰ ਇੱਕ ਸ਼ੇਰ ਯਾਦ ਆ ਗਿਆ, ਕਹਿੰਦੇ ਨੇ ਕਿ ਸੋਚ ਬਦਲੋ ਸਿਤਾਰੇ ਬਦਲੇਂਗੇ, ਨਜ਼ਰ ਬਦਲੋ ਤਾਂ ਨਜ਼ਾਰੇ ਬਦਲੇਂਗੇ। ਤਾਂ ਇੱਦਾਂ ਹੀ ਬਿਲਕੁਲ ਸੱਚ ਹੈ ਜੀ ਕਿ ਜੇ ਅਸੀਂ ਆਪਣੀ ਸੋਚ ਬਦਲ ਲੈਂਦੇ ਹਾਂ ਤਾਂ ਆਪਣੇ ਆਪ ਸਾਡੇ ਸਿਤਾਰੇ ਨਜ਼ਾਰੇ ਸਭ ਬਦਲ ਜਾਂਦਾ ਹੈ। ਸੋ ਗੱਲਬਾਤ ਅੱਜ ਆਪਾਂ ਕਰ ਰਹੇ ਹਾਂ ਕਿ ਪੁਰਾਣੇ ਕਿਸੇ ਉਸ ਸਮੇਂ 'ਚ ਵਾਪਸ ਜਾਣ ਦੀ ਜਿਹਨੂੰ ਅਸੀਂ ਦੁਬਾਰਾ ਜੀਣਾ ਚਾਹੁੰਦੇ ਹਾਂ, ਜਿਹਨੂੰ ਦੁਬਾਰਾ ਮੰਨਣਾ ਚਾਹੁੰਦੇ ਹਾਂ। ਅਤੇ ਸਾਡੇ ਨਾਲ ਸਾਡੇ ਅਗਲੇ ਕਾਲਰ ਜੁੜ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਮੈਂ ਪ੍ਰਿੰਸ ਅੰਦਰ।
0: ਪ੍ਰਿੰਸ ਜੀ, ਬੜਾ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਤੁਹਾਡਾ ਵੀ ਸਵਾਗਤ।
0: ਚਲੋ, ਸ਼ੁਕਰੀਆ ਜੀ। ਪ੍ਰਿੰਸ ਜੀ, ਕੀ ਹਾਲ ਚਾਲ ਨੇ?
1: ਬਸ ਠੀਕ ਠਾਕ।
0: ਠੀਕ ਠਾਕ ਹੋ? ਵਧੀਆ ਨਹੀਂ ਹੋ? ਠੀਕ ਠਾਕ ਹੀ ਹੋ ਬਸ।
1: ਬਸ ਇਦਾਂ ਹੀ ਜੀ।
0: ਇਦਾਂ ਹੀ ਹੈ ਜੀ। ਇਦਾਂ ਹੀ ਕਿੱਦਾਂ ਹੈ ਜੀ?
1: ਤੁਸੀਂ ਕਿਹਾ ਨਾ ਜਿੱਦਾਂ ਸਮਝੋ ਉਦਾਂ ਹੀ ਜੋ ਭਾਈ ਉਦਾਂ ਹੀ ਹੁੰਦਾ ਬੰਦਾ।
0: ਤੁਹਾਡੀ ਨਾ ਆਵਾਜ਼ ਕੱਟ ਕੱਟ ਕੇ ਆ ਰਹੀ ਹੈ ਪ੍ਰਿੰਸ ਜੀ।
1: ਅੱਛਾ, ਕੱਟ ਕੱਟ ਕੇ ਆ ਰਹੀ ਹੈ?
0: ਹਾਂ।
1: ਨਹੀਂ ਨਹੀਂ, ਰੇਡੀਓ ਤੇ ਤਾਂ ਸਹੀ ਆ ਰਹੀ ਹੈ।
0: ਤੁਸੀਂ ਰੇਡੀਓ ਦੇ ਕੋਲੇ ਗੱਲ ਕਰ ਰਹੇ ਹੋ? ਹਾਂਜੀ,
1: ਬਰਫ ਦੀਆਂ ਕੁਲਫੀਆਂ ਬਣਾਣੀਆਂ ਜੀ, ਬਰੀਕ ਬਰੀਕ ਉਹ ਕੱਟ ਕੇ ਬਰਫ, ਉਹ ਬੜਾ ਯਾਦ ਹੁੰਦਾ ਹਜੇ।
0: ਤੁਸੀਂ ਆਪ ਬਣਾਉਂਦੇ ਹੁੰਦੇ ਸੀਗੇ?
1: ਹਾਂਜੀ ਹਾਂਜੀ,
0: ਅਸੀਂ ਬੜੀਆਂ
1: ਖਾਧੀਆਂ ਨੇ ਬਣਾਉਣ ਦਾ।
0: ਅਸੀਂ ਬਚਪਨ ਵੇਲੇ ਬੜੀਆਂ ਖਾਧੀਆਂ ਨੇ ਉਹ ਕੁਲਫੀਆਂ ਦੇ ਗੋਲੇ।
1: ਹਾਂਜੀ ਹਾਂਜੀ ਹਾਂਜੀ,
0: ਤਰ੍ਹਾਂ ਤਰ੍ਹਾਂ ਰੰਗ ਬਿਰੰਗੀ ਰੰਗ ਬਿਰੰਗੀ ਦੀ ਉਹਦੇ ਤੇ ਪਵਾ ਕੇ ਨਾ ਸਕੈਸ਼।
1: ਹਾਂਜੀ ਹਾਂਜੀ ਹਾਂਜੀ,
0: ਉਹ ਤੇ ਸਾਡੇ ਵੀ ਬਚਪਨ ਦੀ ਬੜੀ ਮਿੱਠੀ ਮਿੱਠੀ ਠੰਡੀ ਮਿੱਠੀ ਯਾਦ ਹੈ। ਉਹ ਤੇ
1: ਆਪਾਂ ਆਪ ਹੀ ਬਣਾ ਲੈਂਦੇ ਸੀ ਸਮਝੀ, ਹੁਣ ਬਾਹਰੋਂ ਬਣਾਉਣ ਮੰਨ ਜਾਈਏ ਤੇ ਇੰਨੇ ਇੰਨੇ ਪੈਸੇ ਮੰਗ ਲੈਂਦੇ ਸੀ ਅਗਲੇ, ਕੱਢ ਦਿਓ ਜੀ ਰੁਪਈਆ, ਕੱਢ ਦਿਓ ਜੀ ਡੇਢ ਰੁਪਇਆ, ਕੱਢ ਦਿਓ।
0: ਬਿਲਕੁਲ ਜੀ ਬਿਲਕੁਲ। ਪ੍ਰਿੰਸ ਜੀ, ਸਮਾਂ ਬੜਾ ਘੱਟ ਰਹਿ ਗਿਆ ਤੇ ਆਪਣੇ ਗਾਣੇ ਦੀ ਫਰਮਾਇਸ਼ ਕਰ ਦਿਓ ਹੁਣ।
1: ਗਾਣਾ ਜਿਹੜਾ ਦੱਸਿਆ ਸੀ ਮੁਹੰਮਦ ਰਫੀ ਵਾਲਾ, ਉਹ ਲਾ ਦਿਓ ਤੁਸੀਂ। ਠੀਕ ਹੈ ਨਹੀਂ?
0: ਠੀਕ ਹੈ ਜੀ, ਠੀਕ ਹੈ।
1: ਚੰਗਾ
0: ਚੰਗਾ ਜੀ। ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਸਾਰੇ ਕਾਲਰਸ ਦਾ ਜਿਹਦੇ ਨਾਲ ਸਾਨੂੰ ਫੋਨ ਕੀਤਾ ਅਤੇ ਆਪਣੀ ਕਿੱਸੇ ਕਹਾਣੀਆਂ ਸਾਡੇ ਨਾਲ ਸਾਂਝੇ ਕੀਤੇ, ਅਤੇ ਕੁਝ ਕੁਝ ਕਿੱਸੇ ਕਹਾਣੀਆਂ ਮੈਂ ਵੀ ਆਪਣੇ ਤੁਹਾਡੇ ਨਾਲ ਸਾਂਝੇ ਕੀਤੇ। ਅਤੇ ਇਹਨਾਂ ਨੇ ਫਰਮਾਇਸ਼ ਕੀਤੀ ਸੀਗੀ ਮੁਹੰਮਦ ਰਫੀ ਉਹਨਾਂ ਦੇ ਗਾਣੇ ਦੀ, ਸੋ ਉਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ। ਅਤੇ ਸਾਡੇ ਜਿਹੜੇ ਅਗਲੇ ਆਰ ਜੇ ਨਿਊਜ਼ ਸਟੂਡੀਓ ਦੇ ਵਿੱਚ ਹਾਜ਼ਰ ਹੋ ਗਏ ਨੇ, ਤੁਹਾਨੂੰ ਤੁਹਾਡੇ ਨਾਲ ਹੁਣ ਆਪਣੀ ਕਿੱਸੇ ਕਹਾਣੀਆਂ ਅਤੇ ਜੋ ਵੀ ਆਪਣੀ ਉਹ ਰਿਸਰਚ ਲੈ ਕੇ ਆਏ ਨੇ ਤੁਹਾਡੇ ਨਾਲ ਸਾਂਝੀ ਕਰਨ ਦੇ ਲਈ ਇਨ ਦਾ ਪ੍ਰੋਗਰਾਮ ਯੂ ਬਾਣੀ। ਸੋ ਆਈ ਹੋਪ ਤੁਸੀਂ ਪ੍ਰੋਗਰਾਮ ਇੰਜੋਏ ਕੀਤਾ ਹੋਊਗਾ, ਅਤੇ ਜਾਂਦੇ ਜਾਂਦੇ ਇਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਕਰਕੇ ਜਾਊਂਗੀ। ਬਹੁਤ ਬਹੁਤ ਸ਼ੁਕਰੀਆ।

ਉਹ ਝਾਂਜਰ ਤੇ ਕੋਈ ਸ਼ੈ ਨਹੀਂ ਬਲੀਏ ਜਾਨ ਵੀ ਆਪਣੀ ਦੇਣਾ ਉਹ ਸੋਨੇ ਦਾ ਕੀ ਪਾਉਣਾ ਕੁੜੀਏ ਉਹ ਪਾ ਲੈ ਪਿਆਰ ਦਾ ਗਹਿਣਾ ਉਹ ਮੈਂ

0: नमस्कार आदाब सत श्री अकाल गुड इवनिंग। प्रोग्राम शुरू हो गया जी युव वाणी सुपने भी नाल मुस्कान भी नाल। आई एम आरजे भूमिका, लेट्स मेक दिस मोमेंट कमाल।
1: ਤੇ ਭੂਮਿਕਾ ਦੇ ਨਾਲ ਅੱਜ ਮੈਂ ਵੀ ਆਰ ਜੇ ਕ੍ਰਿਟੀਨਾ। ਤੇ ਦੋਸਤੋ, ਅੱਜ ਅਸੀਂ ਆਪਣੇ ਸੰਡੇ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਜ਼ਿਆਦਾ ਮਜ਼ੇ ਕਰਨੇ ਵਾਲੇ ਹਾਂ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸ਼ੋਅ ਦਾ ਵੇਰਵਾ ਦੇ ਦਿੰਦੀ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਅੱਜ ਦੇ ਦਿਨ ਦੇ ਬਾਰੇ ਕੀ ਖਾਸ ਹੈ। ਉਸ ਤੋਂ ਬਾਅਦ ਸਾਡਾ ਸਭ ਤੋਂ ਪਹਿਲਾ ਸੈਗਮੈਂਟ ਹੋਏਗਾ ਵਰਡ ਐਕਸਪ੍ਰੈਸ। ਉਸ ਤੋਂ ਬਾਅਦ ਅਸੀਂ ਚੱਲਾਂਗੇ ਸਾਡੇ ਨੈਕਸਟ ਸੈਗਮੈਂਟ ਤਹਿਜ਼ੀਬ ਦੀ ਤਰਫ, ਅਤੇ ਸਾਡਾ ਲਾਸਟ ਸੈਗਮੈਂਟ ਹੋਏਗਾ ਗਾਉਂਦਾ ਪੰਜਾਬ, ਜਿਸ ਵਿੱਚ ਤੁਸੀਂ ਆਪਣੇ ਪੰਜਾਬੀ ਗੀਤਾਂ ਦੀ ਫਰਮਾਇਸ਼ ਸਾਨੂੰ ਸੈਂਡ ਕਰ ਸਕਦੇ ਹੋ।
0: ਬਿਲਕੁਲ ਦੋਸਤੋ, ਅਤੇ ਸ਼ੋਅ 'ਚ ਇੱਦਾਂ ਹੀ ਟਿਊਨ ਇਨ ਰਹਿਣਾ ਹੈ ਕਿਉਂਕਿ ਤੁਹਾਡੇ ਫੇਵਰੇਟ ਸੌਂਗਸ ਅਸੀਂ ਪਲੇ ਕਰਨੇ ਨੇ 01812342174 'ਤੇ। ਅਤੇ ਇਸ ਦੇ ਨਾਲ ਹੀ ਅੱਜ ਇੱਕ ਹੋਰ ਖਾਸ ਦਿਨ ਵੀ ਹੈ ਕ੍ਰਿਟੀਨਾ।
1: ਜੀ ਬਿਲਕੁਲ ਦੋਸਤੋ, ਅੱਜ ਅਸੀਂ ਇੱਕ ਨਹੀਂ ਦੋ ਖਾਸ ਦਿਨ ਆ।
0: ਹਾਂਜੀ,
1: ਅਤੇ ਅਸੀਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇੱਕ ਇੰਪੋਰਟੈਂਟ ਚੀਜ਼ ਬਾਰੇ, ਜੋ ਕਿ ਹੈ ਇੰਟਰਨੈਸ਼ਨਲ ਮਰਖੋਰ ਡੇ। ਯਾਨੀ ਮਰਖੋਰ ਜੋ ਹੈ ਉਹ ਇੱਕ ਤਰੀਕੇ ਦਾ ਜੰਗਲੀ ਬੱਕਰੀ ਹੁੰਦੀ ਹੈ ਮਰਖੋਰ, ਔਰ ਇਹ ਪਹਾੜਾਂ 'ਚ ਮਿਲਦੀ ਹੈ। ਔਰ ਅੱਜ ਦਾ ਜੋ ਦਿਨ ਹੈ UN ਵੱਲੋਂ, ਯਾਨੀ ਯੂਨਾਈਟਿਡ ਨੇਸ਼ਨਸ ਵੱਲੋਂ ਡੈਡੀਕੇਟਿਡ ਹੈ ਇਸ ਇੱਕ ਜਾਨਵਰ ਨੂੰ, ਕਿਉਂਕਿ ਬਹੁਤ ਹੀ ਖੂਬਸੂਰਤ ਹੈ ਇਹ ਜਾਨਵਰ। ਇਹਦੇ ਜੋ ਸਿੰਘ ਹੈ ਪੂਰੇ ਜੋ ਐਨੀਮਲ ਸਪੀਸੀਜ਼ ਆ ਜਿੰਨੀ ਵੀ, ਉਹਨਾਂ ਤੋਂ ਸਭ ਤੋਂ ਵੱਖਰੇ ਅਤੇ ਸਭ ਤੋਂ ਸੋਹਣੇ ਨੇ, ਔਰ ਇਹ ਸਾਡੀ ਦੁਨੀਆ ਦਾ ਸਭ ਤੋਂ ਵੱਡਾ ਪਹਾੜੀ ਬੱਕਰਾ ਹੁੰਦਾ।
0: ਬਿਲਕੁਲ ਕ੍ਰਿਟੀਨਾ, ਅਤੇ ਇਸ ਦੇ ਨਾਲ ਹੀ ਇਹ ਜਾਨਵਰ ਬਹੁਤ ਹੀ ਜ਼ਿਆਦਾ ਚੁਸਤ, ਤਾਕਤਵਰ ਅਤੇ ਨਿਡਰ ਵੀ ਹੈਗਾ। ਉੱਚੀਆਂ ਅਤੇ ਔਖੀਆਂ ਪਹਾੜੀਆਂ ਨੂੰ ਬੜੀ ਆਸਾਨੀ ਨਾਲ ਹੀ ਚੜ੍ਹ ਜਾਂਦਾ। ਪਰ ਦੋਸਤੋ, ਇੱਕ ਸਮਾਂ ਐਸਾ ਵੀ ਸੀ ਜਦੋਂ ਮਰਖੋਰ ਦੀ ਗਿਣਤੀ ਬਹੁਤ ਘੱਟ ਹੋ ਗਈ ਸੀ। ਗੈਰ ਕਾਨੂੰਨੀ ਸ਼ਿਕਾਰ, ਜੰਗਲਾਂ ਦੀ ਕਟਾਈ ਅਤੇ ਵਾਤਾਵਰਣ 'ਚ ਵੀ ਜਿਹੜੇ ਬਦਲਾਵ ਆ ਰਹੇ ਨੇ ਨਾ, ਉਸ ਕਰਕੇ ਇਸ ਜਾਨਵਰ ਨੂੰ ਕਾਫ਼ੀ ਜ਼ਿਆਦਾ ਖਤਰੇ ਦਾ ਸਾਹਮਣਾ ਕਰਨਾ ਪਿਆ। ਪਰ ਖੁਸ਼ੀ ਦੀ ਗੱਲ ਇਹ ਹੈ ਕਿ ਦੇਸ਼ਾਂ 'ਚ ਵਾਈਲਡ ਲਾਈਫ ਸੰਸਥਾਵਾਂ ਮਿਲ ਕੇ ਇਸ ਦੀ ਰੱਖਿਆ ਲਈ ਕਦਮ ਚੁੱਕ ਰਹੀਆਂ ਨੇ।
1: ਜੀ ਦੋਸਤੋ, ਇਹ ਜੋ ਇੱਕ ਜਾਨਵਰ ਹੈ ਇੰਡੇਂਜਰਡ ਸਪੀਸੀ ਬਣ ਚੁੱਕੀ ਹੈ, ਯਾਨੀ ਇਹਦੇ ਲੁਪਤ ਹੋਣ ਦੀ ਕਗਾਰ 'ਤੇ ਹੈ। ਅਤੇ ਜਿਵੇਂ ਕਿ ਅਸੀਂ ਹਰ ਵਾਰੀ ਤੁਹਾਨੂੰ ਕਹਿੰਦੇ ਹਾਂ ਕਿ ਜੋ ਸਾਡਾ ਜੋ ਪਲੈਨਟ ਹੈ ਅਰਥ, ਉਹ ਸਿਰਫ ਇਨਸਾਨਾਂ ਦਾ ਨਹੀਂ, ਉਹ ਬਾਕੀ ਸਾਰੇ ਜਾਨਵਰਾਂ ਦਾ ਵੀ ਹੈ। ਅਤੇ ਸਾਨੂੰ ਆਪਣੇ ਇਨਵਾਇਰਮੈਂਟ ਦਾ ਇਸ ਤਰੀਕੇ ਨਾਲ ਧਿਆਨ ਰੱਖਣਾ ਹੈ ਕਿ ਅਸੀਂ ਹੋਰ ਜਾਨਵਰਾਂ ਨੂੰ ਵੀ ਸੰਰਕਸ਼ਣ ਦੇ ਸਕੀਏ।
0: ਜੇ ਕ੍ਰਿਟੀਨਾ, ਜਿਵੇਂ ਕੁਦਰਤੀ ਜੋ ਹੈ ਨਾ, ਸਾਡੀ ਸਭ ਤੋਂ ਵੱਡੀ ਦੌਲਤ ਹੈ। ਜੇ ਜੰਗਲ ਅਤੇ ਜਾਨਵਰ ਸੁਰੱਖਿਅਤ ਰਹਿਣਗੇ ਤਾਂ ਹੀ ਧਰਤੀ ਹੋਰ ਵੀ ਜ਼ਿਆਦਾ ਸੁੰਦਰ ਬਣੇਗੀ। ਅੰਤਰਰਾਸ਼ਟਰੀ ਮਰਖੋਰ ਦਿਵਸ ਸਾਨੂੰ ਇਹ ਵੀ ਯਾਦ ਦਿਵਾਉਂਦਾ ਹੈ ਕਿ ਹਰ ਜੀਵ ਕਿੰਨਾ ਜ਼ਿਆਦਾ ਜ਼ਰੂਰੀ ਹੈ, ਚਾਹੇ ਉਹ ਛੋਟਾ ਪੰਛੀ ਕਿਉਂ ਨਾ ਹੋਏ, ਚਾਹੇ ਉਹ ਜੰਗਲੀ ਜਾਨਵਰ ਹੋਏ, ਹਰ ਇੱਕ ਦਾ ਕੁਦਰਤ 'ਚ ਆਪਣਾ ਹੀ ਖਾਸ ਯੋਗਦਾਨ ਹੈ।
1: ਜੀ ਦੋਸਤੋ, ਅਤੇ ਇਹ ਤਾਂ ਹੋ ਗਿਆ ਇੰਟਰਨੈਸ਼ਨਲ ਮਰਖੋਰ ਡੇ ਦੇ ਬਾਰੇ, ਅਤੇ ਇਸ ਤੋਂ ਬਾਅਦ ਇੱਕ ਹੋਰ ਖਾਸ ਦਿਨ ਹੈ ਜਿਹਦੇ ਬਾਰੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਬਟ ਉਸ ਤੋਂ ਪਹਿਲਾਂ ਤੁਹਾਡੇ ਲਈ ਗਾਣਾ ਪਲੇ ਕਰ ਰਹੇ ਹਾਂ, ਗਾਣਾ ਸੁਣੋ, ਇੰਜੋਏ ਕਰੋ ਅਤੇ ਹਿੰਟ ਲਓ ਕਿ ਦਿਨ ਹੈ ਕਿਸ ਦਾ।

0: ਜੀ ਦੋਸਤੋ, ਤੁਸੀਂ ਟਿਊਨ ਇਨ ਕੀਤਾ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ। ਪ੍ਰੋਗਰਾਮ ਚੱਲ ਰਿਹਾ ਯੁਵਾਣੀ ਤੇ ਅਸੀਂ ਗੱਲ ਕਰ ਰਹੇ ਹਾਂ ਅੱਜ ਦੇ ਖਾਸ ਦਿਨ ਬਾਰੇ। ਗਾਣਾ ਸੁਣ ਕੇ ਮੈਨੂੰ ਲੱਗਦਾ ਭੂਮਿਕਾ ਸਭ ਨੂੰ ਹਿੰਟ ਹੋ ਗਿਆ ਹੋਗਾ ਅਸੀਂ ਇਸ ਚੀਜ਼ ਬਾਰੇ ਗੱਲ ਕਰ ਰਹੇ ਹਾਂ।
1: ਬਿਲਕੁਲ ਕ੍ਰਿਟੀਨਾ, ਅੱਜ ਦਾ ਦਿਨ ਡੈਡੀਕੇਟ ਹੈ ਉਸ ਇਨਸਾਨ ਨੂੰ ਜੋ ਘਰ ਦਾ ਸਭ ਤੋਂ ਵੱਡਾ ਟਰਬਲ ਮੇਕਰ ਵੀ ਹੁੰਦਾ ਅਤੇ ਸਭ ਤੋਂ ਜ਼ਿਆਦਾ ਜਿਹੜਾ ਸਟਰੋਂਗ ਸਿਸਟਮ ਹੈ ਨਾ, ਉਹ ਵੀ ਉਹਦੇ 'ਤੇ ਡਿਪੈਂਡ ਕਰਦਾ। ਅਸੀਂ ਗੱਲ ਕਰ ਰਹੇ ਹਾਂ
0: ਭਰਾਵਾਂ ਦੀ, ਕਿਉਂਕਿ ਅੱਜ ਹੈ ਨੈਸ਼ਨਲ ਬ੍ਰਦਰਸ ਡੇ। ਅਤੇ ਜਿਨ੍ਹਾਂ ਦੇ ਵੀ ਭਰਾ ਹੈਗੇ ਆ, ਛੋਟੇ ਆ ਵੱਡੇ, ਸਭ ਨੂੰ ਪਤਾ ਕਈ ਵਾਰ ਭਰਾ ਕਿੰਨੇ ਜ਼ਿਆਦਾ ਓਵਰ ਬੀਅਰਿੰਗ ਹੋ ਜਾਂਦੇ ਆ।
1: ਬਿਲਕੁਲ ਕ੍ਰਿਟੀਨਾ, ਕਦੇ ਰਿਮੋਟ ਦੇ ਪਿੱਛੇ ਲੜਾਈ, ਕਦੇ ਕੋਈ ਅਸੀਂ ਸਨੈਕਸ ਖਾ ਰਹੇ ਹਾਂ ਉਸਦੀ ਲਾਸਟ ਬਾਈਟ ਜਾਂ ਜੋ ਲੈਣੀ ਹੈ
0: ਪੀਜ਼ਾ ਦਾ ਲਾਸਟ ਸਲਾਈਸ, ਹਮੇਸ਼ਾ ਦੀ ਜੰਗ ਪੀਜ਼ਾ ਦਾ ਲਾਸਟ ਸਲਾਈਸ ਕੌਣ ਖਾਏਗਾ।
1: ਮੰਮੀ ਇਹ ਮੇਰਾ ਚਾਰਜਰ ਲੈ ਗਿਆ, ਮੰਮੀ ਇਹ ਮੈਨੂੰ ਤੰਗ ਕਰ ਰਿਹਾ, ਇਹ ਸਭ ਸ਼ਿਕਾਇਤਾਂ।
0: ਅਰੇ ਅਗਰ ਯਾਦ ਹੈ ਜਦੋਂ ਅਸੀਂ ਬਚਪਨ ਦੇ ਵਿੱਚ ਸਾਈਕਲ ਚਲਾ ਨਹੀਂ ਸਕਦੇ ਹੁੰਦੇ ਸੀ, ਮੇਰੀ ਵਾਰੀ ਮੇਰੀ ਵਾਰੀ, ਮੈਨੂੰ ਸਾਈਕਲ ਨਹੀਂ ਦੇ ਰਿਹਾ।
1: ਗੇਮਸ ਖੇਡਣੀਆਂ ਉਹਨਾਂ ਦੇ ਨਾਲ ਅਤੇ ਕਿੰਨੀਆਂ ਯਾਦਾਂ ਬਣਾਉਣੀਆਂ।
0: ਜੀ ਦੋਸਤੋ, ਭਰਾਵਾਂ ਦਾ ਜੋ ਬੌਂਡ ਹੈ, ਅਗਰ ਤੁਸੀਂ ਬ੍ਰਦਰ ਸਿਸਟਰ ਦੇ ਬੌਂਡ ਦੀ ਗੱਲ ਕਰੋ, ਉਹ ਇੱਕ ਬਹੁਤ ਹੀ ਖੂਬਸੂਰਤ ਬੌਂਡ ਹੁੰਦਾ ਹੈ। ਲੇਕਿਨ ਜੋ ਦੋ ਭਰਾਵਾਂ ਦਾ ਬੌਂਡ ਹੈ, ਉਹ ਵੀ ਬਹੁਤ ਜ਼ਿਆਦਾ ਹੀ ਖੂਬਸੂਰਤ ਹੁੰਦਾ, ਬਹੁਤ ਯੂਨੀਕ ਹੁੰਦਾ।
1: ਬਿਲਕੁਲ ਕ੍ਰਿਟੀਨਾ, ਅਤੇ ਕਦੇ ਕਦੇ ਕੋਈ ਕਿਸੇ ਦਾ ਸਨੈਕਸ ਖਾ ਜਾਂਦਾ ਹੈ ਔਰ ਫਿਰ ਬਾਅਦ ਚੋਂ ਇਨੋਸੈਂਟ ਜਿਹਾ ਫੇਸ ਜਿਹਾ ਬਣਾ ਲੈਣਾ ਕਿ ਆਪਾਂ ਤਾਂ ਕੁਝ ਕੀਤਾ ਹੀ ਨਹੀਂ,
0: ਔਰ ਅੱਜ ਤੱਕ ਕਿਸੇ ਮੈਂਬਰਾਂ ਨੇ ਐਡਮਿਟ ਨਹੀਂ ਕੀਤਾ ਉਹਨਾਂ ਨੇ ਇੱਕ ਦੂਸਰੇ ਚੀਜ਼ ਖਾ ਲਈ ਹੈ। ਅਤੇ ਦੋਸਤੋ, ਅੱਜ ਦਾ ਦਿਨ ਡੈਡੀਕੇਟਿਡ ਹੈ ਭਰਾਵਾਂ ਦੀ ਉਸੀ ਸ਼ਰਾਰਤ ਨੂੰ, ਉਹਨਾਂ ਦਾ ਗੁੱਸਾ ਦਿਲਾ ਦੇਣ ਵਾਲਾ ਰਵੱਈਆ ਜੋ ਹੁੰਦਾ ਹੈ, ਲੇਕਿਨ ਉਹਨਾਂ ਦਾ ਜੋ ਸਪੋਰਟ ਹੈ ਤੁਹਾਨੂੰ, ਇੱਕ ਸਾਇਲੈਂਟ ਸਪੋਰਟ ਔਰ ਇੱਕ ਉਹ ਸ਼ੋਲਡਰ ਜਿੱਥੇ ਤੁਹਾਨੂੰ ਪਤਾ ਤੁਸੀਂ ਸਿਰ ਰੱਖ ਕੇ ਰੋ ਸਕਦੇ ਹੋ, ਅੱਜ ਉਸ ਭਰਾ ਨੂੰ ਇਹ ਦਿਨ ਡੈਡੀਕੇਟਿਡ ਹੈ। ਅੱਜ ਨੈਸ਼ਨਲ ਬ੍ਰਦਰਸ ਡੇ, ਇਹ ਪੂਰੇ ਇੰਡੀਆ ਦੇ ਵਿੱਚ ਮਨਾਇਆ ਜਾਂਦਾ ਹੈ ਤਾਂ ਕਿ ਅਸੀਂ ਆਪਣੇ ਬ੍ਰਦਰਸ ਦੀ ਇੰਪੋਰਟੈਂਸ ਨੂੰ ਸਮਝ ਸਕੀਏ। ਅਗਰ ਅੱਜ ਤੁਸੀਂ ਪੀਜ਼ਾ ਔਡਰ ਕਰ ਰਹੇ ਹੋ ਤਾਂ ਆਪਣੇ ਭਰਾ ਨੂੰ ਅੱਜ ਲੈਣ ਦਿਓ, ਅੱਜ ਉਹ ਦਿਨ ਹੈ।
1: ਕਈ ਵਾਰ ਅਸੀਂ ਬ੍ਰਦਰਸ ਜਿਹੜੇ ਸਾਡੇ ਹੁੰਦੇ ਨੇ ਨਾ, ਉਹ ਇਮੋਸ਼ਨਸ ਵੀ ਐਕਸਪ੍ਰੈਸ ਨਹੀਂ ਕਰਦੇ, ਟੇਕ ਕੇਅਰ ਦੀ ਜਗ੍ਹਾ ਉਹ ਕਹਿ ਦਿੰਦੇ ਨੇ ਕਿ ਪਹੁੰਚ ਕੇ ਨਾ ਮੈਨੂੰ ਫੋਨ ਕਰ ਦੀ, ਜਾਂ ਜੇ ਮਿਸ ਯੂ ਦੀ ਗੱਲ ਆਏ ਤਾਂ ਉਦੋਂ ਕਹਿ ਦਿੰਦੇ ਨੇ ਕਿ ਹਾਂ ਯਾਰ ਥੋੜ੍ਹੀ ਘਰ ਦੇ ਬਾਰੇ ਪੁੱਛਣਾ ਸੀ, ਹਾਲ ਚਾਲ ਸਭ ਸਹੀ ਹੈ। ਪਰ ਦੋਸਤੋ, ਇਹ ਛੋਟੀਆਂ ਲਾਈਨਸ ਵੀ ਨਾ ਬਹੁਤ ਹੀ ਜ਼ਿਆਦਾ ਇਹਨਾਂ 'ਚ ਪਿਆਰ ਛੁਪਿਆ ਹੁੰਦਾ, ਅਤੇ ਜਿਨ੍ਹਾਂ ਦੇ ਬ੍ਰਦਰਸ ਦੂਰ ਨੇ, ਹੋਸਟਲ 'ਚ ਨੇ ਜਾਂ ਸਟੱਡੀਜ਼ ਕਰਕੇ ਬਾਹਰ ਨੇ, ਉਹਨਾਂ ਲਈ ਅੱਜ ਦਿਨ ਹੋਰ ਸਪੈਸ਼ਲ ਬਣਾ ਦਿਓ। ਉਹਨਾਂ ਨੂੰ ਇੱਕ ਛੋਟਾ ਜਿਹਾ ਮੈਸੇਜ, ਛੋਟਾ ਜਿਹਾ ਕਾਲ ਜ਼ਰੂਰ ਕਰੋ, ਅਤੇ ਥੈਂਕ ਯੂ ਫੋਰ ਆਲਵੇਜ਼ ਸਟੈਂਡਿੰਗ ਬਾਏ ਮੀ ਉਹਨਾਂ ਨੂੰ ਜ਼ਰੂਰ ਕਹੋ।
0: ਥੋੜ੍ਹਾ ਜਿਹਾ ਕੰਜੀ ਜਿਹਾ ਤਾਂ ਲੱਗੇਗਾ, ਲੇਕਿਨ

0: ਵੈਲਕਮ ਬੈਕ ਦੋਸਤੋ, ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਮੈਂ ਹਾਂ ਤੁਹਾਡੀ ਦੋਸਤ ਆਰਜੇ ਭੂਮਿਕਾ
1: ਤੇ ਮੈਂ ਆਰਜੇ ਕ੍ਰਿਟੀਨ ਹਾਂ। ਤੇ ਹੁਣ ਥੋੜ੍ਹਾ ਮਾਹੌਲ ਜੋ ਇਮੋਸ਼ਨਲ ਜਿਹਾ ਹੋ ਗਿਆ, ਮੈਨੂੰ ਲੱਗਦਾ ਲੋਕਾਂ ਨੇ ਆਪਣੇ ਭਰਾਵਾਂ ਨੂੰ, ਆਪਣੇ ਬ੍ਰਦਰਸ ਫਰੋਮ ਅਨਦਰ ਮਦਰਸ ਨੂੰ ਮੈਸੇਜ ਕਰ ਦਿੱਤਾ ਹੋਏਗਾ ਨੈਸ਼ਨਲ ਬ੍ਰਦਰਸ ਡੇ ਦੇ ਲਈ।
0: ਤੇ ਇਸ ਦੇ ਨਾਲ ਹੀ ਹੁਣ ਸਮਾਂ ਹੋ ਗਿਆ ਹੈ ਵਰਡ ਐਕਸਪ੍ਰੈਸ ਦਾ।

0: ਤੇ ਦੋਸਤੋ ਵਰਡ ਐਕਸਪ੍ਰੈਸ ਤੇ ਚੜ ਕੇ ਅਸੀਂ ਹੁਣ ਚੱਲੇ ਆ ਅੱਜ ਹੋਰ ਨਵੇਂ ਵਰਡ ਦੀ ਤਰਫ ਤੇ ਭੂਮਿਕਾ ਦੱਸ ਦੋ ਅੱਜ ਦਾ ਜੋ ਸਾਡਾ ਵਰਡ ਹੈ ਕੀ ਹੈ
1: ਅੱਜ ਦਾ ਵਰਡ ਹੈ ਜੀ ਤਗਫੁਲ ਤਗਫੁਲ ਸਿਰਫ ਇੱਕ ਉਰਦੂ ਦਾ ਸ਼ਬਦ ਨਹੀਂ ਹੈ ਇਹ ਇੱਕ ਦਿਲ ਦੇ ਉਹ ਹਾਲਾਤ ਨੇ ਜਦੋਂ ਨਾ ਇਨਸਾਨ ਸੱਚ ਜਾਣਦਾ ਹੋਏ ਵੀ ਨਾ ਅਣਜਾਣ ਬਣਦਾ ਇਹ ਸਭ ਕੁਝ ਸਮਝ ਕੇ ਵੀ ਨਾ ਸਮਝਣ ਦਾ ਡਰਾਮਾ ਕਰਨਾ ਹੁੰਦਾ
0: ਜੀ ਦੋਸਤੋ ਜਿਵੇਂ ਕਈ ਵਾਰ ਹੁੰਦਾ ਨਹੀਂ ਸਾਨੂੰ ਕੋਈ ਇਨਸਾਨ ਪਸੰਦ ਹੁੰਦਾ ਹਾਲਾਂਕਿ ਉਸਨੂੰ ਪਤਾ ਹੁੰਦਾ ਹੈ ਕਿ ਸਾਨੂੰ ਪਸੰਦ ਲੇਕਿਨ ਉਹ ਇਸ ਗੱਲ ਤੋਂ ਅਣਜਾਣ ਬਣਦੇ ਨੇ ਅਤੇ ਤੁਸੀਂ ਉਹਨਾਂ ਦੇ ਲਈ ਇਹ ਵਰਡ ਯੂਜ ਕਰ ਸਕਦੇ ਹੋ
1: ਜੀ ਕਰਟੀਨਾ ਜਦੋਂ ਕੋਈ ਤੁਹਾਡੀਆਂ ਅੱਖਾਂ ਜਿਹੜੀਆਂ ਪੜ੍ਹ ਲੈਂਦਾ ਠੀਕ ਹੈ ਤੁਹਾਡੀ ਆਵਾਜ਼ 'ਚ ਛੁਪੀ ਉਦਾਸੀ ਵੀ ਜਾਣ ਲੈਂਦਾ ਅਤੇ ਤੁਸੀਂ ਚੁੱਪ ਕਿਉਂ ਇਹ ਵੀ ਪਹਿਚਾਣ ਲੈਂਦਾ ਬਟ ਫਿਰ ਵੀ ਉਹ ਕੁਝ ਸ਼ੋਅ ਨਹੀਂ ਕਰਦਾ ਕਿ ਮੈਨੂੰ ਪਤਾ ਲੱਗਿਆ ਉਹਨੂੰ ਹੀ ਕਹਿੰਦੇ ਆ ਤਗਫੁਲ ਯਾਨੀ ਇਗਨੋਰ ਕਰ ਦੇਣਾ ਸਭ ਕੁਝ ਜਾਣਦੇ ਹੋਏ ਵੀ ਤਗਫੁਲ ਬਹੁਤ ਹੀ ਸ਼ੋਰ ਵਾਲੀ ਚੀਜ਼ ਨਹੀਂ ਹੈ ਬਹੁਤ ਹੀ ਖਾਮੋਸ਼ ਪਲ ਹੈ ਕੋਈ ਤੁਹਾਡਾ ਮੈਸੇਜ ਵੇਖ ਕੇ ਕੈਜੂਅਲ ਜਿਹਾ ਰਿਪਲਾਈ ਕਰਦੇ ਤੁਹਾਡੀ ਇੰਪੋਰਟੈਂਸ ਜਾਣ ਕੇ ਡਿਸਟੈਂਸ ਬਣਾਏ ਜਾਂ ਤੁਹਾਡੀ ਫੀਲਿੰਗ ਸਮਝ ਕੇ ਵੀ ਉਹ ਤੁਹਾਡੇ ਨਾਲ ਕੋਈ ਜ਼ਿਕਰ ਨਾ ਕਰੇ
0: ਜੀ ਦੋਸਤੋ ਤਗਫੁਲ ਤੁਸੀਂ ਉਸ ਜਗ੍ਹਾ ਯੂਜ ਕਰ ਸਕਦੇ ਹੋ ਜਦ ਕੋਈ ਤੁਹਾਨੂੰ ਜਾਣ ਬੁੱਝ ਕੇ ਇਗਨੋਰ ਕਰ ਰਿਹਾ ਤੁਹਾਡੇ ਨਾਲ ਗੱਲ ਕਰਦੇ ਹੋਏ ਵੀ ਤੁਹਾਡੀ ਹਰ ਗੱਲ ਨੂੰ ਜਾਣ ਕੇ ਸਮਝ ਕੇ ਉਹ ਸ਼ਾਇਦ ਤੁਹਾਡੇ ਨਾਲ ਉਹ ਸ਼ੇਅਰ ਨਹੀਂ ਕਰਨਾ ਚਾਹੁੰਦੇ ਉਸ ਸਿਚੁਏਸ਼ਨ ਵਿੱਚ ਤੁਸੀਂ ਇਸ ਵਰਡ ਨੂੰ ਯੂਜ਼ ਕਰਦੇ ਹੋ ਦਿਲ ਦਾ ਇੱਕ ਖਾਮੋਸ਼ ਜਿਹਾ ਅਹਿਸਾਸ ਹੈ ਤਗਫੁਲ
1: ਅਤੇ ਪਿਆਰ ਦੇ ਵਿੱਚ ਵੀ ਤਗਫੁਲ ਬਹੁਤ ਹੀ ਜ਼ਿਆਦਾ ਵਰਤਿਆ ਜਾਂਦਾ ਕਿ ਕਈ ਵਾਰੀ ਹੁੰਦਾ ਨਾ ਕਿ ਲੋਕ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਪਰ ਇੱਕ ਇਨਸਾਨ ਆਪਣੇ ਜਜ਼ਬਾਤ ਲੁਕਾਉਣ ਲਈ ਅਣਜਾਣ ਬਣਿਆ ਰਹਿੰਦਾ ਉਹ ਜਾਣਦਾ ਕਿ ਸਾਹਮਣੇ ਵਾਲਾ ਉਸਦੀ ਉਡੀਕ ਕਰਦਾ ਉਹ ਜਾਣਦਾ ਕਿ ਉਸਦੀ ਇੱਕ ਕਾਲ ਕਿਸੇ ਦਾ ਦਿਨ ਬਣਾ ਸਕਦੀ ਹੈ ਪਰ ਫਿਰ ਵੀ ਉਹ ਤੋਂ ਦੂਰ ਰਹਿੰਦਾ ਕਿਉਂ ਸ਼ਾਇਦ ਈਗੋ ਡਰ
0: ਕੁਛ ਵੀ ਹੋ ਸਕਦਾ ਦੇਖੋ ਦੋਸਤੋ ਜੋ ਸਾਡੇ ਇਨਸਾਨੀ ਅਹਿਸਾਸ ਨੇ ਉਹਨਾਂ ਨੂੰ ਜਾਣਦੇ ਹੋਏ ਤੁਸੀਂ ਜਦ ਇਗਨੋਰੈਂਸ ਵਰਤਦੇ ਹੋ ਤਦ ਅਸੀਂ ਉਹ ਵਰਡ ਯੂਜ਼ ਕਰਦੇ ਹਾਂ ਤਗਫੁਲ ਔਰ ਗਾਣਾ ਮੈਨੂੰ ਬਹੁਤ ਹੀ ਵਧੀਆ ਯਾਦ ਆਇਆ ਕਿਉਂਕਿ ਜਦ ਅਸੀਂ ਡਿਸਕਸ ਕਰ ਰਹੇ ਸੀ ਨਾ ਵਰਡ ਭੂਮਿਕਾ ਨੇ ਸੁਜੈਸਟ ਕੀਤਾ ਸੀ ਤੁਹਾਡੇ ਲਈ ਪਲੇ ਕਰਦੇ ਹਾਂ ਤੁਸੀਂ ਇੰਜੋਏ ਕਰੋ ਅਸੀਂ ਵੀ ਇੰਜੋਏ ਕਰਾਂਗੇ ਅਤੇ ਮਿਲਦੇ ਹਾਂ ਗਾਣੇ ਦੇ ਉਸ ਪਾਰ

0: ਵੈਲਕਮ ਬੈਕ ਦੋਸਤੋ। ਗੱਲ ਚੱਲ ਰਹੀ ਸੀ ਤਹਿਜ਼ੀਬ ਦੀ, ਅਤੇ ਅਸੀਂ ਗੱਲ ਕਰ ਰਹੇ ਸੀ ਅਲੱਗ ਅਲੱਗ ਜਿਹੜੀ ਅਸੀਂ
1: ਟਰੈਵਲਿੰਗ ਮੈਨਰਸ ਹੈ ਉਹਨਾਂ ਬਾਰੇ। ਅਤੇ ਦੋਸਤੋ ਹੁਣ ਆਪਾਂ ਦੇ ਕੋਲ ਕੁਛ ਇੰਪੋਰਟੈਂਟ ਪੁਆਇੰਟਸ ਹੀ ਰਹਿ ਗਏ ਜੋ ਤੁਹਾਨੂੰ ਫਟਾਫਟ ਡਿਸਕਸ ਕਰਕੇ ਨੈਕਸਟ ਸੈਗਮੈਂਟ ਦੀ ਤਰਫ ਅਸੀਂ ਜਾਣਾ ਚਾਹੁੰਦੇ ਹਾਂ, ਜੋ ਕਿ ਹੈ ਤੁਹਾਡੇ ਪੈਸੇ ਔਰ ਤੁਹਾਡੀ ਬਿਲੋਂਗਿੰਗਸ।
0: ਜੀ, ਜਿੱਦਾਂ ਕਿ ਜਿਹੜੀ ਤੁਸੀਂ ਆਪਣਾ ਫੋਨ ਲੈ ਕੇ ਚੱਲਦੇ ਹੋ, ਹੈ ਨਾ, ਪੈਸੇ ਹੋ ਗਏ, ਇਹਨਾਂ ਸਭ ਦਾ ਧਿਆਨ ਰੱਖਣਾ ਜਦੋਂ ਵੀ ਤੁਸੀਂ ਟਰੈਵਲ ਕਰ ਰਹੇ ਹੋ। ਤੁਹਾਡੇ ਪਰਸ 'ਤੇ, ਹੈ ਨਾ, ਕੋਈ ਵੀ ਹੱਥ ਵਗੈਰਾ ਨਾ ਮਾਰੇ, ਅਤੇ ਇਸ ਕਰਕੇ ਉਸਨੂੰ ਪੋਕਿਟ 'ਚ ਰੱਖਣਾ। ਫੋਨ ਹੋ ਸਕਦਾ, ਚਾਰਜਰ ਹੋ ਸਕਦਾ, ਠੀਕ ਹੈ, ਆਪਣੇ ਬੈਗ ਦੀ ਹਮੇਸ਼ਾ ਜ਼ਿਪ ਬੰਦ ਰੱਖਣੀ ਹੈ ਤਾਂ ਕਿ ਜਿਹੜੇ ਇੰਪੋਰਟੈਂਟ ਡਾਕੂਮੈਂਟਸ ਨੇ ਉਹ ਕੋਈ ਨਾ ਲੈ ਸਕੇ।
1: ਅਤੇ ਦੋਸਤੋ ਥੋੜ੍ਹਾ ਕੁ ਨਾ ਅਵੇਅਰ ਹੋ ਕੇ ਚੱਲਣਾ ਹੈ। ਆਈ ਨੋ ਫੋਨ ਬਹੁਤ ਹੀ ਅਮੇਜ਼ਿੰਗ ਚੀਜ਼ ਹੈ, ਬਹੁਤ ਹੀ ਮਜ਼ਾ ਆਉਂਦਾ ਫੋਨ ਚਲਾਉਂਦੇ, ਬਟ ਥੋੜ੍ਹਾ ਕੁ ਨਾ ਜਾਗ ਕੇ ਆਪਣੇ ਆਸ ਪਾਸ ਵੀ ਥੋੜ੍ਹਾ ਦੇਖਣਾ ਹੈ ਕਿ ਤੁਸੀਂ ਜਿੱਥੇ ਬੈਠੇ ਹੋ ਤੁਹਾਡੇ ਆਸ ਪਾਸ ਜੋ 4 ਲੋਕ ਨੇ ਸਭ ਵਧੀਆ ਨੇ। ਇੱਦਾਂ ਨਾ ਹੋ ਕਿ ਤੁਸੀਂ ਬਸ ਬੈਠੇ ਫੋਨ ਚਲਾ ਰਹੇ ਹੋ ਔਰ ਤੁਹਾਡਾ ਸਮਾਨ ਹੋ ਜਾਏ ਗਾਇਬ।
0: ਅਤੇ ਨਾਲ ਹੀ ਸਟ੍ਰੇਂਜਰਸ 'ਤੇ ਇਮੀਡੀਏਟਲੀ ਟਰੱਸਟ ਬਿਲਕੁਲ ਨਾ ਕਰੋ, ਠੀਕ ਹੈ, ਗੱਲਬਾਤ ਕਰੋ, ਸਮਾਈਲਿੰਗ ਫੇਸ ਰੱਖੋ, ਬਟ ਉਹਨਾਂ 'ਤੇ ਇੰਨੀ ਜਲਦੀ ਟਰੱਸਟ ਨਾ ਕਰੋ।
1: ਉਹੀ, ਇੱਦਾਂ ਨਾ ਹੋ ਕਿ ਤੁਸੀਂ ਇੱਕ ਛੋਟੇ ਜਿਹੇ ਸਫ਼ਰ 'ਤੇ ਗਏ ਔਰ ਆਪਣਾ ਸਾਰਾ ਘਰ ਦਾ ਪਤਾ ਸਭ ਕੁਛ ਦੱਸ ਕੇ ਆ ਗਏ ਕਿਸੇ ਨੂੰ, ਬਿਲਕੁਲ ਅੱਛੀ ਗੱਲ ਨਹੀਂ ਹੈ, ਐਸਾ ਨਹੀਂ ਕੁਛ ਕਰਨਾ ਤੁਸੀਂ।
0: ਇਸ ਦੇ ਨਾਲ ਹੀ
1: ਥੋੜ੍ਹੀ,
0: ਹਾਂਜੀ ਹਾਂਜੀ,
1: ਅਤੇ ਥੋੜ੍ਹਾ ਕੁ ਰਿਸਪੋਂਸੀਬਲ ਹੋਣਾ, ਔਰ ਕਿਉਂਕਿ ਭੀੜ ਹੁੰਦੀ ਹੈ ਔਰ ਅੱਜ ਕੱਲ੍ਹ ਤਾਂ ਮੌਸਮ ਵੀ ਬਹੁਤ ਹੀ ਜ਼ਿਆਦਾ ਖਰਾਬ ਹੈ, ਤਾਂ ਇੱਕ ਦੂਸਰੇ ਨੂੰ ਧੱਕੇ ਨਹੀਂ ਦੇਣੇ ਇਰੀਟੇਟ ਹੋ ਕੇ।
0: ਬਿਲਕੁਲ, ਪਹਿਲਾਂ ਇੱਕ ਬੰਦੇ ਨੂੰ ਚੜ੍ਹਨ ਦਿਓ, ਉਸ ਤੋਂ ਬਾਅਦ ਉਸਦੇ ਪਿੱਛੇ ਖੜ੍ਹੇ ਹੋ ਜਾਓ ਆਰਾਮ ਦੇ ਨਾਲ, ਫਿਰ ਉਸ ਤੋਂ ਬਾਅਦ ਚੜ੍ਹ ਜਾਓ। ਇੱਕ ਸਮੂਥ ਰੱਖਣਾ, ਅਤੇ ਇਹ ਬਿਹੇਵੀਅਰ ਨਾ ਜੋ ਤੁਹਾਡੀ ਇੱਕ ਕਾਈਂਡਨੈਸ ਨੂੰ ਵੀ ਸ਼ੋਅ ਕਰਦਾ।
1: ਜੀ ਦੋਸਤੋ, ਤੁਸੀਂ ਜਿੰਨਾ ਕਿਸੇ ਦੇ ਨਾਲ ਵਧੀਆ ਪੇਸ਼ ਆਉਂਗੇ ਉਨਾ ਤੁਹਾਨੂੰ ਖੁਦ ਦੇ ਬਾਰੇ ਵਧੀਆ ਫੀਲ ਹੋਏਗਾ।
0: ਬਿਲਕੁਲ, ਅਤੇ ਸਮੇਂ ਸਿਰ ਘਰ ਚਲ ਜਾਓ, ਜੇ ਕਿਤੇ ਬਾਹਰ ਹੋ ਤਾਂ ਆਪਣੀ ਲੋਕੇਸ਼ਨ ਭੇਜ ਦਿਓ, ਅਨਨੋਨ ਲੋਕਾਂ ਨਾਲ ਗੱਲਾਂ ਬਾਤਾਂ ਜ਼ਿਆਦਾ ਨਾ ਕਰੋ, ਐਮਰਜੈਂਸੀ ਨੰਬਰਸ ਨੂੰ ਹਮੇਸ਼ਾ ਯਾਦ ਰੱਖੋ ਅਤੇ ਡਾਇਲ ਦੇ ਲਈ ਉਹਦੇ ਲਈ ਤਿਆਰ ਰਹੋ।
1: ਅਤੇ ਦੋਸਤੋ ਜੇ ਤੁਸੀਂ ਕਿਤੇ ਸਫ਼ਰ ਕਰ ਰਹੇ ਹੋ, ਨਾ ਤਾਂ ਆਪਣੇ ਬੱਚਿਆਂ ਨੂੰ ਨਾ ਕਿਸੇ ਹੋਰ ਦੇ ਬੱਚਿਆਂ ਨੂੰ ਤੁਸੀਂ ਫੋਰਸ ਕਰਨਾ ਕੋਈ ਖਾਣ ਵਾਲੀ ਚੀਜ਼ ਲੈਣ ਲਈ।
0: ਜੀ, ਐਜੂਕੇਟਡ ਹੋਣਾ ਜ਼ਰੂਰੀ ਹੈ ਕ੍ਰਿਟੀਨਾ, ਪਰ ਵੈਲ ਮੈਨਰਡ ਹੋਣਾ ਵੀ ਬਹੁਤ ਜ਼ਰੂਰੀ ਹੈ।
1: ਐਗਜੈਕਟਲੀ, ਕਈ ਵਾਰ ਇੱਦਾਂ ਹੁੰਦਾ ਹੈ ਕਿ ਜੋ ਐਜੂਕੇਟਡ ਲੋਕ ਹੁੰਦੇ ਉਹਨਾਂ ਨੂੰ ਮੈਨਰਸ ਨਹੀਂ ਹੁੰਦੇ, ਅਤੇ ਉਹਨਾਂ ਦੀ ਐਜੂਕੇਸ਼ਨ ਦੀ ਵੈਲਿਊ ਰਹਿ ਨਹੀਂ ਜਾਂਦੀ ਹੈ।
0: ਬਿਲਕੁਲ, ਸਫ਼ਰ 'ਚ ਥੋੜ੍ਹਾ ਡਰੈਸਿੰਗ ਜਿਹੜੀ ਅਸੀਂ ਰੱਖਦੇ ਹਾਂ ਉਹ ਵੀ ਇੰਪੋਰਟੈਂਟ ਹੈ, ਬਸ ਇਸ ਦੇ ਨਾਲ ਹੀ ਤੁਹਾਡਾ ਬਿਹੇਵੀਅਰ ਵੀ ਨੋਟਿਸ ਕੀਤਾ ਜਾਂਦਾ ਹੈ।
1: ਜੀ, ਸੋ ਨੈਕਸਟ, ਸਿਰਫ ਅੱਛੇ ਦਿਖਣਾ ਇੰਪੋਰਟੈਂਟ ਨਹੀਂ ਹੈ, ਅੱਛਾ ਬਿਹੇਵ ਕਰਨਾ ਵੀ ਬਹੁਤ ਇੰਪੋਰਟੈਂਟ ਹੈ।
0: ਜੀ, ਅਤੇ ਨੈਕਸਟ ਟਾਈਮ ਤੋਂ ਦੋਸਤੋ ਇਹ ਸਭ ਗੱਲਾਂ ਦਾ ਤੁਸੀਂ ਧਿਆਨ ਰੱਖਣਾ, ਅਤੇ ਹੋਰ ਕੀ ਕਰਨਾ ਹੈ,
1: ਅਤੇ ਆਪਣੀ ਜੋ ਤੁਹਾਡਾ ਸਫ਼ਰ ਹੈ ਉਹਨੂੰ ਇੰਜੋਏ ਕਰਨਾ, ਔਰ ਫੋਨ 'ਤੇ ਦੁਨੀਆ ਤੋਂ ਬਾਹਰ ਥੋੜ੍ਹਾ ਕੁ ਨਿਕਲ ਕੇ ਆਪਣੇ ਨਾਲ ਵਕਤ ਬਿਤਾਉਣਾ, ਕਿਉਂਕਿ ਜੋ ਸਫ਼ਰ ਹੁੰਦੇ ਉਹਦੇ ਵਿੱਚ ਤੁਸੀਂ ਥੋੜ੍ਹਾ ਸੋਚ ਸਕਦੇ ਹੋ, ਲੋਕਾਂ ਨੂੰ ਦੇਖ ਸਕਦੇ ਹੋ, ਮਿਲ ਸਕਦੇ ਹੋ, ਅਤੇ ਹੁਣ ਇੱਕ ਅੱਛਾ ਜਿਹਾ ਗਾਣਾ ਇੰਜੋਏ ਕਰ ਲਓ ਤੁਸੀਂ।

0: ਜੀ ਦੋਸਤੋ, ਤੁਸੀਂ ਟਿਊਨ ਇਨ ਕੀਤਾ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ। ਪ੍ਰੋਗਰਾਮ ਚੱਲ ਰਿਹਾ ਯੁਵਾਨੀ, ਤੇ ਹੁਣ ਵੇਲਾ ਹੋ ਗਿਆ ਸਾਡੇ ਮੋਸਟ ਅਵੇਟਡ ਸੈਗਮੈਂਟ ਗਾਉਂਦਾ ਪੰਜਾਬ।
1: ਜੀ ਦੋਸਤੋ, ਇਹ ਮੈਨੂੰ ਲੱਗਦਾ ਤੁਹਾਡਾ ਵੀ ਫੇਵਰੇਟ ਹੈ ਤੇ ਸਾਡਾ ਵੀ ਫੇਵਰੇਟ ਹੈ।
0: ਤੇ ਦੋਸਤੋ, ਤੁਹਾਡੀ ਫਰਮਾਇਸ਼ਾਂ ਦਾ ਅਸੀਂ ਇੰਤਜ਼ਾਰ ਕਰ ਰਹੇ। ਤੁਸੀਂ ਸਾਨੂੰ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਸਾਡੇ ਸਟੂਡੀਓ ਦਾ ਨੰਬਰ ਹੈ 0181-23-4174। ਤੇ ਇਸ ਦੇ ਨਾਲ ਹੀ ਤੁਸੀਂ ਸਾਨੂੰ ਸਾਡੇ ਫੇਸਬੁੱਕ ਤੇ ਵੀ ਮੈਸੇਜ ਕਰ ਸਕਦੇ ਹੋ। ਮੈਸੇਂਜਰ ਦੇ ਰਾਹੀਂ ਸਾਡੇ ਫੇਸਬੁੱਕ ਦਾ ਪੇਜ ਹੈ
1: ਆਕਾਸ਼ਵਾਣੀ ਜਲੰਧਰ। ਤੇ ਦੋਸਤੋ, ਜੇ ਤੁਸੀਂ ਕਿਸੇ ਨੂੰ ਡੈਡੀਕੇਟ ਕਰਨਾ, ਜਿਵੇਂ ਅੱਜ ਬ੍ਰਦਰਸ ਡੇ ਵੀ ਹੈ, ਹੈ ਨਾ ਵੀ, ਜੇ ਤੁਸੀਂ ਕਿਸੇ ਨੂੰ ਡੈਡੀਕੇਟ ਕਰਨਾ ਹੈ ਜਾਂ ਤੁਸੀਂ ਖੁਦ ਕੋਈ ਸੌਂਗ ਸੁਣਨਾ ਚਾਹੁੰਦੇ ਹੋ, ਤੁਹਾਡੀ ਕੋਈ ਵੀ ਫਰਮਾਇਸ਼ ਹੈ ਤਾਂ
0: ਪੰਜਾਬੀ ਗਾਣੇ ਦੀ
1: ਜੀ ਬਿਲਕੁਲ, ਤਾਂ ਸਾਨੂੰ ਫਟਾਫਟ ਕਾਲ ਕਰੋ 0181-234-2174 ਤੇ।
0: ਤੇ ਭੂਮਿਕਾ, ਜਦ ਤੱਕ ਅਸੀਂ ਸਾਡੇ ਲਿਸਨਰਸ ਦੀ ਫਰਮਾਇਸ਼ ਦਾ ਵੇਟ ਕਰ ਰਹੇ ਹਾਂ, ਆਪਾਂ ਆਪਣੀ ਫਰਮਾਇਸ਼ ਦਾ ਗਾਣੇ ਤੋਂ ਸ਼ੁਰੂ ਕਰੀਏ।
1: ਬਿਲਕੁਲ
0: ਜੀ ਦੋਸਤੋ, ਤੇ ਆ ਰਿਹਾ ਹੈ ਮੇਰਾ ਵੀ ਫੇਵਰੇਟ, ਭੂਮਿਕਾ ਦਾ ਵੀ ਫੇਵਰੇਟ, ਅਖਿਲ ਦੇਵਾਸ ਦੇ ਵਿੱਚ ਖਾਬ।

0: ਅਤੇ ਦੋਸਤੋ ਸੈਗਮੈਂਟ ਚੱਲ ਰਿਹਾ ਹੈ ਗਾਉਂਦਾ ਪੰਜਾਬ, ਜਿਸ 'ਚ ਅਸੀਂ ਲੈਂਦੇ ਹਾਂ ਜੀ ਤੁਹਾਡੀ ਫਰਮਾਇਸ਼ ਦੇ ਗੀਤ। ਜੀ ਹਾਂ, ਪੰਜਾਬੀ ਗੀਤ
1: ਜੀ ਦੋਸਤੋ। ਅਤੇ ਸਾਨੂੰ ਸਾਡੀ ਫਰਮਾਇਸ਼ ਆ ਗਈ ਹੈ ਫੇਸਬੁੱਕ ਮੈਸੇਂਜਰ 'ਤੇ, ਫਰਮਾਇਸ਼ ਆਈ ਹੈ ਮਨਪ੍ਰੀਤ ਅਤੇ ਅਰਸ਼ ਦੇ ਵੱਲੋਂ। ਗਾਣਾ ਸੁਣਨਾ ਚਾਹੁੰਦੇ ਆ ਜੋੜਨ ਸੰਧੂ ਦੀ ਆਵਾਜ਼ ਦੇ ਵਿੱਚ, ਵਨ ਇਨ ਅ ਮਿਲੀਅਨ। ਅਸੀਂ ਉਹਨਾਂ ਦੀ ਫਰਮਾਇਸ਼ ਤਾਂ ਪੂਰੀ ਕਰ ਹੀ ਰਹੇ ਹਾਂ। ਤੁਸੀਂ ਵੀ ਸਾਨੂੰ ਮੈਸੇਂਜਰ 'ਤੇ ਮੈਸੇਜ ਕਰੋ ਆਕਾਸ਼ਵਾਣੀ ਜਲੰਧਰ ਦੇ ਪੇਜ 'ਤੇ, ਜਾਂ ਸਟੂਡੀਓ ਦੇ ਵਿੱਚ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸਾਡੇ ਸਟੂਡੀਓ ਦਾ ਨੰਬਰ ਹੈ 0181 4342
0: 01 8 1 2 3 4 2 1 7 4 'ਤੇ ਫਟਾਫਟ ਸਾਨੂੰ ਕਾਲ ਕਰ ਦਿਓ।

0: ਦੋਸਤੋ, ਅਸੀਂ ਤਾਂ ਗਾਣਾ ਬਹੁਤ ਇੰਜੋਏ ਕੀਤਾ ਅਤੇ ਉਮੀਦ ਹੈ ਤੁਸੀਂ ਵੀ ਇੰਜੋਏ ਕੀਤਾ ਹੋਏਗਾ। ਸਾਡੇ ਨੈਕਸਟ ਜੋ ਸੋ ਫਸਟ ਕਾਲਰ ਜੋ ਹੈ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸ਼ੋਅ 'ਤੇ ਸਵਾਗਤ ਕਰਦੇ ਹਾਂ।
1: ਹੈਲੋ
2: ਮੈਮ
1: ਜੀ, ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਯੁਵਾਣੀ 'ਚ।
2: ਥੈਂਕ ਯੂ ਮੈਮ।
0: ਤੁਸੀਂ ਸਾਡਾ ਪ੍ਰੋਗਰਾਮ ਹੁਣ ਤੱਕ ਸੁਣਿਆ, ਤੁਹਾਨੂੰ ਕਿਹੋ ਜਿਹਾ ਲੱਗ ਰਿਹਾ?

0: ਹਾਂਜੀ ਮੈਂ ਬਹੁਤ ਵਧੀਆ, ਮੈਂ ਸੁਣਦਾ ਪਿਆ 5 ਵਜੇ ਤੋਂ
1: ਜੀ। ਤੇ ਤੁਸੀਂ ਆਪਣਾ ਨਾਮ ਦੱਸ ਦਿਓ ਇੱਕ ਵਾਰ ਸਾਡੇ ਲਿਸਨਰਸ ਨੂੰ।
0: ਪਾਲੀ ਪਿਆਲਾ, ਜ਼ਿਲ੍ਹਾ ਹੁਸ਼ਿਆਰਪੁਰ
1: ਜੀ। ਤੇ ਪਾਲੀ ਜੀ ਤੁਸੀਂ ਕਿਹੜਾ ਗਾਣਾ ਸੁਣਨਾ ਚਾਹੋਗੇ?
0: ਮੈਂ ਕੰਤ ਕਲੇਰ ਦਾ ਸੁਣਨਾ ਸੀਗਾ, ਕਾਸ਼ ਕਿਤੇ
2: ਜੀ। ਤੇ ਤੁਹਾਡੀ ਫਰਮਾਇਸ਼ ਤੇ ਅਸੀਂ ਗੀਤ ਲਗਾ ਦਿੰਦੇ ਹਾਂ ਜੀ।
1: ਆਕਾਸ਼ਵਾਣੀ ਦੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਮੈਮ।
1: ਅਤੇ ਦੋਸਤੋ ਤੁਸੀਂ ਵੀ ਸਾਨੂੰ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਸਾਡੇ ਸਟੂਡੀਓ ਦਾ ਨੰਬਰ ਹੈ 0181 83 174। ਅਤੇ ਤੁਸੀਂ ਆਪਣੇ ਪੰਜਾਬੀ ਗਾਣਿਆਂ ਦੀ ਫਰਮਾਇਸ਼ ਸਾਡੇ ਤੋਂ ਪੂਰੀ ਕਰਾ ਸਕਦੇ ਹੋ।
2: ਫੇਸਬੁੱਕ ਪੇਜ 'ਤੇ ਵੀ ਆਕਾਸ਼ਵਾਣੀ ਜਲੰਧਰ 'ਤੇ ਆਪਣਾ ਨਾਂ ਲਿਖੋ, ਆਪਣੀ ਜਗ੍ਹਾ ਦਾ ਨਾਂ ਲਿਖੋ ਅਤੇ ਨਾਲ ਦੀ ਨਾਲ ਸੌਂਗ ਭੇਜੋ।

0: ਦੋਸਤੋ, ਪ੍ਰੋਗਰਾਮ ਚੱਲ ਰਿਹਾ ਯੁਵਾਣੀ ਅਤੇ ਖਾਸ ਸੈਗਮੈਂਟ ਚੱਲ ਰਿਹਾ ਜੀ ਗਾਉਂਦਾ ਪੰਜਾਬ, ਅਤੇ ਇਸਦੇ ਨਾਲ ਹੀ ਸਾਨੂੰ ਅਗਲੀ ਫਰਮਾਇਸ਼ ਆ ਚੁੱਕੀ ਹੈ ਫੇਸਬੁੱਕ ਮੈਸੇਂਜਰ 'ਤੇ ਉਹ ਫਰਮਾਇਸ਼ ਕਿਸ ਦੀ ਆਈ ਹੈ?
1: ਭੂਮਿਕਾ, ਮੈਂ ਚਾਹੁੰਦੀ ਇਹ ਵਾਲੀ ਫਰਮਾਇਸ਼ ਤੁਸੀਂ ਪੜ੍ਹੋ।
0: ਇਹ ਫਰਮਾਇਸ਼ ਆਈ ਹੈ ਜੀ ਜਲੰਧਰ ਤੋਂ ਅੰਜਲੀ ਨਾਂ ਤੋਂ, ਜਿਨ੍ਹਾਂ ਨੇ ਆਪਣੀ ਡਾਟਰ ਦਾ ਫੇਵਰੇਟ ਸੌਂਗ ਲਗਵਾਇਆ,
1: ਅਤੇ ਉਹਨਾਂ ਦੀ ਡਾਟਰ ਦਾ ਨਾਮ ਹੈ ਭੂਮਿਕਾ। ਮੈਂ ਕਿਹਾ ਇਹ ਫਰਮਾਇਸ਼ ਸਾਨੂੰ ਲੈਣੀ ਪੈਣੀ ਹੈ, ਕਿਉਂਕਿ ਆਰ ਜੇ ਭੂਮਿਕਾ ਦੀ ਤਰਫ ਦੇ ਲਈ, ਆਰ ਜੇ ਕ੍ਰਿਟੀਨਾ ਦੀ ਤਰਫ ਤੋਂ ਅਤੇ ਅੰਜਲੀ ਜੀ ਦੀ ਤਰਫ ਤੋਂ ਆਪਣੀ ਬੇਟੀ ਲਈ ਅਸੀਂ ਗਾਣਾ ਪੇਸ਼ ਕਰ ਰਹੇ ਹਾਂ ਮੀਕਾ ਦੀ ਆਵਾਜ਼ ਦੇ ਵਿੱਚ, ਐਵਰੀਬਡੀ ਡਾਂਸ। ਤੁਸੀਂ ਵੀ ਡਾਂਸ ਜ਼ਰੂਰ ਕਰਨਾ ਹੈ।

0: ਦੇ ਨਾਲ ਹੀ ਸਾਡੇ ਨਾਲ ਸਾਡੇ ਅਗਲੇ ਲਿਸਨਰ ਜੁੜ ਚੁੱਕੇ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਉਹਨਾਂ ਦੀ ਫਰਮਾਇਸ਼ ਕੀ ਹੈ।
1: ਹੈਲੋ
2: ਮੈਡਮ, ਸਤਿ ਸ਼੍ਰੀ ਅਕਾਲ
1: ਜੀ, ਨਮਸਤੇ। ਤੁਸੀਂ ਆਪਣਾ ਨਾਮ ਦੱਸ ਦਿਓ।
2: ਦਿਲਬਾਗ ਸਿੰਘ ਬਾਜਵਾ, ਦੁਬਈ ਤੋਂ
1: ਜੀ। ਜੀ ਦਿਲਬਾਗ ਸਿੰਘ, ਤੁਸੀਂ ਕਿਹੜਾ ਗਾਣਾ ਸੁਣਨਾ ਚਾਹੋਗੇ ਅੱਜ?
2: ਗਾਣਾ ਮੈਨੂੰ ਸਤਿੰਦਰ ਸਤਾਰ ਦਾ ਸੁਣਾ ਦਿਓ ਜੀ।
1: ਜੀ ਠੀਕ ਹੈ, ਤੁਸੀਂ ਸਾਨੂੰ UAE ਤੋਂ ਕਾਲ ਕੀਤਾ, ਤੁਸੀਂ ਸਾਡਾ ਸ਼ੋਅ ਸੁਣ ਰਹੇ ਹੋ ਯੁਵਾਣੀ?
2: ਹਾਂਜੀ ਹਾਂਜੀ ਬਿਲਕੁਲ, ਮੈਂ ਟਰਾਲਾ ਚਲਾ ਰਿਹਾ, ਉਹਦੇ ਵਿੱਚ ਹੀ ਲਗਾ ਜੀ ਟਰਾਲੇ ਕੀ ਆਟ ਕੇ ਸੁਣ ਰਿਹਾ ਜੀ।
1: ਜੀ ਤੁਸੀਂ ਇੰਨੀ ਦੂਰੋਂ ਸਾਡੇ ਸ਼ੋਅ ਤੇ ਸਾਡੇ ਨਾਲ ਜੁੜੇ ਹੋ, ਉਹਦੇ ਤੁਹਾਡਾ ਬਹੁਤ ਬਹੁਤ ਧੰਨਵਾਦ।
2: ਥੈਂਕ ਯੂ ਮੈਡਮ, ਥੈਂਕ ਯੂ, ਵੈਲਕਮ।
1: ਤੁਹਾਡੀ ਫਰਮਾਇਸ਼ ਦਾ ਗਾਣਾ ਅਸੀਂ ਪਲੇ ਕਰ ਰਹੇ ਹਾਂ। ਦੋਸਤੋ, ਤੁਸੀਂ ਵੀ ਆਪਣੀ ਫਰਮਾਇਸ਼ ਦਾ ਗਾਣਾ ਸਾਡੇ ਤੋਂ ਪਲੇ ਕਰਵਾ ਸਕਦੇ ਹੋ ਅਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸਾਡੇ ਸਟੂਡੀਓ ਦਾ ਨੰਬਰ ਹੈ 01-8121-2342174 ਅਤੇ ਇਸ ਦੇ ਨਾਲ ਹੀ ਤੁਸੀਂ ਸਾਨੂੰ ਫੇਸਬੁੱਕ 'ਤੇ ਵੀ ਮੈਸੇਜ ਕਰ ਸਕਦੇ ਹੋ। ਸਾਡੇ ਫੇਸਬੁੱਕ ਪੇਜ ਦਾ ਨਾਮ ਹੈ ਆਕਾਸ਼ਵਾਣੀ ਜਲੰਧਰ। ਗਾਣਾ ਤੁਸੀਂ ਇੰਜੋਏ ਕਰੋ ਅਤੇ ਤੁਹਾਡੀ ਕਾਲਾਂ ਦਾ ਜਾਂ ਮੈਸੇਜਸ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ।

0: ਜੀ ਦੋਸਤੋ, ਤੁਸੀਂ ਟਿਊਨ ਇਨ ਕੀਤਾ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਐਫ ਐਮ ਰੇਨਬੋ ਪ੍ਰੋਗਰਾਮ ਚੱਲ ਰਿਹਾ ਯੁਵਾਣੀ ਤੇ ਸੈਗਮੈਂਟ ਚੱਲ ਰਿਹਾ ਗਾਉਂਦਾ ਪੰਜਾਬ। ਸਾਡੇ ਨੈਕਸਟ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸ਼ੋਅ ਤੇ ਸਵਾਗਤ ਕਰਦੇ ਹਾਂ। ਹੈਲੋ
1: ਹੈਲੋ ਮੈਡਮ ਜੀ, ਨਮਸਕਾਰ ਜੀ।
2: ਜੀ ਨਮਸਕਾਰ, ਕੌਣ ਗੱਲ ਕਰ ਰਹੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ?
1: ਮੈਡਮ ਜੀ ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ ਜੀ।
2: ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਯੁਵਾਣੀ ਚ।
1: ਮਿਹਰਬਾਨੀ, ਸ਼ੁਕਰੀਆ ਤੁਹਾਡਾ ਵੀ, ਬਹੁਤ ਬਹੁਤ ਧੰਨਵਾਦ। ਮੈਂ ਸਾਰਾ ਪ੍ਰੋਗਰਾਮ ਸੁਣਿਆ, ਤੁਸੀਂ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕੀਤਾ ਅੱਜ।
0: ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਪੌਲ ਜੀ, ਕਿਹੜੇ ਗਾਣੇ ਦੀ ਤੁਹਾਡੀ ਫਰਮਾਇਸ਼ ਹੈ?
1: ਗੀਤ ਮੈਡਮ ਸੁਣਾ ਦਿਓ, ਹਰਜੀਤ ਹਰਮਨ ਦਾ ਆਵਾਜ਼ਾਂ, ਆਵਾਜ਼ ਹੀ ਪਹਿਚਾਨ ਹੈ।
0: ਠੀਕ ਹੈ ਤੇ ਪੌਲ ਜੀ, ਤੁਸੀਂ ਆਕਾਸ਼ਵਾਣੀ ਦੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ।
1: ਜਿਵੇਂ ਤੁਸੀਂ ਮੈਡਮ ਜੀ ਬੋਲਦੇ ਕਿ ਉਹਨੇ ਪਹਿਚਾਣ ਲਈਦਾ ਹੈ ਕਿ ਕਟਰੀਨਾ ਮੈਡਮ ਜੀ ਹੈਗਾ, ਆਵਾਜ਼ਾਂ ਆਵਾਜ਼ ਤੋਂ ਪਹਿਚਾਣ ਲਈਦਾ ਜੀ, ਬਾਕੀ ਵਿਅੰਕਰਾਂ ਨੂੰ ਆਵਾਜ਼ ਤੋਂ ਪਹਿਚਾਣ ਲਈਦਾ ਜੀ।
0: ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਇੱਕ ਪੱਕੇ ਲਿਸਨਰ ਹੋ ਤੇ ਅਸੀਂ ਵੀ ਤੁਹਾਡੀ ਕਾਲਸ ਦਾ, ਤੁਹਾਡੇ ਮੈਸੇਜਸ ਦਾ ਵੇਟ ਕਰਦੇ ਹਾਂ। ਤੇ ਹੁਣ ਅਸੀਂ ਤੁਹਾਡੀ ਗੀਤ ਦੀ ਫਰਮਾਇਸ਼ ਪੂਰੀ ਕਰ ਦਿੰਦੇ ਹਾਂ।

0: ਦੋਸਤੋ, ਤੁਸੀਂ ਟਿਊਨ ਇਨ ਕੀਤਾ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ FM ਰੇਨਬੋ, ਤੇ ਮੈਂ ਉਮੀਦ ਕਰਦੀ ਹਾਂ, ਮੈਂ ਔਰ ਭੂਮਿਕਾ ਦੋਨੋਂ ਹੀ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ।
1: ਬਿਲਕੁਲ ਦੋਸਤੋ, ਤੇ ਯੁਵਾਣੀ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ, ਬਟ ਸਾਡਾ ਜੋ ਰਿਸ਼ਤਾ ਹੈ ਨਾ, ਉਹ ਖਤਮ ਨਹੀਂ ਹੋ ਸਕਦਾ। ਅੱਜ ਕਈਆਂ ਨੇ ਸਾਨੂੰ ਕਾਲਸ ਕੀਤੀਆਂ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਅਤੇ ਜਿਨ੍ਹਾਂ ਦੀ ਕਾਲ ਨਹੀਂ ਲੱਗੀ, ਕੋਈ ਗੱਲ ਨਹੀਂ ਜੀ, ਤੁਸੀਂ ਅਗਲੀ ਵਾਰ ਟਰਾਈ ਕਰ ਲਿਓ, ਕਿਉਂ ਕ੍ਰਿਟੀਨਾ
0: ਜੀ? ਬਿਲਕੁਲ, ਕਿਉਂਕਿ ਦੋਸਤੋ ਮੈਨੂੰ ਯਾਦ ਹੈ ਜਦ ਮੈਂ ਰੇਡੀਓ 'ਤੇ ਕਾਲ ਕਰਦੀ ਹੁੰਦੀ ਸੀ, ਕਿੰਨੀ ਸਾਰੀ ਕਾਲਸ ਕਰਨੀ ਪੈਂਦੀ ਸੀ, ਔਰ ਕਈ ਵਾਰ ਆਰਜਿਸ ਨਹੀਂ ਉਠਾਉਂਦੇ ਸੀਗੇ। ਤਾਂ ਅਗਰ ਤੁਹਾਨੂੰ ਸਾਡੇ 'ਤੇ ਗੁੱਸਾ ਵੀ ਆ ਰਿਹਾ ਹੋਵੇ, ਕੋਈ ਗੱਲ ਨਹੀਂ, ਨੈਕਸਟ ਵਾਰ ਟਰਾਈ ਕਰ ਲਿਓ।
1: ਨਹੀਂ ਨਹੀਂ, ਗੁੱਸਾ ਤਾਂ ਨਹੀਂ ਆਉਂਦਾ ਹੋਣਾ, ਸਾਡੇ ਲਿਸਨਰਸ ਪਿਆਰੇ ਬਹੁਤ ਜ਼ਿਆਦਾ ਨੇ।
0: ਐਗਜ਼ੈਕਟਲੀ,
1: ਬਿਲਕੁਲ ਸਾਡੇ ਵਾਂਗੂ।
0: ਅਤੇ ਦੋਸਤੋ, ਹੁਣ ਜੋ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ, ਅਤੇ ਸਾਨੂੰ ਤੁਹਾਡੇ ਤੋਂ ਇਜਾਜ਼ਤ ਲੈਣੀ ਪਏਗੀ। ਮੈਨੂੰ ਅੱਜ ਕ੍ਰਿਟੀਨਾ ਨੂੰ
1: ਅਤੇ ਮੈਨੂੰ ਅੱਜ ਭੂਮਿਕਾ ਨੂੰ ਦਿਓ ਇਜਾਜ਼ਤ। ਨਮਸਕਾਰ।

आकाशवाणी एफएम रेनबो 102.7 एफएम रेनबो तो तुसी सुन रहे हो अपनी दोस्त ते होस्ट आरजे रिया नू ते प्रोग्राम लेके हाजिर हो गई हां मैं तुहाडे लई लव यू जिंदगी जिदे विच असीं जिंदगी नू अपनी जिंदगी नू जिंदगी दे नाल भर दिंदे हां ते जिंदगी नू जौन चुगिया कर दिंदे हां। सो अज आपां किस चीज़ बारे गलबात करनी है भी तुहानूं दस देनी, अज आपां गलबात करनी आ पॉजिटिविटी दी। आपां सारे ही गल करदे हां कि सानूं पॉजिटिव रहना चाहिए जिंदगी दे विच। कहना बहुत सौखा है पर करना जदों असीं अमल करदे हां ना उस चीज़ ते ओह औखा ही ਹੁੰਦਾ ਹੈ। ਕੋਈ ਵੀ ਚੀਜ਼ ਹੈ ਕਹਿਣੀ ਬਹੁਤ ਸੌਖੀ ਹੁੰਦੀ ਹੈ ਅਤੇ ਜਦੋਂ ਅਮਲ ਕਰਨ ਦਾ ਸਮਾਂ ਆਉਂਦਾ ਹੈ ਨਾ ਤਾਂ ਉਹ ਔਖੀ ਲੱਗ ਜਾਂਦੀ ਹੈ। ਪਰ ਅੱਜ ਆਪਾਂ ਪੋਜ਼ੀਟਿਵਿਟੀ ਦੇ ਇੱਕ ਇਹੋ ਜਿਹੇ ਐਸਪੈਕਟ ਦੀ ਗੱਲਬਾਤ ਕਰਾਂਗੇ ਜਿਹਦੇ ਬਾਰੇ ਅਸੀਂ ਬਹੁਤੀ ਗੱਲਬਾਤ ਨਹੀਂ ਕਰਦੇ ਪਰ ਜਿਹਦੇ 'ਤੇ ਆਪਾਂ ਅਮਲ ਕਰੀਏ ਜਾਂ ਗੱਲਬਾਤ ਕਰੀਏ ਤਾਂ ਚੀਜ਼ਾਂ ਹੋਰ ਸੌਖੀਆਂ ਅਤੇ ਸੋਹਣੀਆਂ ਹੋ ਸਕਦੀਆਂ ਨੇ। ਸੋ ਆਗਾਜ਼ ਕਰਦੇ ਹਾਂ ਸੋਹਣੇ ਜਿਹੇ ਸਫ਼ਰ ਦਾ ਇਸ ਬਹੁਤ ਹੀ ਪਿਆਰੇ ਜਿਹੇ ਗਾਣੇ ਦੇ ਨਾਲ

ਸੋ ਇਟਸ ਘੈਂਟ ਜੇ ਗਾਣੇ ਤੋਂ ਪਹਿਲੇ ਆਪਾਂ ਗੱਲਬਾਤ ਕਰ ਰਹੇ ਸੀਗੇ ਪੋਜ਼ਿਟਿਵਿਟੀ ਦੀ, ਅਤੇ ਪੋਜ਼ਿਟਿਵਿਟੀ ਦੀ ਇੱਕ ਇਹੋ ਜਿਹੀ ਐਸਪੈਕਟ ਸੀ ਜੋ ਸਾਨੂੰ ਸਾਰਿਆਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ। ਸੋ ਪੋਜ਼ਿਟਿਵਿਟੀ ਅਸੀਂ ਕਹਿੰਦੇ ਰਹਿੰਦੇ ਹਾਂ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆਉਣੀ ਚਾਹੀਦੀ ਹੈ, ਬਟ ਅੱਜ ਆਪਾਂ ਗੱਲਬਾਤ ਕਰਾਂਗੇ ਨਜ਼ਰੀਏ ਦੀ, ਪੋਜ਼ਿਟਿਵ ਨਜ਼ਰੀਏ ਦੀ। ਪੰਜਾਬੀ ਦੇ ਵਿੱਚ ਨਾ ਇੱਕ ਕਹਾਵਤ ਹੈ ਕਿ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ, ਅਤੇ ਇਹ ਬਿਲਕੁਲ ਸੱਚ ਹੈ। ਅਸੀਂ ਜਿਵੇਂ ਇਸ ਦੁਨੀਆਂ ਨੂੰ ਵੇਖਦੇ ਹਾਂ ਨਾ, ਉਵੇਂ ਦੀ ਹੀ ਸਾਨੂੰ ਦੁਨੀਆ ਲੱਗਣੀ ਸ਼ੁਰੂ ਹੋ ਜਾਂਦੀ ਹੈ। ਜੇ ਸਾਡਾ ਨਜ਼ਰੀਆ ਅੱਛਾ ਹੈ ਨਾ, ਅਤੇ ਭਾਵੇਂ ਸਾਡੀ ਲਾਈਫ 'ਚ ਪ੍ਰੋਬਲਮਸ ਵੀ ਜੇ ਹੈਗੀਆਂ ਨੇ, ਅਤੇ ਅਸੀਂ ਉਹਨਾਂ ਨੂੰ ਵੀ ਨਾ ਬੜੇ ਹੀ ਵਧੀਆ ਸਰਲ ਤਰੀਕੇ ਨਾਲ ਦੇਖਦੇ ਹਾਂ, ਅਤੇ ਜਦੋਂ ਉਹਨਾਂ ਨੂੰ ਆਪਾਂ ਬਿਲਕੁਲ ਇੱਕ ਸਰਲ ਤਰੀਕੇ ਨਾਲ ਵੇਖਦੇ ਹਾਂ, ਤਾਂ ਸਾਨੂੰ ਉਹਨਾਂ ਦਾ ਸੋਲਿਊਸ਼ਨ ਵੀ ਲੱਭ ਜਾਂਦਾ ਹੈ। ਹੁਣ ਦੇਖੋ ਆਪਾਂ ਐਗਜ਼ਾਮਪਲ ਲੈਂਦੇ ਹਾਂ ਕਿ ਦੋ ਬੰਦੇ ਨੇ, ਬਾਰਿਸ਼ ਹੋ ਰਹੀ ਹੈ, ਦੋਵੇਂ ਭਿੱਜ ਗਏ ਨੇ ਬਾਰਿਸ਼ ਦੇ ਵਿੱਚ। ਇੱਕ ਬੰਦਾ ਕਹਿੰਦਾ ਕਿ ਆਏ ਹਾਏ ਮੇਰੇ ਕੱਪੜੇ ਗਿੱਲੇ ਹੋ ਗਏ, ਚਿੱਕੜ ਹੋ ਗਿਆ, ਮੈਨੂੰ ਤਾਂ ਬਿਲਕੁਲ ਨਹੀਂ ਅੱਛਾ ਲੱਗ ਰਿਹਾ। ਅਤੇ ਜਿਹੜਾ ਦੂਜਾ ਬੰਦਾ ਹੈ ਨਾ, ਉਹ ਕਹਿੰਦਾ ਕਿ ਵਾਹ ਮੌਸਮ ਸਾਫ਼ ਹੋ ਗਿਆ, ਮੌਸਮ ਠੰਡਾ ਹੋ ਗਿਆ, ਰੁੱਖਾਂ ਨੂੰ ਨਵੀਂ ਰੁੱਖਾਂ ਨੂੰ ਪਾਣੀ ਮਿਲ ਗਿਆ, ਅਤੇ ਇੱਕ ਤਰੀਕੇ ਨਾਲ ਧਰਤੀ ਨੂੰ ਨਵੀਂ ਜ਼ਿੰਦਗੀ ਮਿਲ ਗਈ। ਸੋ ਸਰਕਮਸਟਾਂਸਿਸ ਦੋਨਾਂ ਦੇ ਸੇਮ ਸੀਗੇ, ਦੋਵਾਂ ਨਾਲ ਚੀਜ਼ ਸੇਮ ਹੀ ਹੋਈ, ਪਰ ਨਜ਼ਰੀਆ ਸੀਗਾ ਉਹਨਾਂ ਫਰਕ ਸੀਗਾ ਉਹਨਾਂ ਦੇ ਨਜ਼ਰੀਏ ਦੇ ਵਿੱਚ। ਸੋ ਅਸੀਂ ਵੀ ਇੱਦਾਂ ਹੀ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਨਜ਼ਰੀਏ ਨੂੰ ਬਿਲਕੁਲ ਪੋਜ਼ਿਟਿਵ ਰੱਖੀਏ, ਅਤੇ ਬਿਲਕੁਲ ਪੋਜ਼ਿਟਿਵ ਨਜ਼ਰੀਏ ਦੇ ਨਾਲ ਇਸ ਜ਼ਿੰਦਗੀ ਨੂੰ ਗਲਵੱਖੜੀ ਪਾ ਕੇ ਕਹੀਏ, ਲਵ ਯੂ ਜ਼ਿੰਦਗੀ।

ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ ਅਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਆਪਣੇ ਨਜ਼ਰੀਏ ਨੂੰ ਪੋਜ਼ੀਟਿਵ ਰੱਖਣ ਦੀ ਕਿਉਂਕਿ ਜੇ ਸਾਡਾ ਨਜ਼ਰੀਆ ਅੱਛਾ ਹੋਊਗਾ ਤਾਂ ਸਾਡੇ ਨਜ਼ਾਰੇ ਆਪਣੇ ਆਪ ਹੀ ਅੱਛੇ ਹੋਣਗੇ ਅਤੇ ਇਹਦਾ ਨਾ ਜਿਹੜਾ ਸਬੂਤ ਹੈ ਪੁਖਤਾ ਸਬੂਤ ਹੈ ਉਹ ਸਾਨੂੰ ਗੁਰਬਾਣੀ 'ਚੋਂ ਵੀ ਮਿਲਦਾ ਹੈ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੁਣ ਗੁਰਬਾਣੀ ਇੱਕ ਇਹੋ ਜਿਹੀ ਚੀਜ਼ ਹੈ ਕਿ ਭਾਵੇਂ ਬੰਦਾ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਬੈਕਗਰਾਊਂਡ ਤੋਂ ਹੋਵੇ ਪਰ ਹਰ ਇੱਕ ਬੰਦੇ ਨੂੰ ਇਹਦੇ ਤੋਂ ਕੋਈ ਨਾ ਕੋਈ ਸਿੱਖਿਆ ਜ਼ਰੂਰ ਮਿਲਦੀ ਹੈ ਅਤੇ ਸਾਡੀ ਜ਼ਿੰਦਗੀ ਨੂੰ ਬਦਲ ਦੇਣ ਵਾਲੀ ਸਿੱਖਿਆ ਹੁੰਦੀ ਹੈ ਅਤੇ ਅੱਜ ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ ਉਹ ਕਰ ਰਹੇ ਹਾਂ ਕਿ ਆਪਣੇ ਨਜ਼ਰੀਏ ਨੂੰ ਵਧੀਆ ਰੱਖਣ ਦੀ ਜਦੋਂ ਆਪਾਂ ਚੜ੍ਹਦੀ ਕਲਾ ਦੀ ਗੱਲਬਾਤ ਕਰਦੇ ਹਾਂ ਤਾਂ ਚੜ੍ਹਦੀ ਕਲਾ ਦਾ ਮਤਲਬ ਹੁੰਦਾ ਕਿ ਹਰ ਹਾਲਤ ਵਿੱਚ ਰੱਬ ਦਾ ਸ਼ੁਕਰਾਨਾ ਕਰਨਾ ਹੌਸਲੇ ਨੂੰ ਬੁਲੰਦ ਰੱਖਣਾ ਅਤੇ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜੇ ਕੋਈ ਮਾੜੀ ਚੀਜ਼ ਹੋ ਰਹੀ ਹੈ ਤਾਂ ਉਹਨੂੰ ਵੇਖ ਕੇ ਅੱਖਾਂ ਬੰਦ ਕਰ ਦੇਣਾ ਮਤਲਬ ਇਹਦਾ ਸਗੋਂ ਇਹ ਮਤਲਬ ਹੁੰਦਾ ਹੈ ਕਿ ਜੇ ਅੱਖਾਂ ਖੋਲ੍ਹ ਕੇ ਵੇਖਣਾ ਕਿ ਕੀ ਹੋ ਰਿਹਾ ਹੈ ਚੰਗਾ ਮਾੜਾ ਜੋ ਵੀ ਹੋ ਰਿਹਾ ਹੈ ਅਤੇ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਅਤੇ ਜੋ ਸਾਡੇ ਨਾਲ ਗਲਤ ਵੀ ਹੋ ਰਿਹਾ ਉਹ ਤੋਂ ਸਿੱਖਿਆ ਲੈਣੀ ਸੋ ਕੋਸ਼ਿਸ਼ ਸਾਨੂੰ ਇਹੀ ਕਰਨੀ ਚਾਹੀਦੀ ਹੈ ਕਿ ਅਸੀਂ ਵੀ ਦੁੱਖ ਸੁੱਖ ਜੋ ਵੀ ਹੈਗਾ ਹੈ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਾਜ਼ੀ ਰਹੀਏ ਉਹਦਾ ਸ਼ੁਕਰ ਕਰਦੇ ਰਹੀਏ ਜੇ ਕੁਛ ਗਲਤ ਵੀ ਹੋ ਰਿਹਾ ਹੈ ਤਾਂ ਉਹਦੇ ਤੋਂ ਸਿੱਖੀਏ ਉਹਨੂੰ ਸਹੀ ਕਰਨ ਦੀ ਕੋਸ਼ਿਸ਼ ਕਰੀਏ ਅਤੇ ਆਪਣੀ ਜ਼ਿੰਦਗੀ ਨੂੰ ਸੋਹਣੀ ਬਣਾਈਏ

ਹੁਣ ਤੱਕ ਆਪਾਂ ਗੱਲ ਕਰ ਰਹੇ ਸੀਗੇ ਆਪਣੇ ਨਜ਼ਰੀਏ ਨੂੰ ਸੋਹਣੇ ਬਣਾਉਣ ਦੀ, ਆਪਣੇ ਨਜ਼ਰੀਏ ਨੂੰ ਪੋਜ਼ਿਟਿਵ ਕਰਨ ਦੀ, ਪਰ ਹੁਣ ਜਿਹੜੀ ਮੈਂ ਤੁਹਾਨੂੰ ਇੱਕ ਗੱਲ ਸੁਣਾਉਣ ਜਾ ਰਹੀ ਹਾਂ ਉਹ ਹੈਗੀ ਹੈ ਕਿ ਨਜ਼ਰੀਆ ਸੋਹਣਾ ਹੋਣਾ ਬਹੁਤ ਜ਼ਰੂਰੀ ਹੈ, ਪਰ ਉੱਤੇ ਤੋਂ ਵੀ ਜ਼ਿਆਦਾ ਜ਼ਰੂਰੀ ਹੁੰਦਾ ਕਿ ਅਸੀਂ ਜੋ ਬੋਲਦੇ ਹਾਂ ਉਹ ਵੀ ਅੱਛਾ ਹੋਵੇ, ਉਹ ਵੀ ਪੋਜ਼ਿਟਿਵ ਹੋਵੇ। ਸੋ ਜਪਾਨ ਦੇ ਵਿੱਚ ਨਾ ਇੱਕ ਐਕਸਪੈਰੀਮੈਂਟ ਹੁੰਦਾ ਹੈ, ਉਹਦੇ ਵਿੱਚ ਪਾਣੀ ਦੇ ਵਿੱਚ ਨਾ ਇੱਕ ਪਾਣੀ ਦੇ ਨਾਲ ਐਕਸਪੈਰੀਮੈਂਟ ਕੀਤਾ ਜਾਂਦਾ ਹੈ। ਪਾਣੀ ਦੀਆਂ ਦੋ ਬੋਟਲਸ ਲਈਆਂ ਜਾਂਦੀਆਂ ਨੇ, ਇੱਕ 'ਤੇ ਲਿਖਿਆ ਜਾਂਦਾ ਹੈ ਪਿਆਰ, ਗ੍ਰੈਟੀਟਿਊਡ, ਬਲੈਸਿੰਗਸ, ਪੋਜ਼ਿਟਿਵ ਵਰਡਸ, ਅਤੇ ਦੂਜੇ ਬੋਟਲ 'ਤੇ ਲਿਖਿਆ ਜਾਂਦਾ ਹੈ ਨਫ਼ਰਤ, ਨੈਗੇਟਿਵਿਟੀ, ਅਤੇ ਦੋਨਾਂ ਦੇ ਵਿੱਚ ਪਲਾਂਟਸ ਲਗਾ ਦਿੱਤੇ ਜਾਂਦੇ ਨੇ। ਹੁਣ ਥੋੜ੍ਹੇ ਦਿਨਾਂ ਬਾਅਦ ਜਦੋਂ ਉਹਨਾਂ ਦੀ ਵਾਪਸ ਓਬਜ਼ਰਵੇਸ਼ਨ ਕੀਤੀ ਜਾਂਦੀ ਹੈ ਅਤੇ ਵੇਖਦੇ ਹਾਂ ਕਿ ਜਿਹੜੀ ਬੋਟਲ ਦੇ ਵਿੱਚ ਜਿਹੜੀ ਬੋਟਲ 'ਤੇ ਪੋਜ਼ਿਟਿਵ ਵਰਡਸ ਲਿਖੇ ਹੋਏ ਸੀਗੇ, ਉਹਦਾ ਜਿਹੜਾ ਪਲਾਂਟ ਸੀਗਾ ਨਾ ਉਹ ਬਹੁਤ ਹੀ ਸੋਹਣਾ ਹਰਿਆ ਭਰਿਆ ਵਧੀਆ ਹੋ ਰਿਹਾ ਸੀਗਾ, ਅਤੇ ਜਿਹੜੇ ਵਿੱਚ ਉਹਨਾਂ ਨੇ ਨੈਗੇਟਿਵ ਵਰਡਸ ਲਿਖੇ ਸੀਗੇ ਉਹਦੀ ਉਸ ਪਲਾਂਟ ਦੀ ਗਰੋਥ ਹੀ ਕੁਝ ਖਾਸ ਨਹੀਂ ਹੋਈ, ਅਤੇ ਜਿਹੜੀ ਮਾੜੀ ਮੋਟੀ ਗਰੋਥ ਹੋਈ ਸੀ ਉਹ ਵੀ ਉਹ ਸੜ ਰਿਹਾ ਸੀਗਾ। ਹੁਣ ਇਹ ਸੋਚ ਕੇ ਵੇਖੋ, ਉਹ ਤਾਂ ਸਿਰਫ ਇੱਕ ਪਲਾਂਟ ਸੀਗਾ, ਪਰ ਸਾਡੀ ਜਿਹੜੀ ਬੋਡੀ ਹੈ ਉਹ 70% ਪਾਣੀ ਹੈ, ਅਤੇ ਜਦੋਂ ਅਸੀਂ ਰੋਜ਼ ਆਪਣੇ ਆਪ ਨੂੰ ਨੈਗੇਟਿਵ ਚੀਜ਼ਾਂ ਕਹਿੰਦੇ ਹਾਂ ਕਿ ਮੈਂ ਨਹੀਂ ਕਰ ਸਕਦਾ, ਮੇਰੀ ਜ਼ਿੰਦਗੀ ਖਰਾਬ ਹੈ, ਮੇਰੀ ਤਾਂ ਕਿਸਮਤ ਹੀ ਖਰਾਬ ਹੈ, ਕੀ ਆਪਾਂ ਆਪਣੇ ਅੰਦਰਲੇ ਪਾਣੀ ਦੀ ਅਤੇ ਆਪਣੇ ਆਪ ਨੂੰ ਜ਼ਹਿਰ ਨਹੀਂ ਬਣਾ ਰਹੇ? ਸੋ ਜ਼ਰੂਰ ਸੋਚੋ ਇਹਦੇ ਬਾਰੇ, ਅਤੇ ਸੋਚ ਕੇ ਅਮਲ ਜ਼ਰੂਰ ਇਸ ਗੱਲ 'ਤੇ ਕਰਿਓ ਕਿ ਨਜ਼ਰੀਆ ਸੋਹਣਾ ਹੋਣਾ ਤਾਂ ਬਹੁਤ ਜ਼ਰੂਰੀ ਹੈ, ਪਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਜੋ ਸ਼ਬਦ ਆਪਣੇ ਲਈ ਅਤੇ ਆਪਣੇ ਆਸ ਪਾਸ ਦੇ ਲੋਕਾਂ ਦੇ ਲਈ ਵਰਤ ਰਹੇ ਹਾਂ ਉਹ ਵੀ ਸੋਹਣੇ ਹੋਣ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਹੀ ਪਹਿਲਾਂ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪ੍ਰਸਾਰਿਤ ਹੋਣ ਵਾਲੀਆਂ ਖਬਰਾਂ ਸੁਣੋਗੇ ਪੰਜਾਬੀ 'ਚ।

0: www.radiomirchi.in.
1: हर घर सूर्य घर।
2: यार सच दसा हुणे तां गर्मियां शुरू होईयां ने ते 7,000 रुपए बिजली दा बिल भी आउण लग पिया।
3: वाइफ कदों तो बोल रही है सोलर पैनल लगाउण लई, वो आखदी है कि सरकार सबसिडी भी दे रही है। मैं जिन्हां नूं भी पुछिया उन्हां सब दा बिजली दा बिल जीरो आ रहा, इस बार मैं लगा ही देना। जदों बिजली मुफ्त मिलदी है तां लै के नहीं रहे वीर, तुसीं भी लगा ही दिओ।
0: पीएम सूर्य घर मुफ्त बिजली योजना, जुड़न लई रजिस्टर करो pmsuryaghar.gov.in।
1: हर घर सूर्य घर।
4: हो गया इंतजाम। किसदा? गुड्डी दी फीस दा। दिखा
5: 20,000 दा लोन तुरंत। पता है कौन दे रहा है? ब्याज किन्ना है? लोन सिर्फ नियंत्रित संस्थावां तो ही लो। लोन दा विचार लोड अनुसार, वो भी चेक करके। हो गया इंतजाम। तनखा एडवांस च भेजिए।
6: आरबीआई कहंदा है
7: सही वित्तीय रवैया तुहानू बचाएगा हमेशा।
8: नमस्कार, ये आकाशवाणी है। हुण तुसी जंजल शर्मा तो प्रदेशक खबरां सुनो। पहला इस बुलेटिन दीआं खास खबरां। मुख्यमंत्री भगवंत सिंह मान ने अज 87 खिडारियों महाराजा रणजीत सिंह पुरस्कार नाल सम्मानित किया। 32 करोड़ रुपए तो वध दी नकद इनाम राशि दे चैक सौंपे। पंजाब सरकार वालों साल 2025-26 च पानी बचाने वाली तकनीक अपनाने वाले किसानों नूं 35 करोड़ 38 लाख रुपए जारी। पंजाब सरकार वालों आउंदे झोने दे सीजन तो पहला किसानों लई बिजली संबंधी सारे प्रबंध मुकम्मल। सीमा सुरक्षा बल के जलंधर स्थित पंजाब वॉलंटियर हैडक्वार्टर वालों आज फिट इंडिया साइड ऑन साइकिल मुहिम वजों एक साइकिल रैली का आयोजन। फिरोजपुर काउंटर इंटेलीजेंस ने सरहद परों नशा तस्करी गिरोह का पर्दाफाश करदिया 4 मुलजमान को 28 किलो तो वध हैरोइन 9.5 लाख रुपए की ड्रग मनी समेत काबू किया। आईपीएल क्रिकेट में आज कोलकाता नाइट राइडर्स का मुकाबला दिल्ली कैपिटल्स नाल शाम 7:30 बजे होगा। पंजाब नूं खेडां दे खेतर विच देश दा मोहरी सूबा बनाउण दे मकसद नाल मुख्यमंत्री भगवंत सिंह मान वल्लों अज सूबे दा नाम दुनिया भर विच रोशन करन वाले 87 नामी खिडारियां नूं वकारी महाराजा रणजीत सिंह पुरस्कार नाल नवाजिया गया। चंडीगढ़ स्थित म्यूनसिपल भवन विखे करवाए सूबा पद्धरी समागम दौरान मुख्यमंत्री ने खिडारियां नूं सन्मानित करन दे नाल नाल उन्हां दी हौसला अफजाई वजों 32 करोड़ रुपए तो वध दी इनाम राशि दे चैक भी सौंपे। मुख्यमंत्री ने साल 2026-27 लई 1763 करोड़ रुपए दे खेड बजट ते जमीनी पद्धर ते खेड प्रतिभा नूं निखारन 1300 करोड़ रुपए की लागत नाल 3,148 पेंडू खेड मैदान विकसित करने का ऐलान किया। उन्होंने आख्या
9: ਜਿਹੜਾ ਅਸੀਂ ਅਵਾਰਡ ਦੇ ਰਹੇ ਹਾਂ ਇਹ ਤੁਹਾਡੇ ਟੈਲੈਂਟ ਦੇ ਮੁਕਾਬਲੇ ਬਿਲਕੁਲ ਨਿਗੂਣਾ ਜਿਹਾ। ਇਹ ਤਾਂ ਇੱਕ ਜਸਟ ਟੋਕਨ ਆਫ ਲਵ ਹੈ। ਜਿਹੜਾ ਪ੍ਰਮਾਤਮਾ ਨੇ ਤੁਹਾਨੂੰ ਟੈਲੈਂਟ ਦਿੱਤਾ ਹੈ ਔਰ ਜਿੰਨੀ ਤੁਸੀਂ ਮਿਹਨਤ ਕਰਦੇ ਹੋ ਉਹਦੇ ਮੁਕਾਬਲੇ ਇਹ ਕੁਛ ਵੀ ਨਹੀਂ। ਇੱਕ ਕਿਸੇ ਖਿਡਾਰੀ ਦੇ ਕਾਮਯਾਬ ਹੋਣ ਦੇ ਵਿੱਚ ਉਹਦਾ ਆਪਣਾ ਪਸੀਨਾ ਤਾਂ ਹੁੰਦਾ ਹੀ ਹੈ, ਸਭ ਤੋਂ ਪਹਿਲਾਂ ਉਹਦੇ ਪੇਰੈਂਟਸ ਦਾ ਯੋਗਦਾਨ ਹੁੰਦਾ ਹੈ, ਉਹਦੇ ਕੋਚ ਦੀ ਮਿਹਨਤ ਹੁੰਦੀ ਹੈ। ਸੋ ਇਹ ਮਿਹਨਤਾਂ ਨਾਲ ਹੁੰਦਾ, ਇਹ ਐਵੇਂ ਤੁੱਕੇ ਨਹੀਂ ਲੱਗਦੇ।
8: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਤੇ ਅਮਨਜੋਤ ਕੌਰ ਨੂੰ ਵੀ ਵਿਸ਼ਵ ਕੱਪ ਜਿੱਤ ਲਈ 1.5 ਕਰੋੜ ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ
10: ਜੋ ਰੈਕਗਨਾਈਜੇਸ਼ਨ ਅਸੀਂ ਹਮੇਸ਼ਾ ਚਾਹੁੰਦੇ ਸੀਗੇ ਕਿ ਸਾਡੀ ਪੰਜਾਬ ਗਵਰਨਮੈਂਟ ਸਾਨੂੰ ਦੇਵੇ, ਸੁਣ ਕੇ ਅੱਛਾ ਲੱਗਿਆ ਕਿ 3,000 ਪਿੰਡਾਂ ਦੇ ਵਿੱਚ ਸਟੇਡੀਅਮ ਬਣੇ ਨੇ, 6,000 ਪਿੰਡਾਂ ਦੇ ਵਿੱਚ ਜਿਮ ਬਣਾਏ ਗਏ ਨੇ, ਕਿਉਂਕਿ ਐਜ਼ ਏ ਸਪੋਰਟਸ ਪਰਸਨ ਸਾਨੂੰ ਹਮੇਸ਼ਾ ਇੱਕ ਚੀਜ਼ ਦੀ ਕਮੀ ਮਹਿਸੂਸ ਹੁੰਦੀ ਸੀ ਕਿ ਜਿੱਥੇ ਸਾਡੇ ਕੋਲ ਅੱਛੇ ਪਲੇਟਫਾਰਮ ਨਹੀਂ ਸੀਗੇ ਆਪਣੇ ਆਪ ਨੂੰ ਪ੍ਰਪੇਅਰ ਕਰਨ ਲਈ, ਔਰ ਅੱਜ ਦੀ ਜਨਰੇਸ਼ਨ ਲਈ ਇਹ ਬਹੁਤ ਵਧੀਆ ਮੌਕਾ ਹੈ ਕਿ ਸਾਡੀ ਗਵਰਨਮੈਂਟ ਸਾਨੂੰ ਇੱਕ ਅੱਛਾ ਪਲੇਟਫਾਰਮ ਦੇ ਰਹੀ ਹੈ।
8: ਇਸ ਤੋਂ ਇਲਾਵਾ ਕੌਮੀ ਤੇ ਕੌਮਾਂਤਰੀ ਪੱਧਰ ਤੇ ਵੱਖ ਵੱਖ ਖੇਡ ਮੁਕਾਬਲਿਆਂ ਵਿੱਚੋਂ ਤਮਗੇ ਜਿੱਤ ਕੇ ਸੂਬੇ ਦਾ ਨਾਮ ਵਧਾਉਣ ਵਾਲੇ ਹੋਰਨਾਂ ਖਿਡਾਰੀਆਂ ਨੂੰ ਵੀ ਵੱਡੀਆਂ ਨਕਦ ਰਾਸ਼ੀ ਦਿੱਤੀ ਗਈ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਐਲਾਨ ਕੀਤਾ ਕਿ ਸੂਬੇ ਨੇ ਸਾਲ 2026-27 ਦੇ ਸਾਉਣੀ ਸੀਜ਼ਨ ਦੌਰਾਨ 5 ਲੱਖ ਏਕੜ ਰਕਬੇ ਨੂੰ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਧੀਨ ਲਿਆਉਣ ਦਾ ਟੀਚਾ ਰੱਖਿਆ ਤੇ ਇਸ ਮਕਸਦ ਲਈ 40 ਕਰੋੜ ਰੁਪਏ ਦੇ ਬਜਟ ਦਾ ਪ੍ਰਬੰਧ ਵੀ ਕੀਤਾ ਗਿਆ। ਪਾਣੀ ਬਚਾਉਣ ਵਾਲੀ DSR ਯੋਜਨਾ ਬਾਰੇ ਵੇਰਵੇ ਸਾਂਝੇ ਕਰਦਿਆਂ ਮੰਤਰੀ ਨੇ ਕਿਹਾ ਕਿ ਸਾਲ 2025 ਦੇ ਸਾਉਣੀ ਸੀਜ਼ਨ ਦੌਰਾਨ 23,410 ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਈ ਜਿਸ ਤਹਿਤ 2,35,000 ਏਕੜ ਰਕਬਾ ਕਵਰ ਕੀਤਾ ਗਿਆ। ਸਰਕਾਰ ਨੇ ਸਾਰੇ ਯੋਗ ਕਿਸਾਨਾਂ ਨੂੰ 1,500 ਰੁਪਏ ਪ੍ਰਤੀ ਏਕੜ ਦੀ ਦਰ ਨਾਲ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਸਿੱਧੇ ਤੌਰ 'ਤੇ 35 ਕਰੋੜ 38 ਲੱਖ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਦਿੱਤੀ ਹੈ। ਸੂਬੇ ਦੇ ਕਿਸਾਨਾਂ ਨੂੰ ਪਾਣੀ ਬਚਾਉਣ ਵਾਲੀ ਤਕਨੀਕ ਅਪਣਾਉਣ ਵਾਸਤੇ ਪ੍ਰੇਰਿਤ ਵੀ ਕੀਤਾ। ਪੰਜਾਬ ਦੇ ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ PSPCL ਵੱਲੋਂ ਆਉਂਦੇ ਝੋਨੇ ਦੇ ਬਿਜਾਈ

0: ਸੀਜ਼ਨ ਦੌਰਾਨ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਲੋੜੀਂਦੇ ਵਿਆਪਕ ਪ੍ਰਬੰਧ ਕੀਤੇ ਗਏ ਨੇ। ਸ੍ਰੀ ਸੌਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਲਈ ਝੋਨੇ ਦੇ ਸੀਜ਼ਨ ਲਈ ਸਾਰੇ ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਕ 8 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ। ਇਹ ਸਮਾਂ ਸਾਰਨੀ 1 ਜੂਨ ਤੋਂ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਰੂਪਨਗਰ, SAS ਨਗਰ, ਫਤਿਹਗੜ੍ਹ ਸਾਹਿਬ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ 'ਚ ਅਚੇ 5 ਜੂਨ ਤੋਂ ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿਖੇ ਲਾਗੂ ਹੋਵੇਗਾ। ਇਸ ਦੇ ਨਾਲ ਹੀ 9 ਜੂਨ ਤੋਂ ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ ਅਤੇ SPS ਨਗਰ ਜ਼ਿਲ੍ਹਿਆਂ ਵਿੱਚ ਰੋਜ਼ਾਨਾ 8 ਘੰਟੇ ਤੋਂ ਵੱਧ ਬਿਜਲੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਦੀ ਸਹੂਲਤ ਲਈ ਸਾਰੀਆਂ ਜ਼ਰੂਰੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIRRNU ਜਲੰਧਰ। ਪੰਜਾਬ ਸਰਕਾਰ ਵੱਲੋਂ ਸੂਬੇ 'ਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਐ। ਇਸ ਦਿਨ ਚੰਡੀਗੜ੍ਹ ਸਥਿਤ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਵਿਦਿਅਕ ਸੰਸਥਾਵਾਂ ਅਤੇ ਹੋਰਨਾਂ ਸਰਕਾਰੀ ਅਦਾਰਿਆਂ 'ਚ ਵੀ ਛੁੱਟੀ ਰਹੇਗੀ ਤਾਂ ਜੋ ਵੱਧ ਤੋਂ ਵੱਧ ਲੋਕ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ। ਚੋਣਾਂ ਨੂੰ ਸ਼ਾਂਤੀਪੂਰਨ ਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਰਾਜ ਚੋਣ ਕਮਿਸ਼ਨ ਵੱਲੋਂ ਕਈ ਸਖ਼ਤ ਪਾਬੰਦੀਆਂ ਵੀ ਲਾਗੂ ਕੀਤੀਆਂ ਗਈਆਂ ਨੇ। ਹੁਕਮਾਂ ਮੁਤਾਬਕ ਚੋਣ ਪ੍ਰਚਾਰ ਕੱਲ੍ਹ 25 ਮਈ ਨੂੰ ਸ਼ਾਮ 5 ਵਜੇ ਬੰਦ ਹੋ ਜਾਏਗਾ। ਕਮਿਸ਼ਨ ਵੱਲੋਂ ਜਾਰੀ ਹੁਕਮਾਂ ਮੁਤਾਬਕ ਵੋਟਿੰਗ ਵਾਲੇ ਦਿਨ 26 ਮਈ ਨੂੰ ਪੋਲਿੰਗ ਬੂਥਾਂ ਦੇ 200 ਮੀਟਰ ਦਾਇਰੇ 'ਚ ਕਿਸੇ ਵੀ ਉਮੀਦਵਾਰ ਜਾਂ ਉਸ ਦੇ ਸਮਰਥਕ ਵੱਲੋਂ ਚੋਣ ਪ੍ਰਚਾਰ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੋਲਿੰਗ ਬੂਥਾਂ ਨੇੜੇ ਕਿਸੇ ਵੀ ਤਰ੍ਹਾਂ ਦਾ ਸ਼ੋਰ ਸ਼ਰਾਬਾ ਜਾਂ ਹੰਗਾਮਾ ਕਰਨ 'ਤੇ ਵੀ ਪਾਬੰਦੀ ਰਹੇਗੀ। ਪੰਜਾਬ ਚੋਣ ਕਮਿਸ਼ਨ ਨੇ ਸੂਬੇ 'ਚ 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਵੋਟਰ ਫੋਟੋ ਸ਼ਨਾਖਤੀ ਕਾਰਡ ਤੋਂ ਇਲਾਵਾ 15 ਹੋਰ ਬਦਲਵੇਂ ਦਸਤਾਵੇਜ਼ਾਂ ਨੂੰ ਪਛਾਣ ਦੇ ਸਬੂਤ ਵਜੋਂ ਮਾਨਤਾ ਦਿੱਤੀ ਹੈ। ਜਲੰਧਰ ਦੇ ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਨੇ ਕਿਹਾ ਕਿ ਇਹਨਾਂ ਵੋਟਰਾਂ ਕੋਲ ਵੋਟਰ ਫੋਟੋ ਸ਼ਨਾਖਤੀ ਕਾਰਡ ਨਹੀਂ ਹੈ, ਪਰ ਵਾਰਡ ਵਾਈਜ਼ ਵੋਟਰ ਸੂਚੀ ਵਿੱਚ ਨਾਮ ਦਰਜ ਹੈ। ਉਹ ਬਦਲਵੇਂ ਦਸਤਾਵੇਜ਼ ਦਿਖਾ ਕੇ ਵੋਟ ਪਾ ਸਕਦੇ ਨੇ। ਕਪੂਰਥਲਾ ਜੇਲ੍ਹ ਦੇ ਇੱਕ ਬੈਰਕ ਵਿੱਚ ਕੈਦੀਆਂ ਵਿੱਚ ਕਥਿਤ ਤੌਰ 'ਤੇ ਕੱਲ੍ਹ ਦੇਰ ਰਾਤ ਹੋਏ ਹੰਗਾਮੇ ਕਾਰਨ ਜੇਲ੍ਹ ਦੇ ਕੁਝ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ। ਇਹ ਘਟਨਾ ਕੈਦੀਆਂ ਅਤੇ ਵਿਚਾਰਾਧੀਨ ਕੈਦੀਆਂ ਦਰਮਿਆਨ ਝੜਪ ਤੋਂ ਬਾਅਦ ਵਾਪਰੀ। ਸੀਨੀਅਰ ਪੁਲਿਸ ਅਧਿਕਾਰੀ ਤੁਰੰਤ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਬਲਾਂ ਦੇ ਨਾਲ ਮੌਕੇ 'ਤੇ ਪਹੁੰਚੇ। ਇਸ ਦੌਰਾਨ ਜੇਲ੍ਹ ਦੇ ਅੰਦਰ ਅਤੇ ਆਲੇ ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਇਸ ਦੌਰਾਨ ਕਪੂਰਥਲਾ ਦੇ SSP ਗੌਰਵ ਤੁਰਾ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ।
1: जिला पुलिस को एक इत्तला मिली थी जेल ऑफिशियल से कि जेल के अंदर कुछ कैदी आपस में लड़े हैं। कुछ कैदी है उन्होंने जेल के अपने बैरिक्स के बाहर ओपन में कुछ चीजों को जो आग लगाई हुई थी और कुछ जो कैदी है वो आपस में लड़ रहे थे। तुरंत ही सुरक्षा बल का प्रयोग करते हुए सारे कैदियों को अपनी अपनी पोजिशन पे उनको वापस अपने बैरिक में भेजा गया। कोई जेल ब्रेक नहीं हुई है। इशू एक लोकलाइज्ड इशू था जिसमें ब्लॉक नंबर 4 के कुछ कैदी आपस में लड़े थे। ये सारे हार्डन्ड क्रिमिनल्स है जिनके ऊपर 4 या 4 से ज्यादा मुकदमे ऑलरेडी दर्ज है। तो कुछ समय बाद ये कैदियों आके ये छत पे चढ़ गए थे। पुलिस बल का प्रयोग करके उनको नीचे जाने में हम सफल हुए हैं। किसी को गनशॉट इंजरी नहीं है। टियर गैस की शेल की इंजरी एक कैदी को आई है। इसके अलावा 2 और कैदी हैं जिनको चोटें आई है जो कि उनकी आपस में ही जो भिड़त हुई थी उसके कारण जो चोटें आई है। अनप्रेसिडेंटेड लेवल पे हमने मोबाइल फोन रिकवर किए हैं। प्रिजन के अंदर अलग अलग जो ग्रुपबाजी लगातार ही चलती रहती है तो हल्के हल्के
0: ਦੇਸ਼ਵਿਆਪੀ ਫਿੱਟ ਇੰਡੀਆ ਮੁਹਿੰਮ ਦੇ ਹਿੱਸੇ ਵਜੋਂ ਸੀਮਾ ਸੁਰੱਖਿਆ ਬਲ ਦੇ ਜਲੰਧਰ ਸਥਿਤ ਪੰਜਾਬ ਫਰੰਟੀਅਰ ਹੈੱਡਕੁਆਰਟਰ ਨੇ ਅੱਜ ਫਿੱਟ ਇੰਡੀਆ ਸਾਈਡ ਔਨ ਸਾਈਕਲ ਮੁਹਿੰਮ ਦੇ 75ਵੇਂ ਐਡੀਸ਼ਨ ਦੇ ਹਿੱਸੇ ਵਜੋਂ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ। ਇਸ ਰੈਲੀ ਨੂੰ PSF ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤੁਲ ਫੁਲਚੇਲੇ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ 4 ਮੁਲਜ਼ਮਾਂ ਨੂੰ 2.5 ਕਿਲੋ ਤੋਂ ਵੱਧ ਹੈਰੋਇਨ ਤੇ 9.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਇਸ ਮੋਡਿਊਲ ਨੇ ਵਿਦੇਸ਼ੀ ਤਸਕਰਾਂ ਅਤੇ ਹੈਂਡਲਰਾਂ ਨਾਲ ਸਬੰਧ ਸਨ। ਅੰਮ੍ਰਿਤਸਰ ਸਥਿਤ ਇਤਿਹਾਸਕ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਅੱਜ ਚੱਲ ਰਹੇ ਉਸਾਰੀ ਕਾਰਜਾਂ ਦੌਰਾਨ ਵਾਪਰੇ ਇੱਕ ਹਾਦਸੇ 'ਚ 2 ਔਰਤਾਂ ਦੀ ਮੌਤ ਹੋ ਗਈ ਜਦਕਿ 9 ਔਰਤਾਂ ਗੰਭੀਰ ਜ਼ਖਮੀ ਹੋਈਆਂ ਨੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਅੰਦਰ ਚੱਲ ਰਹੇ ਉਸਾਰੀ ਕਾਰਜਾਂ ਦੌਰਾਨ ਅਚਾਨਕ ਲੈਂਟਰ ਵਾਲੀਆਂ ਲੋਹੇ ਦੀਆਂ ਪਲੇਟਾਂ ਹੇਠਾਂ ਬੈਠੀ ਸੰਗਤ 'ਤੇ ਜਾ ਡਿੱਗੀਆਂ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਸ੍ਰੀ ਗੁਰੂ ਰਾਮਦਾਸ ਵੱਲਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਸ਼ਾਮੀ 7:30 ਵਜੇ ਸ਼ੁਰੂ ਹੋਵੇਗਾ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 87 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ। ਪੰਜਾਬ ਸਰਕਾਰ ਵੱਲੋਂ ਸਾਲ 2025-26 'ਚ ਪਾਣੀ ਬਚਾਉਣ ਵਾਲੀ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਨੂੰ 35 ਕਰੋੜ 38 ਲੱਖ ਰੁਪਏ ਜਾਰੀ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 28 ਕਿਲੋ ਤੋਂ ਵੱਧ ਹੈਰੋਇਨ ਤੇ 9.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ।

0: ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਨਮਸਕਾਰ।
1: So where are we going tonight?
2: ਚੱਲ ਗੱਡੀ ਦਾ ਬਹਿ ਜਾ, ਪਹਿਲਾਂ ਹੀ ਪੁੱਛੀ ਜਾਂਦੀ ਆ ਕਿੱਥੇ ਜਾਣਾ। ਮੈਂ ਕਿਹਾ ਅੱਜ ਤੈਨੂੰ ਫੁੱਲ ਵਾਲਾ ਸੂਟ ਨਾ ਲੈ ਕੇ ਦੇਣਾ ਹੀ ਦੇਣਾ।
1: ਹਾਏ ਹਾਏ ਸੋਹਣਿਆ, ਅੱਜ ਤਾਂ ਤੇਰੀਆਂ ਜੇਬਾਂ ਭਰੀਆਂ ਲੱਗਦੀਆਂ।
2: ਉਹ ਤੈਨੂੰ ਹੀ ਪਤਾ। ਬੱਲੇ ਬੱਲੇ ਬਈ, ਅੱਜ ਬੜੀ ਰੌਣਕ।

ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਅਤੇ ਹੋਸਟ ਆਰਜਰੀਆ ਦੇ ਨਾਲ ਅਤੇ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਪੋਜ਼ੀਟਿਵ ਐਟੀਟਿਊਡ ਰੱਖਣ ਦੀ ਜ਼ਿੰਦਗੀ ਵਿੱਚ। ਬਹੁਤ ਸਾਰੀਆਂ ਇੱਥੋਂ ਪਹਿਲਾਂ ਗੱਲਾਂ ਬਾਤਾਂ ਕੀਤੀਆਂ ਕਿ ਕਿਵੇਂ ਕਿਵੇਂ ਅਸੀਂ ਪੋਜ਼ੀਟਿਵ ਐਟੀਟਿਊਡ ਸਾਨੂੰ ਕਿਸ ਕਿਸ ਸਿਚੁਏਸ਼ਨ 'ਚ ਰੱਖਣਾ ਚਾਹੀਦਾ ਹੈ, ਪਰ ਕਹਿੰਦੇ ਨੇ ਨਾ ਕਿ ਕਹਿਣਾ ਸੌਖਾ ਹੁੰਦਾ ਹੈ ਅਤੇ ਕਰਨਾ ਜਿਹੜਾ ਹੈਗਾ ਉਹ ਥੋੜ੍ਹਾ ਔਖਾ ਹੁੰਦਾ ਹੈ। ਸੋ ਹੁਣ ਮੈਂ ਤੁਹਾਨੂੰ ਇੱਕ ਥੋੜ੍ਹੇ ਜਿਹੇ ਈਜ਼ੀ ਸਟੈਪਸ ਦੱਸ ਸਕਦੇ ਜਿਹਦੇ ਨਾਲ ਆਪਾਂ ਆਪਣੀ ਜ਼ਿੰਦਗੀ ਵਿੱਚ ਹੋਰ ਆਪਟੀਮਿਸਟਿਕ, ਹੋਰ ਪੋਜ਼ੀਟਿਵ ਹੋ ਸਕਦੇ ਹਾਂ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਬਈ ਪੋਜ਼ੀਟਿਵ ਰਹਿਣਾ ਕੋਈ ਜਾਦੂ ਦੀ ਛੜੀ ਨਹੀਂ ਹੈ ਕਿ ਮੈਂ ਅੱਜ ਗਿਆ ਅਤੇ ਆਪਾਂ ਕੱਲ੍ਹ ਨੂੰ ਹੀ ਇੱਕਦਮ ਮੈਂ ਪੋਜ਼ੀਟਿਵ ਐਟੀਟਿਊਡ ਲੈ ਕੇ ਚੱਲ ਪਏ। ਨਹੀਂ ਜੀ ਨਹੀਂ, ਇਟ ਇਜ਼ ਨੋਟ ਐਨ ਓਵਰ ਨਾਈਟ ਪ੍ਰੋਸੈਸ, ਇਹਨੂੰ ਟਾਈਮ ਲੱਗਦਾ ਹੈ। ਰੂਮ ਵਾਜ ਨੋਟ ਬਿਲਟ ਇਨ ਅ ਡੇ ਐਂਡ ਗੁੱਡ ਥਿੰਗਸ ਟੇਕ ਟਾਈਮ, ਰਾਈਟ। ਸੋ ਸਭ ਤੋਂ ਪਹਿਲਾਂ ਅਸੀਂ ਚੀਜ਼ ਕੀ ਕਰ ਸਕਦੇ ਹਾਂ ਕਿ ਸਾਨੂੰ ਗ੍ਰੈਟੀਟਿਊਡ ਪ੍ਰੈਕਟਿਸ ਕਰਨਾ ਚਾਹੀਦਾ ਕਿ ਰੋਜ਼ ਜਦੋਂ ਵੀ ਸਵੇਰੇ ਉੱਠਦੇ ਹਾਂ ਨਾ, ਇਹ ਸੋਚਣ ਦੀ ਬਜਾਏ ਕਿ ਉਹ ਮੈਂ ਅੱਜ ਕਿਹੜਾ ਕਿਹੜਾ ਕੰਮ ਕਰਨਾ ਹੈ, ਕਿਹੜੀ ਕਿਹੜੀ ਮੀਟਿੰਗ 'ਤੇ ਜਾਣਾ ਹੈ, ਜਾਂ ਮੇਰਾ ਕਿਹੜਾ ਕਿਹੜਾ ਕੰਮ ਪੈਂਡਿੰਗ ਹੈ, ਨੋ ਡਾਊਟ ਉਹ ਵੀ ਚੀਜ਼ਾਂ ਜ਼ਰੂਰੀ ਨੇ। ਪਰ ਸਭ ਤੋਂ ਪਹਿਲਾਂ ਜਿਹੜੇ ਦਿਨ ਦੇ ਪਹਿਲੇ 5 ਮਿੰਟ ਹੁੰਦੇ ਨਾ, ਆਪਣੇ ਆਪ ਨੂੰ ਡੈਡੀਕੇਟ ਕਰੋ, ਕਿਉਂਕਿ ਕਹਿੰਦੇ ਨੇ ਕਿ ਉਹ ਜਿਹੜੇ ਸਵੇਰ ਦੇ 5 ਮਿੰਟ ਪਹਿਲੇ ਹੁੰਦੇ ਨੇ ਨਾ, ਉਹ ਤੁਹਾਡੇ ਦਿਨ ਦਾ ਸਾਰਾ ਮੂਡ ਅਤੇ ਸਾਰਾ ਐਟੀਟਿਊਡ ਉਹਨਾਂ 'ਤੇ ਡਿਪੈਂਡ ਕਰਦਾ ਹੈ। ਸੋ ਜੇ ਉਸ ਦਿਨ ਦੀ ਸ਼ੁਰੂਆਤ ਅਸੀਂ ਸ਼ੁਕਰਾਨੇ ਨਾਲ, ਗ੍ਰੈਟੀਟਿਊਡ ਨਾਲ ਕਰ ਰਹੇ ਹਾਂ, ਤਾਂ ਉਹ ਤੋਂ ਸੋਹਣੀ ਗੱਲ ਹੋਰ ਕੀ ਹੋ ਸਕਦੀ ਹੈ। ਸੋ ਰੋਜ਼ ਸਵੇਰੇ ਜਦੋਂ ਵੀ ਉੱਠਦੇ ਹਾਂ ਤਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਪਰਮਾਤਮਾ ਦਾ ਸ਼ੁਕਰ ਕਰੀਏ, ਘੱਟੋ ਘੱਟ 3-5 ਗੱਲਾਂ ਲਈ ਤਾਂ ਸ਼ੁਕਰ ਕਰੀਏ ਹੀ ਕਰੀਏ ਨਾ ਜੋ ਉਹਨੇ ਸਾਨੂੰ ਦਿੱਤੀਆਂ ਨੇ। ਅਤੇ ਉਹਨਾਂ 'ਚੋਂ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ ਜਿਵੇਂ ਕਿ ਚੰਗੀ ਸਿਹਤ, ਚੰਗਾ ਪਰਿਵਾਰ, ਘਰ ਸਿਰ 'ਤੇ ਛੱਤ, ਨੌਕਰੀ, ਜਾਂ ਸਾਡੇ ਜਿਹੜੇ ਵੈਲ ਵਿਸ਼ਸ ਨੇ ਉਹਨਾਂ ਦੇ ਲਈ, ਚੰਗੀ ਸਿਹਤ ਦੇ ਲਈ। ਸੋ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜੋ ਸਾਨੂੰ ਪਰਮਾਤਮਾ ਨੇ ਦਿੱਤੀਆਂ ਹੁੰਦੀਆਂ, ਅਤੇ ਬਸ ਲੋੜ ਹੁੰਦੀ ਹੈ ਕਿ ਉਹਨਾਂ ਵੱਲ ਮਾੜੀ ਜਿਹੀ ਝਾਤੀ ਮਾਰਨ ਦੀ ਅਤੇ ਉਹਨਾਂ ਦੇ ਲਈ ਸ਼ੁਕਰਗੁਜ਼ਾਰ ਹੋਣ ਦੀ।

0: ਅੱਜਕੱਲ ਭਾਰਤ ਦੇ ਹਰ ਪਿੰਡ ਦੀਆਂ ਛੱਤਾਂ ਬਦਲ ਗਈਆਂ ਹਨ। ਜਿੱਥੇ ਕਦੇ ਛੱਤਾਂ ਤੇ ਸਿਰਫ ਪਾਪੜ ਅਤੇ ਕੱਪੜੇ ਸੁਕਾਏ ਜਾਂਦੇ ਸਨ, ਉੱਥੇ ਹੁਣ ਬਿਜਲੀ ਬਿੱਲ ਜ਼ੀਰੋ ਹੋ ਰਹੇ ਹਨ। ਹਰ ਪਿੰਡ ਵਿੱਚ ਲੋਕ ਸੋਲਰ ਪੈਨਲ ਲਗਾ ਰਹੇ ਹਨ। ਤੁਸੀਂ ਵੀ ਲਗਾ ਲਓ। 78,000 ਦੀ ਸਬਸਿਡੀ ਦੇ ਰਹੀ ਹੈ ਭਾਰਤ ਸਰਕਾਰ। 30 ਲੱਖ ਤੋਂ ਵੱਧ ਪਰਿਵਾਰ ਤਾਂ ਇਸ ਦਾ ਲਾਭ ਲੈ ਚੁੱਕੇ ਹਨ। ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਨਾਲ ਜੁੜਨ ਲਈ ਰਜਿਸਟਰ ਕਰੋ pmsuryaghar.gov.in।
1: ਸੋ ਆਪਾਂ ਅੱਜ ਦੇ ਪ੍ਰੋਗਰਾਮ ਵਿੱਚ ਗੱਲਬਾਤ ਕਰ ਰਹੇ ਸੀਗੇ ਕਿ ਕਿਵੇਂ ਅਸੀਂ ਆਪਣੀ ਜ਼ਿੰਦਗੀ ਵਿੱਚ ਆਪਟੀਮਿਸਟਿਕ ਰਹਿ ਕੇ ਪੋਜ਼ਿਟਿਵ ਐਟੀਟਿਊਡ ਦੇ ਨਾਲ ਆਪਣੀ ਜ਼ਿੰਦਗੀ ਨੂੰ ਹੋਰ ਸੋਹਣੀ ਬਣਾ ਸਕਦੇ ਹਾਂ ਅਤੇ ਜ਼ਿੰਦਗੀ ਨੂੰ ਗਲਵਕੜੀ ਪਾ ਕੇ ਕਹਿ ਸਕਦੇ ਹਾਂ ਲਵ ਯੂ ਜ਼ਿੰਦਗੀ। ਅਤੇ ਇਹਦਾ ਨਾ ਇੱਕ ਹੋਰ ਸਟੈਪ ਹੈਗਾ ਹੈ, ਇੱਕ ਹੋਰ ਟਿਪ ਹੈਗੀ ਆ ਆਈ ਵੁੱਡ ਸੇ, ਜਿਹਦੇ ਨਾਲ ਅਸੀਂ ਜ਼ਿੰਦਗੀ ਨੂੰ ਹੋਰ ਸੋਹਣੀ ਬਣਾ ਸਕਦੇ ਹਾਂ। ਉਹ ਹੈਗਾ ਹੈ ਕਿ ਚੰਗੀ ਸੰਗਤ ਰੱਖਣੀ। ਗੁਰਬਾਣੀ ਦੇ ਵਿੱਚ ਅਗੇਨ ਇੱਕ ਰੈਫਰੈਂਸ ਆਪਾਂ ਲੈਂਦੇ ਹਾਂ, ਗੁਰਬਾਣੀ ਦੇ ਵਿੱਚ ਲਿਖਿਆ ਨਾ ਕਿ ਜੈਸੀ ਸੰਗਤ ਤੈਸੋ ਰੰਗ। ਅਤੇ ਬਿਲਕੁਲ ਸੱਚ ਹੈ। ਇਵਨ ਸਾਇੰਟਿਫਿਕ ਐਕਸਪੈਰੀਮੈਂਟਸ ਵੀ ਹੋਏ ਨੇ ਜਾਂ ਸਾਈਕੋਲੋਜੀਕਲ ਐਕਸਪੈਰੀਮੈਂਟਸ ਹੋਏ ਨੇ, ਉਹਦੇ ਵਿੱਚ ਵੀ ਇਹ ਪ੍ਰੂਵ ਹੋਇਆ ਹੈ ਕਿ ਜੇ ਤੁਸੀਂ ਚਾਰ ਲੋਕਾਂ ਦੇ ਵਿੱਚ ਰਹਿ ਰਹੇ ਹੋ ਅਤੇ ਚਾਰੋਂ ਲੋਕ ਇੱਕੋ ਜਿਹੇ ਨੇ, ਜੇ ਤੁਸੀਂ ਚਾਰ ਸਕਸੈਸਫੁਲ ਲੋਕਾਂ 'ਚ ਰਹਿ ਰਹੇ ਹੋ ਅਤੇ ਹਾਈ ਪ੍ਰੋਬੇਬਿਲਿਟੀ ਹੈ ਕਿ ਪੰਜਵੇਂ ਜਿਹੜੇ ਸਕਸੈਸਫੁਲ ਬੰਦੇ ਹੋ ਤੁਸੀਂ ਹੋਵੋਗੇ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਜੇ ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ ਔਨ ਅ ਡੇਲੀ ਬੇਸਿਸ, ਅਤੇ ਅਸੀਂ ਆਪਣੇ ਆਸ ਪਾਸ ਦੇ ਜਿਹੜੇ ਲੋਕ ਨੇ ਨਾ ਉਹ ਵੀ ਇਹੋ ਜਿਹੇ ਚੂਜ਼ ਕਰੀਏ ਜਿਹੜੇ ਪੋਜ਼ਿਟਿਵ ਐਟੀਟਿਊਡ ਰੱਖਦੇ ਨੇ ਜ਼ਿੰਦਗੀ ਨੂੰ ਲੈ ਕੇ। ਅਤੇ ਜ਼ਿੰਦਗੀ ਜੇ ਕੋਈ ਉਤਾਰ ਚੜਾਵ ਮਾੜਾ ਮੋਟਾ ਆਉਂਦਾ ਵੀ ਹੈ ਅਤੇ ਉਹਨੂੰ ਹੱਸ ਕੇ ਉਹਦੇ ਤੋਂ ਗੋ ਥਰੂ ਕਰ ਜਾਂਦੇ ਨੇ ਅਤੇ ਜ਼ਿੰਦਗੀ ਨੂੰ ਗਲਵੱਕੜੀ ਪਾ ਕੇ ਕਹਿੰਦੇ ਨੇ ਲਵ ਯੂ ਜ਼ਿੰਦਗੀ।

ਕਹਿੰਦੇ ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ। ਵੇਖੋ ਜੇ ਪੋਜ਼ਿਟਿਵ ਐਟੀਟਿਊਡ ਨਾਲ ਵੀ ਤੁਸੀਂ ਰੱਖੋਗੇ ਨਾ, ਤਾਂ ਉਹ ਜਿਹੜਾ ਵੀ ਤੁਹਾਡਾ ਬੈਟਰ ਹਾਫ ਹੋਏਗਾ ਜਾਂ ਹੋਏਗੀ, ਉਹ ਵਧੀਆ ਹੀ ਰਹੇਗਾ, ਖੁਸ਼ ਹੀ ਰਹੇਗਾ। ਸੋ ਅੱਜ ਆਪਾਂ ਬਹੁਤ ਸਾਰੀ ਟਿਪਸ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ, ਜਿਹਦੇ ਨਾਲ ਅਸੀਂ ਆਪਣੀ ਲਾਈਫ ਦੇ ਵਿੱਚ ਪੋਜ਼ਿਟਿਵ ਐਟੀਟਿਊਡ ਦੇ ਨਾਲ ਜੀ ਸਕਦੇ। ਦੇਖੋ ਜੀ, ਜਿਹੜੇ ਲਾਈਫ ਦੇ ਆਊਟਰ ਸਰਕਮਸਟੈਂਸਿਸ ਹੁੰਦੇ ਆ ਨਾ, ਉਹਨਾਂ ਨੂੰ ਆਪਾਂ ਕੰਟਰੋਲ ਨਹੀਂ ਕਰ ਸਕਦੇ, ਕਿਸੇ ਹੱਦ ਤੱਕ ਕੰਟਰੋਲੇਬਲ ਹੁੰਦੇ ਨੇ, ਪਰ ਮੋਸਟਲੀ ਆਪਾਂ ਨਹੀਂ ਕੰਟਰੋਲ ਕਰ ਸਕਦੇ। ਜੋ ਸਾਡੇ ਕੰਟਰੋਲ ਵਿੱਚ ਹੁੰਦਾ ਹੈ ਉਹ ਸਾਡਾ ਹੁੰਦਾ ਹੈ ਆਪਣਾ ਐਟੀਟਿਊਡ। ਅਤੇ ਬਹੁਤ ਸਾਰੀ ਟਿਪਸ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਸੀਗੀ, ਅਤੇ ਇੱਕ ਟਿਪ ਜਿਹੜੀ ਬਹੁਤ ਹੀ ਪਿਆਰੀ ਟਿਪ ਹੈ, ਅਤੇ ਅਗੇਨ ਜੇ ਆਪਾਂ ਗੁਰਬਾਣੀ ਦੀ ਰੈਫਰੈਂਸ ਲੈਂਦੇ ਹਾਂ, ਅਤੇ ਉਹਦੇ ਵਿੱਚ ਇਸ ਟਿਪ ਨੂੰ ਜਾਂ ਇਸ ਜਿਹੜੀ ਮੈਂ ਹੁਣ ਗੱਲ ਸ਼ੇਅਰ ਕਰਨ ਜਾ ਰਹੀ ਹਾਂ, ਉਹਦੇ 'ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ। ਉਹ ਹੈਗੀ ਹੈ ਸੇਵਾ। ਸੇਵਾ ਤੋਂ ਜੇ ਵੇਖੀਏ ਤਾਂ ਸੇਵਾ ਤੋਂ ਮੇਰਾ ਭਾਵ ਇਹ ਹੈ ਕਿ ਜੇ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਕਿਸੇ ਧਰਮ ਸਥਾਨ 'ਤੇ ਜਾ ਕੇ ਹੀ ਸੇਵਾ ਕਰਨੀ ਹੈ, ਜੇ ਤੁਸੀਂ ਕਿਸੇ ਰੋਂਦੇ ਹੋਏ ਬੱਚੇ ਨੂੰ ਹਸਾ ਸਕਦੇ ਹੋ, ਕਿਸੇ ਬਜ਼ੁਰਗ ਨੂੰ ਪਿਆਸੇ ਨੂੰ ਤੁਸੀਂ ਪਾਣੀ ਦੇ ਸਕਦੇ ਹੋ,

ਜੇ ਕੋਈ ਬੰਦਾ ਤੁਹਾਡੀ ਲਾਈਫ 'ਚ ਹੈ ਅਤੇ ਉਹ ਸੈਡ ਹੈ ਜਾਂ ਉਹਦਾ ਮਨ ਨਹੀਂ ਠੀਕ ਜਾਂ ਉਹਦੀ ਲਾਈਫ 'ਚ ਕੋਈ ਗੜਬੜ ਚੱਲ ਰਹੀ ਹੈ, ਅਤੇ ਜੇ ਤੁਸੀਂ ਉਹਦੀ ਮਦਦ ਕਰ ਸਕਦੇ ਹੋ ਤਾਂ ਉਹ ਵੀ ਸੇਵਾ ਹੀ ਹੁੰਦੀ ਹੈ। ਅਤੇ ਮੈਂ ਆਪਣੀ ਇੱਕ ਪਰਸਨਲ ਸਟੋਰੀ ਦੱਸਦੀ ਹਾਂ। ਸੋ ਕੀ ਹੋਇਆ ਸੀਗਾ, ਮੇਰੀ ਇੱਕ ਫਰੈਂਡ, ਉਹਦੇ ਨਾਲ XYZ ਕੁਛ ਹੋਇਆ ਅਤੇ ਉਹ ਕਾਫੀ ਦਿਨਾਂ ਤੋਂ ਨਾ ਸੈਡ ਚੱਲ ਰਹੀ ਸੀਗੀ। ਹਾਲਾਂਕਿ ਬਹੁਤ ਵੱਡੀ ਕੋਈ ਉਹਦੀ ਲਾਈਫ 'ਚ ਹੈਪਨਿੰਗ ਨਹੀਂ ਸੀ ਹੋਈ, ਬਟ ਫਿਰ ਵੀ ਉਹ ਆਪਣੀ ਲਾਈਫ 'ਚ ਨਾ ਨਿੱਕੇ ਨਿੱਕੇ ਮਾਈਨਰ ਇਨਕਨਵੀਨੀਅੰਸ ਨੂੰ ਲੈ ਕੇ ਨਾ ਬਹੁਤ ਵੱਡਾ ਇਸ਼ੂ ਬਣਾ ਲੈਂਦੀ ਸੀ, ਜੋ ਕਿ ਅਸੀਂ ਅਕਸਰ ਕਰਦੇ ਹਾਂ, ਸਾਨੂੰ ਸਾਡੇ ਧਿਆਨ 'ਚ ਨਹੀਂ ਹੁੰਦਾ। ਸੋ ਉਹਨੂੰ ਨਾ ਮੈਂ ਫਿਰ ਇੱਕ ਦਿਨ ਨਾ ਮੇਰੀ ਹੋਸਪਿਟਲ ਵਿਜ਼ਿਟ ਸੀਗੀ ਕਿਸੇ ਗੱਲ ਕਰਕੇ, ਅਤੇ ਮੈਂ ਉਹਨੂੰ ਲੈ ਗਈ ਨਾਲ। ਮੈਂ ਕਿਹਾ ਚੱਲ ਮੈਨੂੰ ਕੰਮ ਹੈ, ਤੂੰ ਮੇਰੇ ਨਾਲ ਚੱਲ। ਜਦੋਂ ਅਸੀਂ ਹੋਸਪਿਟਲ ਗਏ ਨਾ ਤਾਂ ਉੱਥੇ ਤਰ੍ਹਾਂ ਤਰ੍ਹਾਂ ਦੇ ਲੋਕ ਸੀਗੇ ਜਿਹੜੇ ਐਕਚੁਅਲ 'ਚ ਆਪਣੀ ਲਾਈਫ ਦੇ ਵਿੱਚ ਬਹੁਤ ਹੀ ਵੱਡੀਆਂ ਵੱਡੀਆਂ ਪ੍ਰੋਬਲਮਸ ਨੂੰ ਫੇਸ ਕਰ ਰਹੇ ਸੀਗੇ, ਅਤੇ ਬਸ ਅਰਦਾਸ ਕਰ ਰਹੇ ਸੀਗੇ ਕਿ ਉਹਨਾਂ ਨੂੰ ਜ਼ਿੰਦਗੀ ਵਿੱਚ ਇੱਕ ਦਿਨ ਹੋਰ ਮਿਲ ਜਾਏ, ਕੁਝ ਪਲ ਹੋਰ ਮਿਲ ਜਾਣ ਆਪਣਿਆਂ ਦੇ ਨਾਲ ਬਿਤਾਉਣ ਦੇ ਲਈ। ਸੋ ਸੇਵਾ ਜਦੋਂ ਅਸੀਂ ਕਰਦੇ ਹਾਂ ਜਾਂ ਕਿਸੇ ਦੀ ਅਸੀਂ ਮਦਦ ਕਰਦੇ ਹਾਂ ਨਾ, ਅਤੇ ਅਸੀਂ ਆਪਣਾ ਦੁੱਖ ਭੁੱਲ ਕੇ ਜਦੋਂ ਅਗਲੇ ਦਾ ਦੁੱਖ ਦੇਖਦੇ ਹਾਂ ਅਤੇ ਉਦੋਂ ਅਸੀਂ ਬਹੁਤ ਕੁਝ ਸਿੱਖਦੇ ਹਾਂ, ਅਤੇ ਫਿਰ ਸ਼ੁਕਰਗੁਜ਼ਾਰ ਦਿਲ 'ਚ ਸ਼ੁਕਰਾਨਾ ਆਪਣੇ ਆਪ ਹੀ ਨਿਕਲਦਾ ਹੈ। ਸੋ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਜ਼ਿੰਦਗੀ ਦੇ ਆਊਟਰ ਸਰਕਮਸਟੈਂਸਿਸ ਨੂੰ ਅਸੀਂ ਭਾਵੇਂ ਕੰਟਰੋਲ ਨਹੀਂ ਕਰ ਸਕਦੇ, ਪਰ ਜਿਹੜੇ ਇੰਟਰਨਲ ਸਾਡਾ ਐਟੀਟਿਊਡ ਹੈ, ਇੰਟਰਨਲ ਜੋ ਸਾਡੇ ਸਰਕਮਸਟੈਂਸਿਸ ਹੈ, ਉਹਨਾਂ ਨੂੰ ਅਸੀਂ ਜ਼ਰੂਰ ਕਿਸੇ ਨਾ ਕਿਸੇ ਹੱਦ ਤੱਕ ਜਿੰਨਾ ਵੀ ਅਸੀਂ ਕਰ ਸਕਦੇ ਹਾਂ ਸਾਨੂੰ ਉਹਨੂੰ ਬਦਲਣ ਦੀ ਅਤੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤਾਂ ਹੀ ਤਾਂ ਸਾਡੀ ਜ਼ਿੰਦਗੀ ਸਾਨੂੰ ਗਲਵੱਕੜੀ ਪਾ ਕੇ ਕਹੂਗੀ ਬਹੁਤ ਹੀ ਪਿਆਰ ਨਾਲ, ਲਵ ਯੂ ਜ਼ਿੰਦਗੀ। ਸੋ ਸਾਡੇ ਅਗਲੇ ਆਰਜੇ ਨੇ, ਉਹ ਵੀ ਆ ਗਏ ਹੋਏ ਨੇ ਸਟੂਡੀਓ ਦੇ ਵਿੱਚ, ਮੇਰੇ ਬਿਲਕੁਲ ਸਾਹਮਣੇ ਖੜ੍ਹੇ ਨੇ, ਆਪਣੀ ਕਿੱਸੇ ਕਹਾਣੀਆਂ ਲੈ ਕੇ, ਆਪਣੀ ਰਿਸਰਚ ਲੈ ਕੇ। ਅਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਪ੍ਰੋਗਰਾਮ ਇੰਜੋਏ ਕੀਤਾ ਹੋਊਗਾ। ਬਹੁਤ ਬਹੁਤ ਸ਼ੁਕਰੀਆ ਹੁਣ ਤੱਕ ਇਸ ਸਫ਼ਰ ਦੇ ਵਿੱਚ ਮੇਰੇ ਨਾਲ ਬਣਨ ਦੇ ਲਈ, ਥੈਂਕ ਯੂ ਸੋ ਮਚ। ਅਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਉਹਨਾਂ ਨਾਲ ਵੀ ਅਗਲਾ ਸਫ਼ਰ ਬਹੁਤ ਜ਼ਿਆਦਾ ਇੰਜੋਏ ਕਰੋਗੇ। ਅਤੇ ਜਾਣ ਲੱਗਿਆਂ ਸਤਿੰਦਰ ਸਰਤਾਜ ਹੋਣਾ ਦਾ ਬਹੁਤ ਹੀ ਵਧੀਆ ਜਿਹਾ ਗਾਣਾ ਤੁਹਾਡੇ ਸਾਰਿਆਂ ਨੂੰ ਪਲੇ ਕਰਕੇ ਜਾ ਰਹੀ ਹਾਂ। ਬਹੁਤ ਬਹੁਤ ਸ਼ੁਕਰੀਆ।

ਵੈਸੇ ਇੱਕ ਗੱਲ ਤਾਂ ਹੈ ਕਿ ਟਾਲੀਵੁੱਡ ਦਾ ਬਾਲੀਵੁੱਡ ਦੇ ਵਿੱਚ ਆਉਣ ਦੇ ਨਾਲ ਕਿਤੇ ਨਾ ਕਿਤੇ ਜਿਹੜੇ ਬਾਲੀਵੁੱਡ ਫੈਨਸ ਹੈਗੇ ਨਾ ਉਹਨਾਂ ਨੂੰ ਕੁਝ ਇੱਦਾਂ ਦੇ ਸੁਪਰ ਸਟਾਰਸ ਮਿਲ ਗਏ ਆ ਜਿਹੜੇ ਸ਼ਾਇਦ ਉਹਨਾਂ ਨੇ ਸਿਰਫ ਸੈੱਟ ਮੈਕਸ ਔਰ ਜ਼ੀ ਟੀ ਵੀ ਦੇ ਉੱਤੇ ਹੀ ਦੇਖੇ ਸੀਗੇ ਅਤੇ ਉਹਨਾਂ ਵਿੱਚੋਂ ਇੱਕ ਸੁਪਰ ਸਟਾਰ ਜਿਨ੍ਹਾਂ ਨੇ ਆਪਣਾ ਰੁਤਬਾ ਟ੍ਰਿਪਲ ਆਰ ਦੇ ਨਾਲ ਐਡਾ ਖਾਸ ਬਣਾ ਲਿਆ, ਮਤਲਬ ਜੂਨੀਅਰ ਐਨ ਟੀ ਆਰ, ਉਹਨਾਂ ਨੇ ਜੋ ਆਪਣੀ ਫੈਨ ਫੋਲੋਇੰਗ ਨੂੰ ਸਾਊਥ ਤੋਂ ਨਿਕਾਲ ਕੇ ਪੈਨ ਇੰਡੀਆ ਬੇਸ ਬਣਾਇਆ ਹੈ ਕਿ ਨਾਓ ਐਵਰੀਵਨ ਲਾਈਕ ਹਿਜ਼ ਇਮੋਸ਼ਨਸ, ਉਹਨਾਂ ਦਾ ਜਿਹੜਾ ਸਟਾਈਲ ਹੈ, ਉਹਨਾਂ ਦਾ ਜਿਹੜਾ ਡਾਂਸ ਹੈ, ਉਹਨਾਂ ਦਾ ਜਿਹੜੇ ਇਮੋਸ਼ਨਸ ਹੈ, ਉਹਨਾਂ ਦਾ ਜਿਹੜਾ ਬਾਡੀ ਨੂੰ ਲੈ ਕੇ ਕੋਨਫੀਡੈਂਸ ਹੈਗਾ, ਉਹ ਸਾਰਾ ਦਾ ਸਾਰਾ ਉਹਨਾਂ ਨੂੰ ਬਹੁਤ ਜ਼ਿਆਦਾ ਖਾਸ ਬਣਾ ਦਿੰਦਾ ਹੈ। ਅਤੇ ਉਹਨਾਂ ਦੇ 43rd ਬਰਥਡੇ ਦੇ ਉੱਤੇ ਉਹਨਾਂ ਨੇ ਆਪਣੀ ਅਗਲੀ ਫਿਲਮ ਡਰੈਗਨ ਦੀ ਜਿਹੜੀ ਪਹਿਲੀ ਝਲਕ ਹੈ ਉਹ ਜਾਰੀ ਕਰਤੀ ਹੈ। 4 ਮਿੰਟ 28 ਸੈਕਿੰਡ ਦੀ ਵੀਡੀਓ ਦੇ ਵਿੱਚ ਜੂਨੀਅਰ ਐਨ ਟੀ ਆਰ ਇੱਕ ਬੜੇ ਹੀ ਡੇਂਜਰਸ ਅਵਤਾਰ ਦੇ ਵਿੱਚ ਨਜ਼ਰ ਆ ਰਿਹਾ ਹੈ ਅਤੇ ਫਿਲਮ ਦਾ ਜਿਹੜਾ ਨਿਰਦੇਸ਼ਨ ਹੈ ਉਹ ਪ੍ਰਸ਼ਾਂਤ ਨੀਲ ਕਰ ਰਿਹਾ। ਅਤੇ ਜਿਹੜੀ ਅਗਰ ਕਹਾਣੀ ਦਾ ਅਗਰ ਸਟੋਰੀ ਲਾਈਨਅਪ ਕਰੀਏ ਤਾਂ ਉਹ 1976 ਦੇ ਬੈਕਗਰਾਊਂਡ ਦੇ ਉੱਤੇ ਬੇਸਡ ਹੈ, ਜਿਹਦੇ ਉੱਤੇ ਅਫੀਮ ਦਾ ਵਪਾਰ, ਅਫਗਾਨ ਟ੍ਰੇਡਿੰਗ ਕੰਪਨੀ ਔਰ ਗੋਲਡਨ ਟ੍ਰੇਡਿੰਗ ਕੰਪਨੀ ਦੇ ਆਸ ਪਾਸ ਕਿਸ ਤਰ੍ਹਾਂ ਦੇ ਨਾਲ ਖਤਰਨਾਕ ਸੰਘਰਸ਼ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ। ਅਤੇ ਦੱਸ ਦੇ ਕਿ ਇਹ 'ਚ ਜੂਨੀਅਰ ਐਨ ਟੀ ਆਰ ਕਲੂਗਰ ਨਾਮ ਦੇ ਇੱਕ ਅਸੈਸਨ ਇਨ ਚੀਫ ਦੀ ਭੂਮਿਕਾ ਹੈਗੀ ਉਹ ਨਿਭਾ ਰਹੇ ਆ। ਉਹਨਾਂ ਦੀ ਦਮਦਾਰ ਐਂਟਰੀ ਅਤੇ ਆਪਣੀ ਲੁੱਕ ਨੂੰ ਲੈ ਕੇ ਜਿਹੜਾ ਉਹਨਾਂ ਨੇ ਇਸ ਟਾਈਮ ਐਕਸਪੈਰੀਮੈਂਟ ਕੀਤਾ ਨਾ ਉਹ ਕਾਫੀ ਜ਼ਿਆਦਾ ਚੌਂਕਾਉਣ ਵਾਲਾ ਹੈਗਾ। ਸਪੈਸੀਫਿਕਲੀ ਟ੍ਰੇਲਰ ਦੇ ਵਿੱਚ ਕਿਹਾ ਹੋਇਆ ਉਹਨਾਂ ਦਾ ਉਹ ਡਾਇਲੋਗ ਕਿ ਭਗਵਾਨ ਕਾ ਸਭਸੇ ਬੜਾ ਵਰਦਾਨ ਇਹ ਹੈ ਕਿ ਟ੍ਰਿਗਰ ਦਬਾਨੇ ਕੇ ਬਾਅਦ ਮੁਝੇ ਪਛਤਾਵਾ ਨਹੀਂ ਹੋਤਾ। ਮਤਲਬ ਸੋਸ਼ਲ ਮੀਡੀਆ ਦੇ ਉੱਤੇ ਆਹ ਡਾਇਲੋਗ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈਗਾ। ਅਤੇ ਫਿਲਮ ਦੇ ਵਿੱਚ ਤੁਸੀਂ ਰੁਕਮਣੀ ਬਸੰਤ ਨੂੰ ਐਜ਼ ਅ ਫੀਮੇਲ ਲੀਡ ਦੇਖੋਗੇ, ਜਦਕਿ ਅਨਿਲ ਕਪੂਰ ਇਹਦੇ ਵਿੱਚ ਇੱਕ ਪੁਲਿਸ ਇੰਸਪੈਕਟਰ ਦੀ ਜਿਹੜੀ ਭੂਮਿਕਾ ਉਹ ਕਰਦੇ ਨਜ਼ਰ ਆਉਣਗੇ। ਅਤੇ ਇਸ ਤੋਂ ਇਲਾਵਾ ਆਸ਼ੂਤੋਸ਼ ਰਾਣਾ, ਬੀਜੂ ਮੈਨਨ ਔਰ ਖੁਸ਼ਬੂ ਸੁੰਦਰ ਵੀ ਇਸ ਮੂਵੀ ਦੇ ਵਿੱਚ ਨਜ਼ਰ ਆਉਣਗੇ। ਫਿਲਮ ਜਿਹੜੀ ਹੈਗੀ ਆ ਉਹ 5 ਭਾਸ਼ਾਵਾਂ ਦੇ ਵਿੱਚ ਰਿਲੀਜ਼ ਹੋਏਗੀ। ਪਹਿਲਾਂ ਆ ਫਿਲਮ 25 ਜੂਨ 2026 ਨੂੰ ਰਿਲੀਜ਼ ਹੋਣ ਵਾਲੀ ਸੀ, ਲੇਕਿਨ ਹੁਣ ਇਹਦੀ ਰਿਲੀਜ਼ ਡੇਟ ਜਿਹੜੀ ਹੈਗੀ ਆ ਉਹ ਐਕਸਟੈਂਡ ਕਰਕੇ 11 ਜੂਨ 2027, ਮਤਲਬ ਪ੍ਰੀ ਜਿਹੜੀ ਹੈਗੀ ਆ ਪ੍ਰੀਪੋਨ ਕਰ ਦਿੱਤੀ ਗਈ ਹੈਗੀ ਹੈ। ਅਤੇ ਹਿੰਦੀ ਦੇ ਵਿੱਚ, ਤਮਿਲ ਦੇ ਵਿੱਚ, ਤੇਲਗੂ, ਕੰਨੜ ਔਰ ਮਲਿਆਲਮ ਦੇ ਇਸ ਵਿੱਚ ਆਹ ਮੂਵੀਜ਼ ਜਿਹੜੀ ਹੈਗੀ ਹੈ ਤੁਸੀਂ ਦੇਖ ਸਕਦੇ ਹੈਗੇ। ਸੋ ਜੂਨੀਅਰ ਐਨ ਟੀ ਆਰ ਤੋਂ ਹਾਈਲੀ ਐਕਸਪੈਕਟੇਸ਼ਨ ਰਹਿ ਗਈਆਂ, ਕਿਉਂਕਿ ਉਹਨਾਂ ਦੀ ਜਿਹੜੀ ਲਾਸਟ ਮੂਵੀ ਸੀਗੀ ਉਹ ਵਾਰ ਕਾਫੀ ਜ਼ਿਆਦਾ ਡੈਡਫੁੱਲ ਸਾਬਿਤ ਹੋਈ ਸੀਗੀ। ਅਤੇ ਲੇਕਿਨ ਹੁਣ ਉਹਨਾਂ ਦੇ ਫੈਨਸ ਐਕਸਪੈਕਟ ਕਰ ਰਹੇ ਹੋਣਗੇ ਕਿ ਇਹ ਮੂਵੀ ਦੇ ਵਿੱਚ ਉਹਨਾਂ ਨੂੰ ਇੱਕ ਨਏ ਅਵਤਾਰ ਦੇ ਵਿੱਚ, ਉਹਨਾਂ ਦੇ ਇੱਕ ਨਏ ਟ੍ਰੈਂਡ ਦੇ ਵਿੱਚ ਜਿਹਦੇ ਲਈ ਉਹ ਫੇਮਸ ਹੈ, ਆਪਣੇ ਐਕਸ਼ਨ ਸੀਕੁਐਂਸ ਲਈ ਜ਼ਰੂਰ ਦੇਖਣ ਨੂੰ ਮਿਲਣ। ਅਤੇ ਦੱਸਾਂਗਾ ਹੋਰ ਡਰੈਗਨ ਇਸ ਤਰ੍ਹਾਂ ਇਸ ਹਫ਼ਤੇ ਜੋ ਰਿਲੀਜ਼ ਹੋਏਗੀ 2 ਹਫ਼ਤਿਆਂ ਬਾਅਦ ਅਤੇ ਉਹਦਾ ਕੀ ਰਿਸਪੋਂਸ ਰਿਹਾ ਹੈਗਾ। ਤਦ ਤੱਕ ਤੁਸੀਂ ਫਿਲਮੀ ਦੁਨੀਆ ਜੁੜੇ ਰਹੋ ਅਤੇ ਇੰਜੋਏ ਕਰੋ। ਪਿਆਰਾ ਜਿਹਾ ਅਗਲਾ ਟਰੈਕ ਕੇਕੇ ਦੀ ਆਵਾਜ਼ ਦੇ ਵਿੱਚ ਮਿਲਦੇ ਹਾਂ ਟਰੈਕ ਦੇ ਉਸ ਪਰ ਬਾਲੀਵੁੱਡ ਦੀ ਹੋਰ ਕੁਝ ਗੱਪਸ਼ਪ ਦੇ ਨਾਲ।

ਕਹਿੰਦੇ ਨੇ ਨਾ ਕੁਛ ਫਿਲਮਾਂ ਤੁਹਾਨੂੰ ਬਹੁਤ ਜ਼ਿਆਦਾ ਖਾਸ ਬਣਾ ਦਿੰਦੀਆਂ। ਵੈਸੇ ਤਾਂ ਅਨੁਪਮ ਖੇਰ ਜੀ ਆਪਣੇ ਬਹੁਤ ਸਾਰੇ ਕਿਰਦਾਰਾਂ ਦੇ ਲਈ ਫੇਮਸ ਹੈ ਅਤੇ ਬਾਲੀਵੁੱਡ ਦੇ ਵਿੱਚ ਉਹਨਾਂ ਦੀ ਖਾਸ ਹੀ ਮੁਕਾਮ ਹੈਗਾ, ਲੇਕਿਨ ਅਨੁਪਮ ਖੇਰ ਜਿੰਨਾ ਆਪਣਾ ਖਾਸ ਮੁਕਾਮ ਖੁਦ ਬਣਾ ਕੇ ਰੱਖਦੇ, ਉਨਾ ਹੀ ਖਾਸ ਮੁਕਾਮ ਉਹਨਾਂ ਦੀ ਵਾਈਫ ਕਿਰਨ ਖੇਰ ਨੇ ਵੀ ਬਣਾ ਕੇ ਰੱਖਿਆ। ਅਤੇ ਇੱਕ ਇੱਦਾਂ ਦੀ ਹੀ ਫਿਲਮ ਸੀ ਜਿਹਦੇ ਵਾਸਤੇ ਕਿਰਨ ਖੇਰ ਨੇ ਸਪੈਸ਼ਲ ਜੂਰੀ ਅਵਾਰਡ ਜਿਹੜਾ ਹੈਗਾ ਉਹ ਜਿੱਤਿਆ ਸੀਗਾ। ਜੀ ਹਾਂ, 1996 ਦੇ ਵਿੱਚ ਰਿਲੀਜ਼ ਹੋਈ ਫਿਲਮ ਸਰਦਾਰੀ ਬੇਗਮ ਜਿਹੜੀ ਹੈਗੀ ਆ ਉਹ ਭਾਰਤੀ ਸਿਨੇਮਾ ਦੀ ਇੱਦਾਂ ਦੀ ਕੁਛ ਇੱਕ ਫਿਲਮਾਂ ਦੇ ਵਿੱਚੋਂ ਸੀ ਜਿਹਦੇ ਵਿੱਚ ਸੰਗੀਤ, ਸਮਾਜ ਅਤੇ ਰਿਸ਼ਤਿਆਂ ਦੀ ਜਿਹੜੀ ਜਟਿਲਤਾ ਸੀ ਨਾ ਉਹਨੂੰ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਦਿਖਾਇਆ ਗਿਆ ਸੀਗਾ। ਫਿਲਮ ਦਾ ਜਿਹੜਾ ਨਿਰਦੇਸ਼ਨ ਸੀਗਾ ਉਹ ਕੀਤਾ ਸੀਗਾ ਸ਼ਾਮ ਬੇਨੇਗਲ ਨੇ, ਅਤੇ ਇਸ ਦੇ ਵਿੱਚ ਕਿਰਨ ਖੇਰ, ਅਮਰੀਸ਼ ਪੁਰੀ, ਰਜਤ ਕਪੂਰ ਔਰ ਰਾਜੇਸ਼ਵਰੀ ਸਚਦੇਵ ਸੀਗੇ, ਉਹ ਇੰਪੋਰਟੈਂਟ ਰੋਲਸ ਦੇ ਵਿੱਚ ਨਜ਼ਰ ਆਏ। ਫਿਲਮ ਦੀ ਕਹਾਣੀ ਜਿਹੜੀ ਹੈ ਉਹ ਇੱਕ ਇੱਦਾਂ ਦੀ ਮਹਿਲਾ ਦੇ ਆਸ ਪਾਸ ਘੁੰਮਦੀ ਹੈ ਜੋ ਸੰਗੀਤ ਦੇ ਪ੍ਰਤੀ ਬਹੁਤ ਜ਼ਿਆਦਾ ਸਮਰਪਿਤ ਹੈ, ਅਤੇ ਸਮਾਜ ਜਿਹੜਾ ਹੈਗਾ ਉਹਦੀ ਰੂੜੀਵਾਦੀਆਂ ਨੂੰ ਆਪਣੀ ਪਰੰਪਰਾ ਦੇ ਨਾਲ ਉਸਨੂੰ ਕਾਫੀ ਜ਼ਿਆਦਾ ਚੈਲੰਜਸ ਜਿਹੜਾ ਹੈਗਾ ਉਹ ਦਿੰਦਾ। ਅਤੇ ਸਰਦਾਰੀ ਬੇਗਮ ਜਿਹੜੀ ਸੀ ਉਸ ਦੌਰ ਦੇ ਵਿੱਚ ਸਮਾਜਿਕ ਮਾਹੌਲ ਔਰ ਮਹਿਲਾਵਾਂ ਦੇ ਸੰਘਰਸ਼ ਦੇ ਉੱਤੇ ਕਾਫੀ ਜ਼ਿਆਦਾ ਖੂਬਸੂਰਤ ਤਰੀਕੇ ਦੇ ਨਾਲ ਪੇਸ਼ ਕੀਤਾ ਸੀਗਾ। ਫਿਲਮ ਨੇ 44ਵੇਂ ਨੈਸ਼ਨਲ ਫਿਲਮ ਅਵਾਰਡਸ ਦੇ ਵਿੱਚ ਕਾਫੀ ਜ਼ਿਆਦਾ ਸਕਸੈਸ ਜਿਹੜਾ ਸੀਗਾ ਉਹ ਵੀ ਗੇਨ ਕੀਤਾ ਸੀਗਾ, ਅਤੇ ਰਾਜੇਸ਼ਵਰੀ ਨੂੰ ਕੋ ਬੈਸਟ ਐਕਟਰਸ ਦਾ ਜਿਹੜਾ ਨੈਸ਼ਨਲ ਅਵਾਰਡ ਸੀਗਾ ਮਿਲਿਆ ਸੀਗਾ, ਜਦਕਿ ਕਿਰਨ ਖੇਰ ਨੂੰ ਸਪੈਸ਼ਲ ਜੂਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀਗਾ। ਆਹ ਫਿਲਮ ਸਰਵਸ਼੍ਰੇਸ਼ਠ ਉਰਦੂ ਫੀਚਰ ਫਿਲਮ ਦੇ ਨੈਸ਼ਨਲ ਅਵਾਰਡ ਵੀ ਮਿਲਿਆ। ਇਸ ਦੇ ਇਲਾਵਾ ਸਰਦਾਰੀ ਬੇਗਮ ਨੂੰ 20ਵੇਂ ਮੋਸਕੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਗੋਲਡਨ ਸੇਂਟ ਜਾਰਜ ਅਵਾਰਡ ਦੇ ਨਾਲ ਵੀ ਨੋਮੀਨੇਸ਼ਨ ਸੀਗਾ ਉਹ ਕੀਤਾ ਗਿਆ ਸੀਗਾ। ਸੋ ਐਕਚੁਅਲ 'ਚ ਆਹ ਫਿਲਮ ਅੱਜ ਦੇ ਟਾਈਮ ਦੇ ਵਿੱਚ ਅਸੀਂ ਬਹੁਤ ਸਾਰੀ ਐਸੀ ਫਿਲਮਾਂ ਜਿਹੜੀਆਂ ਫੀਮੇਲਸ ਦੇ ਮੁੱਦੇ ਨੂੰ ਬਹੁਤ ਜ਼ਿਆਦਾ ਖੂਬਸੂਰਤ ਤਰੀਕੇ ਦੇ ਨਾਲ ਉਠਾਉਂਦੀਆਂ, ਜਿੱਦਾਂ ਮਿਸਿਜ਼ ਹੋ ਗਈ, ਉਹ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਮੁੱਦਾ ਜਿਹੜਾ ਸੀਗਾ ਉਹ ਉਠਾਇਆ ਸੀਗਾ। ਰੀਸੈਂਟਲੀ ਬਹੁਤ ਸਾਰੀ ਕੁਛ ਇੱਕ OTT ਵੈਬ ਸੀਰੀਜ਼ ਜਿਹੜੀਆਂ ਹੈਗੀਆਂ ਉਹ ਆਈਆਂ, ਉਹਨਾਂ ਨੇ ਵੀ ਫੀਮੇਲਸ ਦੇ ਕਈ ਮੁੱਦਿਆਂ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਦਿਖਾਇਆ। ਲੇਕਿਨ 1996 ਦੇ ਵਿੱਚ ਇੱਕ ਇਸ ਤਰ੍ਹਾਂ ਦੇ ਮੁੱਦੇ ਨੂੰ ਇੰਨੇ ਖੂਬਸੂਰਤ ਤਰੀਕੇ ਦੇ ਨਾਲ ਦਿਖਾਉਣਾ, ਉਹ ਮੈਨੂੰ ਲੱਗਦਾ ਹੈ ਕਿ 1993 ਦੇ ਵਿੱਚ ਆਈ ਦਾਮਨੀ ਸੀ ਜਾਂ ਫਿਰ ਇਹ ਮੂਵੀ ਸੀਗੀ ਜਿਹਨੇ ਆਪਣੇ ਆਪ ਦੇ ਵਿੱਚ ਇਸ ਮੁੱਦਿਆਂ ਨੂੰ ਸਾਡੇ ਸੋਸਾਇਟੀ ਦੇ ਵਿੱਚ ਇਸ

ਤਰੀਕੇ ਦੇ ਨਾਲ ਉਠਾ ਕੇ ਪੇਸ਼ ਕੀਤਾ। ਕਹਿੰਦੇ ਨਾ ਸਿਨੇਮਾ ਜਿਹੜਾ ਹੈਗਾ ਉਹ ਤੁਹਾਡੀ ਸੋਸਾਇਟੀ ਦਾ ਆਈਨਾ ਹੁੰਦਾ ਹੈਗਾ, ਅਤੇ ਬਾਲੀਵੁੱਡ ਨੇ ਇਸ ਆਈਨੇ ਨੂੰ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਹਮੇਸ਼ਾ ਹੀ ਦਿਖਾਇਆ ਹੈਗਾ। ਸੋ ਹੋਰ ਗੱਲਾਂ ਕਰਾਂਗਾ ਫਿਲਮੀ ਦੁਨੀਆ ਦੀਆਂ ਕਿ ਫਿਲਮ ਦੁਨੀਆ ਵਿੱਚ ਹੋਰ ਕੀ ਖਾਸ ਚੱਲ ਰਿਹਾ ਹੈਗਾ, ਤੁਸੀਂ ਕਰਨਾ ਕੁਛ ਨਹੀਂ ਕਰਨਾ, ਬਸ ਮੇਰੇ ਨਾਲ ਟਿਊਨ ਇਨ ਰਹੋ ਅਤੇ ਇੰਜੋਏ ਕਰਦੇ ਰਹੋ ਪਿਆਰਾ ਜਿਹਾ ਪ੍ਰੋਗਰਾਮ ਫਿਲਮੀ ਦੁਨੀਆ 'ਤੇ। ਅਗਲੀ ਆਵਾਜ਼ ਜਿਹੜੀ ਆ ਰਹੀ ਹੈ ਤਾਂ ਸ਼ਾਂਤ ਅਲਕਾ ਯਾਗਨਿਕ ਦੀ, ਮਿਲਦੇ ਇਸ ਪਿਆਰਾ ਜਿਹਾ ਟਰੈਕ ਦੇ ਉਸ ਪਰ ਹੋਰ ਪਿਆਰੀ ਜਿਹੀ ਗੱਲਾਂ ਬਾਤਾਂ ਦੇ ਨਾਲ।

90s ਦੇ ਵਿੱਚ ਜਦੋਂ ਇੰਡੀਆ ਕ੍ਰਿਕਟ ਵੀ ਆਈ ਕਹਿ ਰਹੇ ਸੀ ਨਾ ਕਿ ਮੈਨੂੰ ਇੱਕ ਚਾਂਸ ਤੋਂ ਦੇ ਦੇ, ਉਦੋਂ ਇੱਕ ਇੱਦਾਂ ਦਾ ਕਿਰਦਾਰ ਆਇਆ ਜਿਹਨੇ ਆਪਣੇ ਆਪ ਦੇ ਨਾਲ ਉਸ ਚਾਂਸ ਦੇ ਨਾਲ ਲੜ ਕੇ ਇੰਡੀਅਨ ਕ੍ਰਿਕਟ ਨੂੰ ਇੱਕ ਵਾਰੀ ਦੁਬਾਰਾ ਖੜਾ ਕੀਤਾ, ਅਤੇ ਉਹ ਕਿਰਦਾਰ ਸੀਗਾ 90s ਦੇ ਫੇਵਰੇਟ ਸੌਰਵ ਗਾਂਗਲੀ। ਵੈਸੇ 90s ਦੇ ਵਿੱਚ ਜਿਹੜਾ ਫੈਬ ਫਾਈਵ ਆ ਉਹ ਕਾਫੀ ਜ਼ਿਆਦਾ ਪਸੰਦ ਕੀਤਾ, ਭਾਵੇਂ ਸਚਿਨ ਤੇਂਦੁਲਕਰ ਹੋਣ, ਰਾਹੁਲ ਦ੍ਰਾਵਿਡ ਹੋ, ਵੀਰੇਂਦਰ ਸਹਿਵਾਗ ਹੋ, VVS ਲਕਸ਼ਮਣ ਹੋ, ਲੇਕਿਨ ਦਾਦਾ ਦਾ ਜਿਹੜਾ ਵਰਚਸਪ ਸੀਗਾ ਨਾ ਉਹ ਕੁਛ ਅਲੱਗ ਤਰੀਕੇ ਦਾ ਹੀ ਸੀਗਾ। ਅਤੇ 2011 ਦੇ ਵਿਨਿੰਗ ਵਰਲਡ ਕੱਪ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਤੋਂ ਜਦੋਂ ਬਾਇਓਪਿਕ ਆਏ ਤਾਂ ਉਦੋਂ ਬਹੁਤ ਲੋਕਾਂ ਨੇ ਡਿਮਾਂਡ ਕੀਤੀ ਕਿ ਦਾਦਾ ਦੇ ਜਿਹੜੇ ਕ੍ਰਿਕਟ ਕਰੀਅਰ ਉਹਦੇ ਉੱਤੇ ਵੀ ਇੱਕ ਬਾਇਓਪਿਕ ਬਣਨੀ ਚਾਹੀਦੀ ਹੈਗੀ ਹੈ। ਅਤੇ ਹੁਣ ਦਾਦਾ ਦੇ ਕ੍ਰਿਕਟਿੰਗ ਕਰੀਅਰ ਦੇ ਉੱਤੇ ਜਿਹੜੀ ਇੱਕ ਬਾਇਓਪਿਕ ਹੈਗੀ, ਦਾਦਾ ਦਾ ਸੌਰਵ ਗਾਂਗੁਲੀ ਸਟੋਰੀ ਜਿਹੜੀ ਹੈਗੀ, ਉਹਦਾ ਸ਼ੂਟ ਮੁੰਬਈ ਦੇ ਵਿੱਚ ਸ਼ੁਰੂ ਹੋ ਗਿਆ। ਅਤੇ ਦੱਸ ਦਈਏ ਕਿ ਫਿਲਮ ਦਾ ਜਿਹੜਾ ਨਿਰਦੇਸ਼ਨ ਹੈ ਉਹ ਵਿਕਰਮ ਆਦਿੱਤਿਆ ਮੋਟਵਾਨੀ ਜਿਹੜੇ ਹੈ ਉਹ ਕਰ ਰਹੇ। ਫਿਲਮ ਦੇ ਵਿੱਚ ਸੌਰਵ ਗਾਂਗੁਲੀ ਦਾ ਯੁਵਾ ਕ੍ਰਿਕਟਰ ਦੇ ਤੌਰ ਤੋਂ ਲੈ ਕੇ ਭਾਰਤੀ ਕ੍ਰਿਕਟ ਟੀਮ ਦੇ ਵਿੱਚ ਐਜ਼ ਅ ਸਫਲ ਕਪਤਾਨ ਦੀ ਜਿਹੜੀ ਜਰਨੀ ਹੈ ਉਸਨੂੰ ਦਿਖਾਇਆ ਗਿਆ। ਅਤੇ ਰਿਪੋਰਟਸ ਦੇ ਅਗਰ ਮੁਤਾਬਿਕ ਮੰਨਿਆ ਜਾਏ ਤਾਂ ਰਾਜਕੁਮਾਰ ਜਿਹੜੇ ਰਾਓ ਹੈਗੇ ਆ ਉਹ ਸੌਰਵ ਗਾਂਗੁਲੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਬਾਇਓਪਿਕ ਹਮੇਸ਼ਾ ਇੱਕ ਚੈਲੰਜਿੰਗ ਹੁੰਦੀ ਹੈ, ਅਤੇ ਸਪੈਸੀਫਿਕਲੀ ਇੱਕ ਸਪੋਰਟਸ ਪਰਸਨੈਲਿਟੀ ਦੀ ਬਾਇਓਪਿਕ ਨੇ ਨਿਭਾਇਆ। ਸੁਸ਼ਾਂਤ ਸਿੰਘ ਰਾਜਪੂਤ ਨੇ ਜਿਸ ਖੂਬਸੂਰਤੀ ਦੇ ਨਾਲ ਮਹਿੰਦਰ ਸਿੰਘ ਧੋਨੀ ਦਾ ਕਿਰਦਾਰ ਨਿਭਾਇਆ ਸੀਗਾ, ਉਹ ਹੁਣ ਕਿਤੇ ਨਾ ਕਿਤੇ ਰਾਜਕੁਮਾਰ ਰਾਓ ਵਾਸਤੇ ਚੈਲੰਜ ਜ਼ਰੂਰ ਰਹੇਗਾ। ਅਤੇ ਦੱਸ ਦਈਏ ਕਿ ਫਿਲਮ ਦੇ ਵਿੱਚ ਸਵਾਸਤਾ ਚੈਟਰਜੀ ਸੌਰਵ ਗਾਂਗੁਲੀ ਦੇ ਪਿਤਾ ਚੰਡੀ ਗਾਂਗੁਲੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਅਪਰਾਜਿਤਾ ਆੜੀ ਉਹਨਾਂ ਦੀ ਮਾਂ ਨਿਰੂਪਾ ਗਾਂਗੁਲੀ, ਔਰ ਰਾਹੁਲ ਦੇਵ ਬੋਸ ਉਹਨਾਂ ਦੇ ਭਾਈ ਸਨੇਹਾਸ਼ੀਸ਼ ਗਾਂਗੁਲੀ ਦਾ ਕਿਰਦਾਰ ਜਿਹੜਾ ਹੈ ਉਹ ਨਿਭਾਉਂਦੇ ਨਜ਼ਰ ਆਉਣਗੇ। ਅਤੇ ਦੱਸ ਦਈਏ ਕਿ ਸੌਰਵ ਗਾਂਗੁਲੀ ਖੁਦ ਵੀ ਹਾਲੇ ਕੁਛ ਦਿਨ ਪਹਿਲਾਂ ਫਿਲਮ ਦੇ ਸੈੱਟ ਦੇ ਉੱਤੇ ਨਜ਼ਰ ਆਏ, ਅਤੇ ਉਹਨਾਂ ਦੀ ਜਿਹੜੀ ਤਸਵੀਰਾਂ ਸੀਗੀਆਂ ਉਹ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਫੇਮਸ ਹੋਈਆਂ। ਅਤੇ ਸੌਰਵ ਗਾਂਗੁਲੀ ਦੀ ਪਤਨੀ ਡੋਨਾ ਗਾਂਗੁਲੀ ਦਾ ਕਿਰਦਾਰ ਨਜ਼ਰ ਆਏਗੀ, ਜਿਹਨੇ ਨਿਭਾਉਂਦੇ ਹੋਏ ਤਾਨੀਆ ਮਾਨਿਕ ਤਾਲਾ। ਅਤੇ ਦੱਸ ਦਈਏ ਕਿ ਇਸ ਭੂਮਿਕਾ ਦੇ ਵਾਸਤੇ ਕਈ ਬੰਗਾਲੀ ਅਭਿਨੇਤਰੀਆਂ ਦਾ ਜਿਹੜਾ ਨਾਮ ਸੀਗਾ ਉਹ ਚਰਚਾ ਦੇ ਵਿੱਚ ਸੀਗਾ, ਅਤੇ ਡਾਇਰੈਕਟਰ ਚਾਹੁੰਦੇ ਸੀਗੇ ਕਿ ਕਿਸੇ ਬੰਗਾਲੀ ਨੂੰ ਹੀ ਇਸ ਮੂਵੀ ਦੇ ਵਿੱਚ ਐਜ਼ ਅ ਲੀਡ ਐਕਟਰਸ ਦੇ ਤੌਰ 'ਤੇ ਲਿੱਤਾ ਜਾਵੇ, ਲੇਕਿਨ ਤਾਨੀਆ ਨੇ ਆਖਿਰ ਦੇ ਵਿੱਚ ਬਾਜ਼ੀ ਮਾਰੀ। ਅਤੇ ਮੁੰਬਈ ਸ਼ਡਿਊਲ ਤੋਂ ਬਾਅਦ ਫਿਲਮ ਦੀ ਜਿਹੜੀ ਬਾਕੀ ਦੀ ਜਿਹੜਾ ਸ਼ੂਟ ਹੈ ਉਹ ਕੋਲਕਾਤਾ ਦੇ ਵਿੱਚ ਹੋਏਗਾ, ਜਿੱਥੇ ਸੌਰਵ ਗਾਂਗੁਲੀ ਦੇ ਸਟਾਰਟਿੰਗ ਕਰੀਅਰ ਦੌਰ ਨੂੰ ਦਿਖਾਉਣ ਦੀ ਜਿਹੜੀ ਹੈਗੀ ਹੈ ਉਹ ਪ੍ਰੋਜੈਕਟਾਈਲ ਰੱਖੀ ਜਾਏਗੀ। ਸੋ ਬਈ ਵੀ ਆਲ

ਬਿਲਕੁਲ ਜੀ, ਬਾਲੀਵੁੱਡ ਦੇ ਇੱਕ ਹੋਰ ਇੱਦਾਂ ਦੇ ਸ਼ਾਇਰ ਜਿਨ੍ਹਾਂ ਨੇ ਬਾਲੀਵੁੱਡ ਦੇ ਵਿੱਚ ਆਪਣੀ ਗੀਤਕਾਰੀ ਦੇ ਨਾਲ, ਆਪਣੀ ਜਿਹੜੀ ਸ਼ਾਇਰੀ ਦੇ ਨਾਲ ਇੰਨੇ ਖੂਬਸੂਰਤ ਗੀਤ ਦਿੱਤੇ ਹੈ ਕਿ ਅਗਰ ਆਪਾਂ ਉਹਨਾਂ ਦੀ ਕੰਟਰੀਬਿਊਸ਼ਨ ਦੀ ਗੱਲ ਕੀਤੀ ਤਾਂ ਸ਼ਾਇਦ ਉਹਨਾਂ ਦੀ ਕੰਟਰੀਬਿਊਸ਼ਨ ਨੂੰ ਅਸੀਂ ਕਦੀ ਵੀ ਭੁਲਾ ਨਹੀਂ ਸਕਦੇ। ਮੈਂ ਗੱਲ ਕਰ ਰਿਹਾ ਜੀ ਅਸਰਾਰ ਉਲ ਹਸਨ ਖਾਨ, ਯਾਨੀ ਕਿ ਮਜਰੂਹ ਸੁਲਤਾਨਪੁਰੀ ਦੀ। 1 ਅਕਤੂਬਰ 1919 ਨੂੰ ਪੈਦਾ ਹੋਏ ਮਜਰੂਹ ਸੁਲਤਾਨਪੁਰੀ ਜੀ ਦੀ ਅੱਜ ਡੈਥ ਐਨੀਵਰਸਰੀ ਹੈ। 24 ਮਈ 2000 ਨੂੰ ਸਾਡੀ ਇਸ ਦੁਨੀਆਂ ਦੇ ਵਿੱਚੋਂ ਅਲਵਿਦਾ ਕਹਿ ਕੇ ਚਲੇ ਗਏ ਸੀਗੇ। ਅਤੇ ਦੱਸਦੇ ਕਿ ਇੰਡੀਅਨ ਉਰਦੂ ਪੋਏ ਤਾਂ ਹੈ ਹੀ ਹੈ, ਲੇਕਿਨ ਉਹ ਹਿੰਦੀ ਲੈਂਗੁਏਜ ਦੇ ਬਹੁਤ ਹੀ ਖੂਬਸੂਰਤ ਜਿਹੜੇ ਸੰਗੀਤਕਾਰ ਹੈ, ਗੀਤਕਾਰ ਜਿਹੜੇ ਉਹ ਰਹੇ ਹੈ। ਉਹਨਾਂ ਨੇ ਕਈ ਗੀਤਾਂ ਦੇ ਜਿਹੜੇ ਲਿਰਿਸਟ ਹੈ ਉਹ ਲਿਖੇ ਹੈਗੇ ਆ, ਅਤੇ ਇਹਨਾਂ ਵਿੱਚੋਂ ਬਹੁਤ ਸੇ ਇੱਦਾਂ ਦੇ ਗੀਤ ਰਹੇ ਜਿਹੜੇ ਆਪਣੇ ਟਾਈਮ 'ਤੇ ਕਾਫੀ ਵੱਡੇ ਹਿੱਟ ਜਿਹੜੇ ਹੈਗੇ ਆ ਉਹ ਰਹੇ ਆ। ਅਤੇ ਉਹਨਾਂ ਨੂੰ 1960s ਤੋਂ ਲੈ ਕੇ ਅੱਜ ਤੱਕ ਦੇ ਪ੍ਰੋਗਰੈਸਿਵ ਰਾਈਟਰ ਮੂਵਮੈਂਟਸ ਦੀ ਇੱਕ ਬਹੁਤ ਹੀ ਜਿਹੜੀ ਵੱਡੀ ਨਾਮ ਪਹਿਚਾਣ ਹੈਗੀ ਹੈ ਉਹ ਮੰਨੀ ਜਾਂਦੀ ਹੈਗੀ ਹੈ। ਦੱਸਦੀ ਹੈ ਕਿ ਉਹਨਾਂ ਨੂੰ 1965 ਦੇ ਵਿੱਚ ਫਿਲਮਫੇਅਰ ਬੈਸਟ ਲਿਰਿਸਿਸਟ ਅਵਾਰਡ ਚਾਹੂੰਗਾ ਮੈਂ ਤੁਝੇ ਟਰੈਕ ਵਾਸਤੇ ਮਿਲਿਆ ਸੀਗਾ, ਜਿਹੜਾ ਕਿ ਦੋਸਤੀ ਮੂਵੀ ਦਾ ਸੀਗਾ। ਅਤੇ ਇਸ ਤੋਂ ਇਲਾਵਾ ਉਹਨਾਂ ਨੂੰ ਦਾਦਾ ਫਾਲਕੇ ਸਾਹਿਬ ਅਵਾਰਡ ਮਿਲਿਆ 1993 ਦੇ ਵਿੱਚ। ਅਤੇ 1980s ਤੋਂ ਲੈ ਕੇ 1990 ਦੇ ਵਿੱਚ ਉਹਨਾਂ ਦਾ ਜਿਹੜਾ ਕੰਮ ਸੀਗਾ ਉਹ ਕਾਫੀ ਜ਼ਿਆਦਾ ਜਿਹੜਾ ਤਾਰੀਫ ਲਾਇਕ ਸੀਗਾ। ਅਤੇ ਉਹਨਾਂ 'ਚੋਂ ਐ ਮੇਰੇ ਹਮਸਫ਼ਰ ਗੀਤ ਕਿਆਮਤ ਸੇ ਕਿਆਮਤ ਤੱਕ ਮੂਵੀ ਦਾ ਕਾਫੀ ਜ਼ਿਆਦਾ ਹਿੱਟ ਵੀ ਰਿਹਾ ਸੀਗਾ। ਸੋ ਅੱਜ ਉਹਨਾਂ ਦੀ ਇਸ ਡੈਥ ਐਨੀਵਰਸਰੀ 'ਤੇ ਆਲ ਇੰਡੀਆ ਰੇਡੀਓ ਵੱਲੋਂ ਉਹਨਾਂ ਨੂੰ ਇੱਕ ਭਾਵੀ ਚੀਜ਼ ਸ਼ਰਧਾਂਜਲੀ। ਸੋ ਇਸ ਦੇ ਨਾਲ ਹੀ ਹੁਣ ਮੈਨੂੰ ਫਿਲਮੀ ਦੁਨੀਆਂ ਨੂੰ ਸਮੇਟਣ ਦੀ ਇਜਾਜ਼ਤ ਦਿਓ, ਕਿ ਵਕਤ ਜਿਹੜਾ ਹੈਗਾ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ ਕਿ ਮੈਂ ਤੁਹਾਡੇ ਨਾਲ ਥੋੜ੍ਹੀਆਂ ਹੋਰ ਲੰਬੀਆਂ ਗੱਲਾਂ ਬਾਤਾਂ ਕਰ ਸਕਾਂ। ਲੇਕਿਨ ਕੋਈ ਗੱਲ ਨਹੀਂ, ਫਿਲਮੀ ਦੁਨੀਆਂ ਜਾ ਰਹੀ ਹੈਗੀ ਆ। ਮੈਂ ਮਿਲਦਾ ਜੀ ਇਸ ਟਰੈਕ ਦੇ ਉਸ ਪਾਰ ਤੁਹਾਡੇ ਨਾਲ, ਇਹ ਮੇਰਾ ਪੰਜਾਬ ਦੇ ਵਿੱਚ।

ਸਮਾਂ ਹੋ ਗਿਆ ਜੀ ਸ਼ਾਮ ਦੇ 8 ਤੇ ਹੁਣ ਵਾਰੀ ਹੈ FM ਨਿਊਜ਼ ਹੈਡਲਾਈਨਸ ਦੀ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਨਵੀਂ ਦਿੱਲੀ ਵਿੱਚ ਕਈ ਮੁੱਦਿਆਂ ਤੇ ਚਰਚਾ ਕੀਤੀ। ਦੋਵਾਂ ਧਿਰਾਂ ਨੇ ਭਾਰਤ ਅਮਰੀਕਾ ਰਣਨੀਤਕ ਭਾਈਵਾਲੀ ਨੂੰ ਮਹੱਤਵਪੂਰਨ ਕਰਾਰ ਦਿੱਤਾ। ਸਰਕਾਰ ਵਜ਼ਨ ਅਤੇ ਮਾਪ ਨਿਰੀਖਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਜਾਂਚ ਕੇਂਦਰਾਂ ਦੀ ਭੂਮਿਕਾ ਦਾ ਵਿਸਤਾਰ ਕਰੇਗੀ। ਕੇਂਦਰ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੂੰ ਇੱਕ ਨਿਰਦੋਸ਼ ਪੁਨਰ ਮੁਲਾਂਕਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਵਿੱਚ ਸਹਾਇਤਾ ਲਈ IIT ਮਦਰਾਸ ਅਤੇ IIT ਕਾਨਪੁਰ ਦੇ ਪ੍ਰੋਫੈਸਰਾਂ ਅਤੇ ਤਕਨੀਕੀ ਮਾਹਿਰਾਂ ਦੀ ਇੱਕ ਟੀਮ ਤਾਇਨਾਤ ਕਰਨ ਦਾ ਨਿਰਦੇਸ਼ ਦਿੱਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 87 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ।

ਸਰਕਾਰ ਵਜ਼ਨ ਅਤੇ ਮਾਪ ਨਿਰੀਖਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਜਾਂਚ ਕੇਂਦਰਾਂ ਦੀ ਭੂਮਿਕਾ ਦਾ ਵਿਸਤਾਰ ਕਰੇਗੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੂੰ ਇੱਕ ਨਿਰਦੋਸ਼ ਪੁਨਰ ਮੁਲਾਂਕਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਵਿੱਚ ਸਹਾਇਤਾ ਲਈ IIT ਮਦਰਾਸ ਅਤੇ IIT ਕਾਨਪੁਰ ਦੇ ਪ੍ਰੋਫੈਸਰਾਂ ਅਤੇ ਤਕਨੀਕੀ ਮਾਹਿਰਾਂ ਦੀ ਇੱਕ ਟੀਮ ਤਾਇਨਾਤ ਕਰਨ ਦਾ ਨਿਰਦੇਸ਼ ਦਿੱਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 87 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ। 32 ਕਰੋੜ ਰੁਪਏ ਤੋਂ ਵੱਧ ਦੀ ਨਕਦ ਇਨਾਮ ਰਾਸ਼ੀ ਦੇ ਚੈੱਕ ਸੌਂਪੇ। ਪੰਜਾਬ ਸਰਕਾਰ ਵੱਲੋਂ 2025-26 ਵਿੱਚ ਪਾਣੀ ਬਚਾਉਣ ਵਾਲੀ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਨੂੰ 35 ਕਰੋੜ 38 ਲੱਖ ਰੁਪਏ ਜਾਰੀ। ਪੰਜਾਬ ਸਰਕਾਰ ਵੱਲੋਂ ਆਉਂਦੇ ਝੋਨੇ ਦੇ ਸੀਜ਼ਨ ਦੇ ਪਹਿਲਾਂ ਕਿਸਾਨਾਂ ਲਈ ਬਿਜਲੀ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ। ਪੰਜਾਬ ਚੋਣ ਕਮਿਸ਼ਨ ਨੇ ਸੂਬੇ 26 ਨੂੰ ਹੋਣ ਵਾਲੀ ਸਰਕਾਰੀ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਵੋਟਰ ਫੋਟੋ ਸ਼ਨਾਖਤੀ ਕਾਰਡ ਤੋਂ ਇਲਾਵਾ 15 ਹੋਰ ਬਦਲਵੇਂ ਦਸਤਾਵੇਜ਼ਾਂ ਨੂੰ ਪਛਾਣ ਦੇ ਸਬੂਤ ਵਜੋਂ ਮਾਨਤਾ ਦਿੱਤੀ। ਸੀਮਾ ਸੁਰੱਖਿਆ ਬਲ ਦੇ ਜਲੰਧਰ ਸਥਿਤ ਪੰਜਾਬ ਫਰੰਟੀਅਰ ਹੈੱਡਕੁਆਰਟਰ ਵੱਲੋਂ ਅੱਜ ਫਿਟ ਇੰਡੀਆ ਸਾਈਡ ਔਨ ਸਾਈਕਲ ਮੁਹਿੰਮ ਵਜੋਂ ਇੱਕ ਸਾਈਕਲ ਰੈਲੀ ਦਾ ਆਯੋਜਨ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦੋਂ ਪਾਰ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 28 ਕਿੱਲੋ ਤੋਂ ਵੱਧ ਹੈਰੋਇਨ ਅਤੇ 9.5 ਲੱਖ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਲੂ ਚੱਲਣ ਦੀ ਪੇਸ਼ਨਗੋਈ ਕੀਤੀ ਹੈ। ਸੋ ਐਸੇ ਹੀ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨ, ਤੁਸੀਂ ਸੁਣਦੇ ਰਹੋ 102.7 FM ਰੇਨਬੋ।

ਜੀ ਹਾਂ ਬਿਲਕੁਲ, ਸੋਹਣੇ ਤਾਂ ਸੱਚੇ ਲੋਕ ਬਥੇਰੇ ਹੁੰਦੇ ਨੇ, ਅਤੇ ਮਾਸੂਮੀਅਤ ਜਿਹੜੀ ਹੈਗੀ ਨਾ ਉਹ ਬਹੁਤ ਹੀ ਔਖੀ ਲੱਭਦੀ ਹੈਗੀ ਆ। ਲੇਕਿਨ ਇੱਕ ਜਗ੍ਹਾ ਹੈ, ਅਗਰ ਤੁਸੀਂ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਓਗੇ ਜਾਂ ਪੰਜਾਬ ਦੇ ਸ਼ਾਇਰਾਂ ਬਾਰੇ ਪੜ੍ਹੋਗੇ ਨਾ, ਤਾਂ ਤੁਹਾਨੂੰ ਐਡੀ ਮਾਸੂਮੀਅਤ ਲੱਭੇਗੀ, ਇੰਨਾ ਉਹ ਦਰਦ ਲੱਭੇਗਾ ਕਿ ਤੁਸੀਂ ਆਪੇ ਮਹਿਸੂਸ ਕਰੋਗੇ ਕਿ ਯਾਰ ਇਹ ਦਿਲ ਤੋਂ ਨਿਕਲੀ ਗੱਲ ਹੈ, ਸਿੱਧਾ ਦਿਲ ਨੂੰ ਛੂਹ ਰਹੀ ਹੈਗੀ। ਅਤੇ ਇਹੀ ਜਿਹੜਾ ਹੈ ਮੇਰਾ ਪੰਜਾਬ ਨੂੰ ਬਹੁਤ ਜ਼ਿਆਦਾ ਖਾਸ ਬਣਾਉਂਦੀ ਹੈ। ਤੋ ਅੱਜ ਦੇ ਸੈਗਮੈਂਟ ਦੇ ਵਿੱਚ ਮੈਂ ਕਰਾਂਗਾ ਪੰਜਾਬੀ ਸ਼ਾਇਰਾਂ ਦੀ ਗੱਲ, ਦੱਸਾਂਗਾ ਕੁਛ ਇੱਕ ਸ਼ਾਇਰਾਂ ਬਾਰੇ ਜਿਨ੍ਹਾਂ ਨੇ ਸ਼ਾਇਰੀ ਨੂੰ, ਦਿਲ ਦੇ ਦਰਦ ਨੂੰ ਇੰਨਾ ਖੂਬਸੂਰਤ ਤਰੀਕੇ ਦੇ ਨਾਲ ਪਰੋਇਆ ਕਿ ਵਕਤ ਜਿੰਨਾ ਮਰਜ਼ੀ ਅੱਜ ਬੀਤ ਗਿਆ ਹੈ, ਅਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਵਕਤ ਵਿੱਚ ਵੀ ਚਾਹੇ ਜਿੰਨਾ ਮਰਜ਼ੀ ਵਕਤ ਬੀਤ ਜਾਏ, ਉਹਨਾਂ ਦੀ ਲਿਖੀ ਹੋਈ ਲਿਖਤਾਂ, ਉਹਨਾਂ ਦੀ ਲਿਖੀ ਹੋਈ ਸ਼ਾਇਰੀ ਦਿਲ ਨੂੰ ਉਸੇ ਤਰੀਕੇ ਦੇ ਨਾਲ ਛੂਹ ਜਾਏਗੀ। ਅਤੇ ਪੰਜਾਬੀ ਸ਼ਾਇਰੀ ਸਿਰਫ ਕਵਿਤਾ ਨਹੀਂ, ਇਹ ਪੰਜਾਬ ਦੀ ਰੂਹ ਦੀ ਆਵਾਜ਼ ਹੈ। ਅਗਰ ਤੁਸੀਂ ਦੇਖ ਕੇ ਦੇਖੋ ਤਾਂ ਹਰ ਵੱਡੇ ਸ਼ਾਇਰ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਐਸਾ ਦਰਦ, ਇਸ਼ਕ ਜਾਂ ਸੰਘਰਸ਼ ਹੈ ਜਿਸਨੇ ਉਸਦੀ ਕਲਮ ਨੂੰ ਅਮਰ ਕਰ ਦਿੱਤਾ। ਅਤੇ ਇਹਨਾਂ ਵਿੱਚੋਂ ਹੀ ਇੱਕ ਸ਼ਾਇਰ ਸੀਗੇ ਵਾਰਿਸ ਸ਼ਾਹ, ਇਸ਼ਕ ਨੂੰ ਇਬਾਦਤ ਬਣਾਉਣ ਵਾਲਾ ਸ਼ਾਇਰ। ਅਗਰ ਵਾਰਿਸ ਸ਼ਾਹ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਸਾਹਿਤ ਦਾ ਉਹ ਚਮਕਦਾ ਸਿਤਾਰਾ ਹੈ ਜਿਸਨੇ ਇਸ਼ਕ ਨੂੰ ਰੂਹਾਨੀ ਦਰਜਾ ਦਿੱਤਾ। ਉਹ 18ਵੀਂ ਸਦੀ ਵਿੱਚ ਜੰਮੇ ਅਤੇ ਸੂਫੀ ਵਿਚਾਰਧਾਰਾ ਨਾਲ ਆਪਣੇ ਟਾਈਮ ਦੇ ਵਿੱਚ ਜੁੜੇ ਹੋਏ ਸੀ, ਅਤੇ ਉਹਨਾਂ ਦੀ ਸਭ ਤੋਂ ਜਿਹੜੀ ਖਾਸ ਅਤੇ ਸਭ ਤੋਂ ਜਿਹੜੀ ਸਪੈਸ਼ਲ ਰਚਨਾ ਮੰਨੀ ਜਾਂਦੀ ਹੈ ਨਾ, ਉਹ ਹੈਗੀ ਹੀਰ। ਅਤੇ ਹੀਰ ਸਿਰਫ ਔਰ ਸਿਰਫ ਇੱਕ ਪ੍ਰੇਮ ਕਹਾਣੀ ਨਹੀਂ ਸੀ, ਇਹ ਪੰਜਾਬ ਦੀ ਸੱਭਿਆਚਾਰ, ਲੋਕ ਜੀਵਨ, ਰਸਮਾਂ, ਸਮਾਜਿਕ ਆਇਨੀਆਂ ਅਤੇ ਇਨਸਾਨੀ ਜਜ਼ਬਾਤਾਂ ਦੀ ਸਭ ਤੋਂ ਵੱਡੀ ਤਸਵੀਰ ਸੀ। ਅਗਰ ਇਸ ਕਹਾਣੀ ਬਾਰੇ ਗੱਲ ਕਰੀਏ ਤਾਂ ਰਾਂਝਾ ਆਪਣੇ ਘਰੋਂ ਨਿਕਲ ਕੇ ਹੀਰ ਦੇ ਪਿੰਡ ਆਉਂਦਾ ਹੈ। ਹੀਰ ਦੀ ਖੂਬਸੂਰਤੀ ਅਤੇ ਉਸਦੇ ਸੁਭਾਅ ਨੂੰ ਦੇਖ ਕੇ ਰਾਂਝੇ ਦਾ ਦਿਲ ਬਸ ਹੀਰ ਦੇ ਪਿੱਛੇ ਪਾਗਲ ਹੋ ਜਾਂਦਾ ਹੈ। ਦੋਵੇਂ ਇੱਕ ਦੂਜੇ ਨਾਲ ਬੇਇੰਤਹਾ ਮੁਹੱਬਤ ਕਰਨ ਲੱਗ ਜਾਂਦੇ ਹਨ, ਲੇਕਿਨ ਸਮਾਜ ਨੂੰ ਇਹ ਇਸ਼ਕ ਕਿਸੇ ਵੀ ਤਰ੍ਹਾਂ ਮਨਜ਼ੂਰ ਨਹੀਂ ਸੀ। ਹੀਰ ਦਾ ਪਰਿਵਾਰ ਜ਼ਬਰਦਸਤੀ ਉਸਦਾ ਵਿਆਹ ਕਿਸੇ ਹੋਰ ਨਾਲ ਕਰ ਦਿੰਦਾ ਅਤੇ ਰਾਂਝਾ ਉਹ ਜੋਗੀ ਬਣ ਜਾਂਦਾ। ਆਖਿਰ 'ਚ ਦੋਵੇਂ ਮਿਲਦੇ ਤਾਂ ਹੈ, ਪਰ ਜ਼ਹਿਰ ਦੇ ਕੇ ਉਹਨਾਂ ਦੀ ਮੁਹੱਬਤ ਨੂੰ ਖਤਮ ਕਰ ਦਿੱਤਾ ਜਾਂਦਾ। ਵਾਰਿਸ ਸ਼ਾਹ ਆਪਣੀ ਇਸ ਕਹਾਣੀ ਬਾਰੇ, ਉਸ ਸੱਚੇ ਇਸ਼ਕ ਬਾਰੇ ਗੱਲ ਕਰ ਜਾਂਦੇ ਆ, ਜਿਹੜਾ ਕਹਿੰਦਾ ਕਿ ਇਸ਼ਕ ਦਾ ਕੋਈ ਵਕਤ ਨਹੀਂ ਹੁੰਦਾ, ਉਹ ਨਾ ਕਦੀ ਮਰਦਾ ਹੈ ਨਾ ਹੀ ਉਸਨੂੰ ਕਦੇ ਕੋਈ ਜੁਦਾ ਕਰ ਸਕਦਾ ਹੈ। ਇਸ਼ਕ ਦੀ ਨਵੀਓ ਨਵੀਂ ਬਹਾਰ ਹੋਈ ਜਦੋਂ ਵਾਰਿਸ ਸ਼ਾਹ ਨੇ ਹੀਰ ਤਿਆਰ ਹੋਈ। ਜੀ ਹਾਂ, ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ, ਸੱਦੋ ਮੈਨੂੰ ਧੀਂਦੋ ਰਾਜਾ ਹੀਰ ਨਾ ਆਖੋ ਕੋਈ। ਕਹਿੰਦੇ ਨਾ ਪੰਜਾਬ ਦੇ ਬਾਰੇ ਬੜੀ ਹੀ ਖਾਸ ਗੱਲਾਂ ਹੈਗੀਆਂ, ਅਤੇ ਉਸਦੀ ਸ਼ਾਇਰੀ ਉਸਦੀ ਦਿਲ ਹੈ, ਉਸਦਾ ਜਾਨ ਹੈ, ਅਤੇ ਵਾਰਿਸ ਸ਼ਾਹ ਉਸ ਦਿਲ ਦੀ ਉਸ ਜਾਨ ਦੀ ਧੜਕਣ ਰਹੇ ਹੈ। ਸੋ ਗੱਲਾਂ ਕਰਾਂਗਾ ਮੇਰਾ ਪੰਜਾਬ ਦੇ ਵਿੱਚ ਹੋਰ ਸ਼ਾਇਰਾਂ ਦੀ, ਜਿਨ੍ਹਾਂ ਨੇ ਪੰਜਾਬ ਦੀ ਸ਼ਾਇਰੀ ਨੂੰ ਸਾਡੇ ਦਿਲ ਦੇ ਵਿੱਚ ਅੱਜ ਵੀ ਜ਼ਿੰਦਾ ਰੱਖਿਆ, ਅਤੇ ਜਦੋਂ ਵੀ ਅਸੀਂ ਉਸ ਸ਼ਾਇਰੀ ਨੂੰ ਸੁਣਦੇ ਹਾਂ, ਪੜ੍ਹਦੇ ਹਾਂ, ਤਾਂ ਕਹਿੰਦੇ ਹਾਂ ਕਿ ਯਾਰ ਇਹ ਮੇਰਾ ਪੰਜਾਬ ਹੈ।

ਬੁੱਲੇ ਸ਼ਾਹ ਸੂਫੀ ਸ਼ਾਇਰੀ ਦਾ ਉਹ ਸਭ ਤੋਂ ਉੱਚੇ ਦਰਜੇ ਦਾ ਨਾਂ। ਉਹਨਾਂ ਦੀ ਸ਼ਾਇਰੀ ਦੇ ਬਾਰੇ ਅਗਰ ਗੱਲ ਕਰੇ ਤਾਂ ਉਹ ਧਰਮ ਦੀਆਂ ਕੰਧਾਂ ਨੂੰ ਤੋੜ ਕੇ ਇਨਸਾਨੀਅਤ ਦੀ ਗੱਲ ਕਰਦੀ ਹੋਈ ਸ਼ਾਇਰੀ ਸੀ। ਉਹ ਕਹਿੰਦੇ ਸੀ ਕਿ ਰੱਬ ਨੂੰ ਲੱਭਣਾ ਹੈ ਤਾਂ ਦਿਲ ਵਿੱਚ ਲੱਭੋ, ਮੰਦਿਰਾਂ ਅਤੇ ਮਸਜਿਦਾਂ ਵਿੱਚ ਤਾਂ ਸਿਰਫ ਔਰ ਸਿਰਫ ਮੂਰਤੀਆਂ ਲੱਭਦੀਆਂ। ਬੁੱਲੇ ਸ਼ਾਹ ਆਪਣੇ ਮੁਰਸ਼ਦ ਸਾਹ ਇਨਾਇਤ ਨੂੰ ਬਹੁਤ ਪਿਆਰ ਕਰਦੇ ਸਨ। ਇੱਕ ਵਾਰੀ ਮੁਰਸ਼ਦ ਉਹਨਾਂ ਨਾਲ ਨਾਰਾਜ਼ ਹੋ ਗਏ ਤਾਂ ਬੁੱਲੇ ਸ਼ਾਹ ਨੇ ਆਪਣੇ ਅਹੰਕਾਰ ਨੂੰ ਤੋੜਨ ਲਈ ਨੱਚਣ ਵਾਲੀਆਂ ਦੇ ਕੱਪੜੇ ਪਾ ਕੇ ਨੱਚਿਆ। ਜਦ ਮੁਰਸ਼ਦ ਨੇ ਆ ਵੇਖਿਆ ਤਾਂ ਉਹਨਾਂ ਨੂੰ ਗਲੇ ਲਾ ਲਿਆ। ਬੁੱਲੇ ਸ਼ਾਹ ਦੀ ਇਹ ਕਹਾਣੀ ਹਮੇਸ਼ਾ ਸਾਨੂੰ ਇਹ ਚੀਜ਼ ਦੱਸਦੀ ਰਹੀ ਕਿ ਸੱਚੇ ਪਿਆਰ ਦੇ ਵਿੱਚ ਕਦੇ ਵੀ ਅਹੰਕਾਰ ਨਹੀਂ ਹੁੰਦਾ, ਅਤੇ ਇਹ ਚੀਜ਼ ਉਹਨਾਂ ਦੀ ਲਿਖਤ ਦੇ ਵਿੱਚ, ਉਹਨਾਂ ਦੀ ਸ਼ਾਇਰੀ ਦੇ ਵਿੱਚ ਬੜੀ ਖੂਬਸੂਰਤ ਅੰਦਾਜ਼ ਦੇ ਨਾਲ ਨਜ਼ਰ ਆਈ। ਬੁੱਲਿਆ ਕੀ ਜਾਣਾ ਮੈਂ ਕੌਣ, ਮਸਜਿਦ ਢਾਹ ਦੇ, ਮੰਦਰ ਢਾਹ ਦੇ ਜੋ ਕੁਛ ਢਾਹਣਾ, ਪਰ ਦਿਲ ਕਿਸੇ ਦਾ ਨਾ ਢਾਵੀ, ਰੱਬ ਦਿਲਾਂ ਵਿੱਚ ਰਹਿੰਦਾ। ਜੀ ਹਾਂ, ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ। ਇਹ ਕੁਛ ਇੱਕ ਸ਼ਾਇਰੀਆਂ ਸੀਗੀਆਂ ਜਿਹੜੀਆਂ ਬੁੱਲੇ ਸ਼ਾਹ ਨੂੰ, ਬੁੱਲੇ ਸ਼ਾਹ ਤੋਂ ਸਾਡੇ ਦਿਲਾਂ ਦਾ ਜਿਹੜਾ ਸ਼ਾਹ ਹੈ ਉਹ ਬਣਾ ਕੇ ਗਈ। ਉਹਨਾਂ ਨੇ ਧਰਮ ਤੋਂ ਵੱਧ ਕੇ ਇਨਸਾਨੀਅਤ ਦੀ ਗੱਲ ਕੀਤੀ। ਸਧਾਰਨ ਬੋਲੀ ਦੇ ਵਿੱਚ ਉਹਨਾਂ ਨੇ ਬੜੀ ਹੀ ਡੂੰਘੀ ਜਿਹੜੀ ਫਿਲੋਸਫੀ ਹੈ ਨਾ ਲਾਈਫ ਦੀ, ਉਹ ਸਮਝਾ ਕੇ ਕਰਤੀ, ਅਤੇ ਸੂਫੀ ਕਲਾਮ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਜਿਹੜੀ ਜ਼ਿੰਮੇਦਾਰੀ ਸੀ ਉਹ ਬੁੱਲੇ ਸ਼ਾਹ ਨੇ ਚੱਕੀ ਸੀ। ਇਹ ਮੇਰਾ ਪੰਜਾਬ, ਇਸ ਤਰੀਕੇ ਦੇ ਸ਼ਾਇਰਾਂ ਦੀ, ਕਲਾਕਾਰਾਂ ਦੀ ਜਿਹੜੀ ਖੂਬਸੂਰਤੀ ਹੈ ਉਹ ਲੈ ਕੇ ਹਮੇਸ਼ਾ ਚੱਲਦਾ ਰਿਹਾ, ਅਤੇ ਇਹਨਾਂ ਦੀ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ ਸ਼ਾਮ 8:30 ਵਜੇ ਤੱਕ। ਇਹ ਪ੍ਰੋਗਰਾਮ, ਇਹ ਮੇਰਾ ਪੰਜਾਬ ਦੇ ਵਿੱਚ।

ਕੀਤੀਆਂ ਤਾਂ ਤੁਸੀਂ ਫਿਗਰ ਆਊਟ ਕਰੋਗੇ ਕਿ ਸ਼ਿਵ ਕੁਮਾਰ ਬਟਾਲਵੀ ਜੀ ਨੇ ਦਰਦ ਨੂੰ ਸੁਰਾਂ ਦੇ ਵਿੱਚ ਪਰੋਇਆ ਹੈ। ਪੰਜਾਬੀ ਨੌਜਵਾਨਾਂ ਦੀ ਆਵਾਜ਼ ਬਣੇ ਹੋ, ਉਹਨਾਂ ਦੀ ਆਵਾਜ਼ ਨੂੰ, ਉਹਨਾਂ ਦੀ ਕਵਿਤਾਵਾਂ ਨੂੰ ਅੱਜ ਵੀ ਗਾਇਕ ਆਪਣੇ ਗੀਤਾਂ ਦੇ ਵਿੱਚ ਇਸਤੇਮਾਲ ਕਰਦੇ ਆ। ਅਤੇ ਅਜਿਹੀ ਇੱਕ ਹੋਰ ਸ਼ਖਸ ਸੀਗੇ ਅੰਮ੍ਰਿਤਾ ਪ੍ਰੀਤਮ, ਪੰਜਾਬ ਦੀ ਰੂਹ ਦੀ ਆਵਾਜ਼। ਵਕਤ ਨਹੀਂ ਹੈ ਕਿ ਜ਼ਿਆਦਾ ਡਿਟੇਲ ਦੇ ਵਿੱਚ ਗੱਲ ਕਰ ਸਕਾਂ, ਲੇਕਿਨ ਪੰਜਾਬ ਦੀ ਸਭ ਤੋਂ ਮਹਾਨ ਮਹਿਲਾ ਸ਼ਾਇਰਾ ਮੰਨੀ ਜਾਂਦੀ ਹੈ ਅਤੇ ਉਹਨਾਂ ਨੇ ਔਰਤਾਂ ਦੇ ਦਰਦ ਅਤੇ ਸਮਾਜ ਦੀ ਸੱਚਾਈ ਨੂੰ ਬੇਖੌਫ ਹੋ ਕੇ ਲਿਖਿਆ। 1947 ਦੀ ਵੰਡ ਨੂੰ ਖੂਨ ਨਾਲ ਪਾਰ ਦਿੱਤਾ, ਹਜ਼ਾਰੋਂ ਲੋਕ ਮਾਰੇ ਗਏ ਅਤੇ ਅੰਮ੍ਰਿਤਾ ਪ੍ਰੀਤਮ ਜੀ ਇਸ ਦਰਦ ਨਾਲ ਇੰਨਾ ਜ਼ਿਆਦਾ ਹਿਲ ਗਈ ਕਿ ਉਹਨਾਂ ਨੇ ਉਸ ਸਮੇਂ ਵਾਰਿਸ ਸ਼ਾਹ ਨੂੰ ਯਾਦ ਕਰਦਿਆਂ ਲਿਖਿਆ ਕਿ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ। ਅਤੇ ਇਹ ਕਵਿਤਾ ਵੰਡ ਅਤੇ ਦਰਦ ਦੀ ਸਭ ਤੋਂ ਵੱਡੀ ਆਵਾਜ਼ ਬਣ ਗਈ। ਪੰਜਾਬੀ ਸ਼ਾਇਰਾਂ ਬਾਰੇ ਜਿੰਨੀ ਮਰਜ਼ੀ ਗੱਲ ਕਰ ਲਾ, ਜਿੰਨੀ ਜ਼ਿਆਦਾ ਉਹਨਾਂ ਦੀ ਲਿਖਤ ਖੂਬਸੂਰਤ ਹੈ, ਜਿੰਨਾ ਜ਼ਿਆਦਾ ਉਹਨਾਂ ਦਾ ਦਰਦ ਖੂਬਸੂਰਤ ਹੈ, ਉਹਨਾਂ ਹੀ ਜ਼ਿਆਦਾ ਖੂਬਸੂਰਤ ਹੈ ਉਹਨਾਂ ਦਾ ਸਾਡੇ ਦਿਲਾਂ ਦੇ ਵਿੱਚ ਜੁੜਿਆ ਹੋਇਆ ਪਿਆਰ। ਸੋ ਇਹ ਮੇਰਾ ਪੰਜਾਬ, ਹੁਣ ਮੈਂ ਇੱਥੇ ਸਮੇਟ ਰਿਹਾ ਅੱਜ ਸ਼ਾਇਰਾਂ ਦੇ ਨਾਲ। ਅਤੇ ਜਾਂਦੇ ਜਾਂਦੇ ਸ਼ਿਵ ਕੁਮਾਰ ਬਟਾਲਵੀ ਜੀ ਦੀ ਹੀ ਲਿਖੀ ਹੋਈ ਗੀਤ ਨੂੰ ਸੋ ਦਸਾਂਝ ਸਾਹਿਬ ਨੇ ਕਿਸ ਤਰੀਕੇ ਦੇ ਨਾਲ ਗਾਇਆ, ਇੰਜੋਏ ਕਰਦੇ ਹਾਂ ਜਿਸ ਟਰੈਕ ਨੂੰ, ਅਤੇ ਅਲਵਿਦਾ ਕਹਿੰਦੇ ਹਾਂ ਇਹ ਮੇਰਾ ਪੰਜਾਬ ਨੂੰ।

ਬਿਹਤਰੀਨ ਪਰਫਾਰਮੈਂਸ ਜਿਹੜੀ ਸੀ ਸ਼ਿਵ ਸੈਅਰ ਨੇ ਸੈਂਚੁਰੀ ਵੀ ਮਾਰੀ, ਲੇਕਿਨ ਕਹਿੰਦੇ ਆ ਨਾ ਕਿ ਕਦੀ ਕਦੀ ਦੇਰ ਆਏ ਦਰੁਸਤ ਆਏ ਨਹੀਂ ਹੁੰਦੇ। ਮਤਲਬ ਪੰਜਾਬ ਨੇ ਇੱਕ ਆਪਣੇ ਆਪ 'ਚ ਰਿਕਾਰਡ ਬਣਾਇਆ ਕਿ 6 ਮੈਚ ਲੀਗ ਦੇ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਖੇਲੇ ਅਤੇ 6 ਦੇ 6 ਮੈਚ ਜਿੱਤੇ ਸਟਾਰਟਿੰਗ ਦੇ ਵਿੱਚ, ਫਿਰ 6 ਮੈਚ ਲਗਾਤਾਰ ਹਾਰੇ ਅਤੇ ਉਸ ਤੋਂ ਬਾਅਦ ਆਖਰੀ ਮੈਚ ਜਿੱਤਿਆ। ਲੇਕਿਨ ਕੁਆਲੀਫਾਈ ਵਾਸਤੇ 16 ਪੁਆਇੰਟ ਜਿਹੜੇ ਚਾਹੀਦੇ ਸੀਗੇ, ਉਸ ਤੋਂ ਪੰਜਾਬ 1 ਪੁਆਇੰਟ, ਮਤਲਬ ਜਸਟ 1 ਪੁਆਇੰਟ ਜਿਹੜਾ ਹੈਗਾ ਉਹ ਦੂਰ ਰਹਿ ਗਈ। ਅਤੇ ਇਸ ਤੋਂ ਸਮਝ ਆਉਂਦਾ ਹੈ ਕਿ ਹਰੇਕ ਮੈਚ ਹਰੇਕ ਲੀਗ ਸਟੇਜ ਵਾਸਤੇ ਕਿੰਨਾ ਜ਼ਿਆਦਾ ਇੰਪੋਰਟੈਂਟ ਹੈ। ਅਤੇ ਪੰਜਾਬ ਤੋਂ ਬਹੁਤ ਜ਼ਿਆਦਾ ਉਮੀਦਾਂ ਸੀ ਇਸ ਵਾਰੀ, ਮਤਲਬ ਜਿਸ ਤਰੀਕੇ ਦੇ ਨਾਲ ਪੰਜਾਬ ਨੇ ਸ਼ੁਰੂਆਤ ਕੀਤੀ, ਜਿਸ ਤਰੀਕੇ ਦੇ ਨਾਲ ਪਿਛਲਾ ਪੂਰਾ ਸੀਜ਼ਨ ਖੇਲਿਆ ਸੀ ਸਰਪੰਚ ਸਾਹਿਬ ਤੋਂ, ਰਿਕੀ ਪੁਆਇੰਟਿੰਗ ਤੋਂ, ਬਹੁਤ ਉਮੀਦਾਂ ਸੀਗੀਆਂ। ਲੇਕਿਨ ਵਿੱਚ ਜਾ ਕੇ ਜਿਹੜਾ ਮਿਡ ਸੀਜ਼ਨ, ਮਤਲਬ 1 ਮਹੀਨਾ ਰਿਹਾ, ਉਹ ਤਾਂ ਪੰਜਾਬ ਵਾਸਤੇ ਬਹੁਤ ਔਖਾ ਰਿਹਾ। ਅਤੇ ਬੀਇੰਗ ਅ ਪੰਜਾਬੀ ਫੈਨ, ਅੱਜ ਤਾਂ ਬਈ ਦਿਲ ਤੋੜਦਾ ਰਾਜਸਥਾਨ ਨੇ, ਲੇਕਿਨ ਅੱਜ ਆਪਾਂ ਰਾਜਸਥਾਨ ਨੂੰ ਕੁਛ ਕਹਿ ਵੀ ਨਹੀਂ ਸਕਦੇ। ਉਹਨਾਂ ਨੇ ਆਪਣੇ ਮੈਰਿਟ 'ਤੇ ਖੇਲਿਆ, ਮੁੰਬਈ ਤੋਂ ਉਮੀਦਾਂ ਜ਼ਰੂਰ ਸੀਗੀਆਂ। ਅਤੇ ਦੱਸ ਦਈਏ ਕਿ ਅੱਜ ਦੇ ਇਸ ਲੀਗ ਸਟੇਜ ਦਾ ਦੁਪਹਿਰ ਦਾ ਮੈਚ, ਮੁੰਬਈ ਨੇ ਟੌਸ ਜਿੱਤਿਆ, ਰਾਜਸਥਾਨ ਨੂੰ ਪਹਿਲਾਂ ਬੈਟਿੰਗ ਲਈ ਬੁਲਾਇਆ ਅਤੇ ਮੁੰਬਈ ਨੇ ਸ਼ੁਰੂਆਤ ਵੀ ਬਹੁਤ ਵਧੀਆ ਕਿ ਰਾਜਸਥਾਨ ਇੱਦਾਂ ਦੀ ਇੱਕ ਆਪਣੇ ਆਪ 'ਚ ਟੀਮ ਬਣ ਗਈ ਜਿਹੜੀ ਟੀਮ ਨੇ 200 ਪਾਰ ਕੀਤਾ ਅਤੇ 1 ਵੀ ਬੰਦੇ ਨੇ ਹਾਫ ਸੈਂਚੁਰੀ ਨਹੀਂ ਮਾਰੀ ਹੈ। ਮਤਲਬ ਕਿਆ ਬਾਤ ਹੈ, ਅਤੇ ਇਹ ਗੱਲਾਂ ਖਾਸ ਬਣਾ ਦਿੰਦੀਆਂ ਇਸ ਮੈਚ ਨੂੰ। ਅਤੇ ਜਿਸ ਤਰੀਕੇ ਦੇ ਨਾਲ ਐਂਡ ਦੇ ਵਿੱਚ ਆ ਕੇ ਜੋਫਰਾ ਆਰਸ਼ਰ ਅਤੇ ਰਵਿੰਦਰ ਜੁੜੇਜਾ ਨੇ ਇਨਿੰਗਸ ਖੇਲੀ, ਉਹ ਜਿਹੜਾ ਸਕੋਰ ਸੀਗਾ 160 ਦੇ ਆਸ ਪਾਸ ਰਹਿ ਜਾਣਾ ਚਾਹੀਦਾ ਸੀ, ਉਸਨੂੰ 200 ਪਾਰ ਪਹੁੰਚਾਇਆ ਅਤੇ ਉਹ ਤਾਂ ਮੁੰਬਈ ਦੇ ਟੋਟਲੀ ਰੀਚ ਆਊਟ ਤੋਂ ਬਾਹਰ ਪਹੁੰਚ ਗਏ। ਅਤੇ ਮੁੰਬਈ ਦਾ ਸੀਜ਼ਨ ਬਹੁਤ ਬੁਰਾ ਰਿਹਾ, ਬਹੁਤ ਹੀ ਜ਼ਿਆਦਾ ਬੁਰਾ। ਅਗਰ ਮੁੰਬਈ ਦਾ, ਲਖਨਊ ਦਾ ਅਗਰ ਤੁਸੀਂ ਸੀਜ਼ਨਸ ਫਿਗਰ ਆਊਟ ਕਰੋਗੇ ਤਾਂ ਯੂ ਵਿਲ ਫਿਗਰ ਆਊਟ ਦਿਸ ਥਿੰਗ ਕਿ ਇਹਨਾਂ ਦੋਨੋਂ ਟੀਮਸ ਦੇ ਸੀਜ਼ਨਸ ਜਿਹੜੇ ਹੈਗੇ ਬਹੁਤ ਜ਼ਿਆਦਾ ਬੁਰੇ ਆ। ਚਾਹੇ ਉਹ ਰਿਸ਼ਭ ਪੰਤ ਦੀ ਕਪਤਾਨੀ ਹੋਵੇ, ਚਾਹੇ ਉਹ ਹਾਰਦਿਕ ਪਾਂਡੇ ਦੀ ਕਪਤਾਨੀ ਹੋਵੇ, ਆਈ ਪੀ ਐਲ ਦੇ ਵਿੱਚ ਆ ਦੋ ਸਭ ਤੋਂ ਵੱਡੇ ਫੇਲੀਅਰਸ ਰਹੇ ਆ। ਮਤਲਬ ਦੋ ਸਭ ਤੋਂ ਹਾਈਲੀ ਐਕਸਪੈਕਟਡ, ਜਿਹਨਾਂ ਤੋਂ ਬਹੁਤ ਜ਼ਿਆਦਾ ਐਕਸਪੈਕਟੇਸ਼ਨ ਸੀ ਕੈਪਟਨਸੀ ਦੇ ਵਿੱਚ, ਉਹ ਦੋਨੋਂ ਕੈਪਟਨਸੀ ਪੂਰੇ ਅਗਰ ਲੀਗ ਸਟੇਜ ਦੇਖੀ ਜਾਵੇ ਇਹਦਾ ਫੇਲੀਅਰ ਰਹੀ। ਅਤੇ ਹੁਣ ਅਗਲੇ ਸਾਲ ਦੇਖਣਾ ਪਏਗਾ ਕਿ ਬਈ ਲਖਨਊ ਰਿਸ਼ਭ ਪੰਤ ਨੂੰ ਮੇਨਟੇਨ ਕਰਦੀ ਹੈ ਕਿ ਨਹੀਂ ਕਰਦੀ, ਮੁੰਬਈ ਹਾਰਦਿਕ ਪਾਂਡਿਆ ਨੂੰ ਮੇਨਟੇਨ ਕਰਦੀ ਹੈ ਕਿ ਨਹੀਂ ਕਰਦੀ ਹੈ। ਅਤੇ ਇਸ ਦੇ ਨਾਲ ਹੀ ਆਈ ਪੀ ਐਲ ਦੀ ਜਿਹੜੀ 4 ਟੌਪ ਟੀਮਸ ਹੈ ਕੁਆਲੀਫਾਇਰ, ਉਹ ਬੈਂਗਲੌਰ ਟੌਪ ਦੇ ਉੱਤੇ ਹੈ, ਗੁਜਰਾਤ ਦੂਸਰੇ ਨੰਬਰ ਦੇ ਉੱਤੇ ਹੈ, ਦੋਨਾਂ ਨੂੰ ਇੱਕ ਇੱਕ ਐਕਸਟਰਾ ਮੌਕਾ ਮਿਲੇਗਾ ਆਪਣੀ ਹਾਰੇ ਹੋਏ ਮੈਚ ਤੋਂ ਜਿੱਤ ਕੇ ਵਾਪਸ ਫਾਈਨਲ ਵਿੱਚ ਪਹੁੰਚਣ ਵਾਸਤੇ। ਅਤੇ ਤੀਸਰੇ ਔਰ ਚੌਥੇ ਨੰਬਰ 'ਤੇ ਪਹੁੰਚ ਗਏ ਹੈ ਜੀ, ਤੀਸਰੇ ਨੰਬਰ 'ਤੇ ਹੈ ਹੈਦਰਾਬਾਦ ਔਰ ਚੌਥੇ ਨੰਬਰ 'ਤੇ ਹੈ ਰਾਜਸਥਾਨ ਰੋਇਲਸ 16 ਨੰਬਰ ਪੁਆਇੰਟਾਂ 'ਤੇ। ਅਤੇ ਪਹਿਲੀ ਤਿੰਨੋਂ ਟੀਮਾਂ 18 ਪੁਆਇੰਟਸ ਲੈ ਕੇ ਟੌਪ 3 ਦੇ ਉੱਤੇ ਪਹੁੰਚ ਗਈ ਹੈ। ਅਤੇ ਅੱਜ ਰਾਜਸਥਾਨ ਰੋਇਲਸ ਨੇ ਮੁੰਬਈ ਇੰਡੀਅਨ ਨੂੰ 30 ਰਨ ਦੇ ਨਾਲ ਹਰਾਇਆ। ਅਤੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ 20 ਓਵਰਾਂ ਦੇ ਵਿੱਚ 8 ਵਿਕਟ ਗਵਾ ਕੇ 205 ਰਨ ਬਣਾਏ। ਅਤੇ ਮੁੰਬਈ ਦੀ ਟੀਮ 20 ਓਵਰਾਂ ਦੇ ਵਿੱਚ 9 ਵਿਕਟ ਗਵਾ ਕੇ ਸਿਰਫ ਔਰ ਸਿਰਫ 175 ਰਨ ਹੀ ਬਣਾ ਪਈ। ਅਤੇ ਕੁਆਲੀਫਾਇਰਸ ਦੀ ਗੱਲ ਕੀਤੇ, 26 ਮਈ ਨੂੰ ਪਹਿਲਾ ਕੁਆਲੀਫਾਇਰ ਹੋਏਗਾ ਜੀ ਬੈਂਗਲੁਰੂ ਔਰ ਗੁਜਰਾਤ ਦਾ, ਅਤੇ 27 ਮਈ ਨੂੰ ਹੋਏਗਾ ਜੀ ਐਲੀਮੀਨੇਟਰ ਹੈਦਰਾਬਾਦ ਅਤੇ ਰਾਜਸਥਾਨ ਦਾ। ਕੁਆਲੀਫਾਇਰ ਦੇ ਵਿੱਚ ਜਿਹੜੀ ਟੀਮ ਹਾਰੇਗੀ ਉਹ ਐਲੀਮੀਨੇਟਰ ਦੇ ਵਿਨਰ ਦੇ ਨਾਲ ਖੇਲੇਗੀ ਜੀ ਆਪਣਾ ਤੀਸਰਾ ਮੈਚ, ਅਤੇ ਉਸ ਤੋਂ ਬਾਅਦ ਫਾਈਨਲ ਹੋਏਗਾ ਜੀ ਜਿਸ ਨੂੰ ਜਿੱਤਣ ਦੀ ਕੋਸ਼ਿਸ਼ ਕਰੇਗੀ ਆਰਸੀਬੀ। ਹੁਣ ਤਾਂ ਬਈ ਆਪਣੇ ਕੋਲ ਪੰਜਾਬ ਹੈ ਨਹੀਂ, ਤਾਂ ਅਸੀਂ ਆਰਸੀਬੀ ਹੀ ਸਪੋਰਟ ਕਰ ਸਕਦੇ ਹੈਗੇ ਹਾਂ। ਅਤੇ ਦੱਸ ਦੇਗਾ ਮੁੰਬਈ ਦੀ ਸ਼ੁਰੂਆਤ ਬਹੁਤ ਖਰਾਬ ਰਹੀ, ਰੋਹਿਤ ਸ਼ਰਮਾ ਵਾਸਤੇ ਵੀ ਸੀਜ਼ਨ ਬਹੁਤ ਚੈਲੇਂਜਸ ਵਾਲਾ ਰਿਹਾ। ਅੱਜ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ, ਪਾਵਰ ਪਲੇ ਵਿੱਚ ਮੁੰਬਈ ਨੇ 4 ਵਿਕਟ ਗਵਾਤੇ ਸੀਗੇ। ਹਾਲਾਂਕਿ ਸੂਰਜ ਕੁਮਾਰ ਯਾਦਵ ਨੇ ਅੱਜ ਦੇ ਮੈਚ ਤੋਂ ਥੋੜ੍ਹੀ ਜਿਹੀ ਵਾਪਸੀ ਕੀਤੀ, ਤਾਂ ਉਹਨਾਂ 34 ਗੇਂਦਾਂ 60 ਰਨ ਜਿਹੜੇ ਹੈਗੇ ਉਹ ਬਣਾ ਕੇ, ਅਤੇ ਹਾਰਦਿਕ ਪਾਂਡੇ ਨੇ 34, ਹਾਰਦਿਕ ਪਾਂਡੇ ਜਿਹਨਾਂ ਨੇ 34 ਰਨ ਬਣਾਏ, ਵਾਪਸੀ ਦੀ ਕੋਸ਼ਿਸ਼ ਕੀਤੀ, ਲੇਕਿਨ ਵਿਕਟ ਜਿਹੜੇ ਸੀਗੇ ਉਹ ਲਗਾਤਾਰ ਗਿਰਦੇ ਰਹੇ, ਅਤੇ ਇਸ ਕਰਕੇ ਮੁੰਬਈ ਵਾਸਤੇ ਜਿਹੜਾ ਟਾਰਗੇਟ ਅਚੀਵ ਕਰਨਾ ਸੀਗਾ ਉਹ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਿਆ। ਰਾਜਸਥਾਨ ਲਈ ਜੋਫਰਾ ਆਰਚਰ ਨੇ 3 ਵਿਕਟ, ਨਾਂਦਰ ਬਰਗਰ, ਬ੍ਰਿਜੇਸ਼ ਸ਼ਰਮਾ ਔਰ ਯਸ਼ ਪੁੰਜਾ ਨੂੰ 2-2 ਵਿਕਟ ਮਿਲੇ। ਸੋ ਕੁਆਲੀਫਾਇਰਸ ਫਾਈਨਲ ਹੋ ਗਏ ਹੈ, ਪੰਜਾਬੀਆਂ ਦਾ ਦਿਲ ਟੁੱਟ ਗਿਆ ਹੈ, ਲੇਕਿਨ ਕੋਈ ਗੱਲ ਨਹੀਂ ਜੀ, ਕੱਲ੍ਹ ਸਰਪੰਚ ਸਾਹਿਬ ਨੇ ਥੋੜ੍ਹੀ ਜਿਹੀ ਖੁਸ਼ੀ ਦੇ ਦਿੱਤੀ ਹੈ 6 ਮੈਚਾਂ ਦੇ ਬਾਅਦ ਦੀ, ਲੇਕਿਨ ਹੁਣ ਉਸ ਖੁਸ਼ੀ ਦੇ ਨਾਲ ਹੀ ਪੂਰਾ 1 ਸਾਲ ਇੰਤਜ਼ਾਰ ਕਰਨਾ ਪਏਗਾ। ਸੋ ਹੋਰ ਗੱਲਾਂ ਕਰਾਂਗਾ ਜੀ ਕੀ ਸੀਜ਼ਨ ਚੱਲ ਰਿਹਾ, ਤਾਂ ਕੁਆਲੀਫਾਇਰਸ ਦੇ ਵਿੱਚ ਜਾਂ ਐਲੀਮੀਟਰਸ ਦੇ ਵਿੱਚ ਕਿਹੜੀ ਟੀਮ ਜਿਹੜੀ ਹੈਗੀ ਆ ਉਹ ਹਾਈਲੀ ਐਂਟੀਸਪੇਟਡ ਮੰਨੀ ਜਾ ਰਹੀ ਹੈ ਫਾਈਨਲ ਜਿੱਤਣ ਵਾਸਤੇ, ਦੱਸਾਂਗਾ ਤੁਹਾਨੂੰ ਸਪੋਰਟਿੰਗ ਸੰਡੇ ਦੇ ਵਿੱਚ। ਤੁਸੀਂ ਕਰਨਾ ਕੁਛ ਨਹੀਂ ਕਰਨਾ, ਬਸ ਇੰਜੋਏ ਕਰੋ ਮੇਰੇ ਨਾਲ, ਕਿਉਂਕਿ ਜਾਣ

ਉਰਦੂ ਕ੍ਰਿਕਟ ਦੇ ਵਿੱਚ ਪੰਜਾਬੀਆਂ ਦਾ ਦਿਨ ਨਹੀਂ ਸੀਗਾ, ਲੇਕਿਨ ਪੰਜਾਬੀ ਬਾਈ ਜਿੱਥੇ ਜਾਂਦੇ ਉੱਥੇ ਛਾ ਜਾਂਦੇ ਆ। ਅਤੇ ਅੱਜ ਗੁਰਵਿੰਦਰ ਨੇ 100 ਮੀਟਰ ਦੇ ਵਿੱਚ ਭਾਰਤ ਲਈ ਸਭ ਤੋਂ ਤੇਜ਼ ਧਾਵਕ ਬਣ ਕੇ 10.9 ਸੈਕਿੰਡ ਦੇ ਵਿੱਚ ਉਹਨਾਂ ਨੇ ਜਿਹੜਾ ਰਿਕਾਰਡ ਹੈਗਾ ਅੱਜ 2 ਵਾਰੀ ਤੋੜਿਆ ਹੈਗਾ। ਅਤੇ ਦੱਸ ਦਈਏ ਕਿ ਰਾਂਚੀ ਦੇ ਬਿਰਸਾ ਮੁੰਡਾ ਸਟੇਡੀਅਮ ਦੇ ਵਿੱਚ ਸ਼ਨੀਵਾਰ ਨੂੰ ਭਾਰਤੀ ਐਥਲੈਟਿਕਸ ਲਈ ਕਾਫੀ ਜ਼ਿਆਦਾ ਇਤਿਹਾਸਿਕ ਦਿਨ ਰਿਹਾ। ਪੰਜਾਬ ਦੇ ਜਿਹੜੇ 25 ਸਾਲ ਦੇ ਸਪ੍ਰਿੰਟਰ ਗੁਰਿੰਦਰ ਵੀਰ ਸਿੰਘ ਹੈ, ਉਹਨਾਂ ਨੇ ਐਥਲੈਟਿਕ ਫੈਡਰੇਸ਼ਨ ਪ੍ਰਤੀਯੋਗਿਤਾ ਦੇ ਪੁਰਸ਼ਾਂ ਦੇ 100 ਮੀਟਰ ਰੇਸ ਦੇ 10.9 ਸੈਕਿੰਡ ਦੇ ਵਿੱਚ ਪੂਰੀ ਕਰਕੇ ਨਵਾਂ ਨੈਸ਼ਨਲ ਰਿਕਾਰਡ ਜਿਹੜਾ ਹੈਗਾ ਉਹ ਬਣਾ ਲਿਆ। ਅਤੇ ਦੱਸ ਦਈਏ ਕਿ ਇਹ ਪਹਿਲੀ ਵਾਰ ਜਦ ਕਿਸੇ ਭਾਰਤੀ ਰੇਸਰ ਨੇ 100 ਮੀਟਰ ਦੀ ਰੇਸ 10.10 ਸੈਕਿੰਡ ਤੋਂ ਘੱਟ ਸਮੇਂ ਦੇ ਵਿੱਚ ਪੂਰੀ ਕੀਤੀ ਹੈ। ਰੇਸ ਜਿੱਤਣ ਤੋਂ ਬਾਅਦ ਬੀਂਗਾ ਪੰਜਾਬੀ ਗੁਰਿੰਦਰ ਵੀਰ ਨੇ ਜੋਸ਼ ਦੇ ਵਿੱਚ ਆਪਣਾ ਜਿਹੜਾ ਬਿਬ ਨੰਬਰ ਸੀਗਾ ਉਹ ਉਤਾਰ ਕੇ ਸੁੱਟਤਾ, ਟਰੈਕ 'ਤੇ ਜੁੱਤਾ ਜਿਹੜਾ ਸੀਗਾ ਉਹ ਸੁੱਟਤਾ। ਅਤੇ ਉਹਨਾਂ ਨੇ ਅੱਜ ਕੱਲ੍ਹ ਉਹ ਪਰਚੀ ਦਿਖਾਉਣ ਦਾ ਜਿਹੜਾ ਸਿਸਟਮ ਹੈ ਉਹ ਕ੍ਰਿਕਟ ਤੋਂ ਸ਼ੁਰੂ ਹੋਇਆ ਅਤੇ ਉਹ ਹਾਲੇ ਬਾਕੀ ਸਪੋਰਟਸ ਦੇ ਵਿੱਚ ਵੀ ਬਿਲਕੁਲ ਖੂਬਸੂਰਤ ਤਰੀਕੇ ਦੇ ਨਾਲ ਜਿਹੜਾ ਹੈ ਉਹ ਫੈਲਦਾ ਜਾ ਰਿਹਾ। ਅਤੇ ਉਹਨਾਂ ਨੇ ਇੱਕ ਪਰਚੀ ਦਿਖਾਉਂਦੇ ਹੋਏ ਕਿਹਾ ਕਿ ਦ ਗੇਮ ਇਜ਼ ਨੋਟ ਓਵਰ ਯੈਟ। ਜੀ ਹਾਂ, ਉਹਨਾਂ ਨੇ ਲਿਖਿਆ ਕਿ ਇਟਸ ਨੋਟ ਫਿਨਿਸ਼ਡ ਯੈਟ। ਅਤੇ ਉਹ ਹਾਲੇ ਵੀ ਪੂਰੀ ਕੋਸ਼ਿਸ਼ਾਂ ਜਿਹੜੀ ਹੈਗੀਆਂ ਉਹ ਕਰਦੇ ਰਹਿਣਗੇ। ਅਤੇ ਉਹਨਾਂ ਨੇ ਆਫਟਰ ਵਿਨਿੰਗ ਅ ਰੇਸ ਕਿਹਾ ਕਿ ਲੋਕ ਅਕਸਰ ਕਹਿੰਦੇ ਕਿ ਭਾਰਤੀਆਂ ਦੇ ਕੋਲ 100 ਮੀਟਰ ਰੇਸ ਜਿੱਤਣ ਵਾਲੇ ਜਿਹੜੇ ਜੀਨ ਹੈਗੇ ਉਹ ਨਹੀਂ ਹੈਗੇ। ਤਾਂ ਮੈਂ ਸਾਰਿਆਂ ਨੂੰ ਗਲਤ ਸਾਬਿਤ ਕਰਨਾ ਚਾਹੁੰਦਾ ਕਿ ਭਾਰਤੀ ਜੀਨਸ ਜਿਹੜੇ ਹੈਗੇ ਨਾ ਉਹ ਬਹੁਤ ਜ਼ਿਆਦਾ ਮਜ਼ਬੂਤ ਹੈ। ਅਤੇ ਇਹ ਸਿਰਫ ਔਰ ਸਿਰਫ ਹਲੇ ਸ਼ੁਰੂਆਤ ਹੈ। ਕਿਆ ਬਾਤ ਹੈ ਜੀ, ਮਤਲਬ ਇਹ ਬੀਂਗ ਅ ਪੰਜਾਬੀ ਜਿਹੜੀ ਗੱਲ ਹੈ ਉਹ ਕਰ ਦਈਏ। ਅਤੇ ਦੱਸ ਦਿਓ ਕਿ ਇਸ ਸਮੇਂ ਇਸ ਸੀਜ਼ਨ ਦੇ ਵਿੱਚ ਏਸ਼ੀਆ 'ਚ ਉਹ ਦੂਜਾ ਸਭ ਤੋਂ ਤੇਜ਼ ਸਮੇਂ ਹੈ। ਇਸ ਤੋਂ ਜ਼ਿਆਦਾ ਸਿਰਫ ਔਰ ਸਿਰਫ ਜਾਪਾਨ ਦੇ ਜਿਹੜੇ ਫੁਕੂਦੋ ਕੋਮੁਰੂ ਹੈ, ਜਿਨ੍ਹਾਂ ਨੇ 10.8 ਸੈਕਿੰਡ ਦੇ ਵਿੱਚ ਰਿਕਾਰਡ ਜਿਹੜਾ ਆਪਣੇ ਨਾਮ ਕੀਤਾ ਹੋਇਆ ਏਸ਼ੀਆ ਦਾ। ਅਤੇ ਗੁਰਿੰਦਰ ਵੀਰ ਜਿਹੜੇ ਹੈਗੇ ਉਹ ਅੱਜ ਸਿਰਫ ਸਿਰਫ 0.1 ਸੈਕਿੰਡ ਪਿੱਛੇ ਰਹਿ ਗਏ। ਉਹਨਾਂ ਨੇ 2026 ਦਾ ਜਿਹੜਾ ਕਾਮਨਵੈਲਥ ਗੇਮਸ ਦੀ ਕੁਆਲੀਫਿਕੇਸ਼ਨ ਮਾਰਕ 10.16 ਸੈਕਿੰਡ ਹੈਗਾ, ਉਹਨਾਂ ਨੂੰ ਵੀ ਬੜੀ ਆਸਾਨੀ ਨਾਲ ਪਾਰ ਕਰ ਲਿਆ। ਅਤੇ ਸੀਨੀਅਰ ਫੈਡਰੇਸ਼ਨ ਕੱਪ ਦੇ ਵਿੱਚ ਗੁਰਿੰਦਰ ਵੀਰ ਨੇ ਆਪਣੇ ਜਿਹੜੇ ਚਿਰ ਪ੍ਰਤਿਦੰਦੀ ਅਨਿਮੇਸ਼ ਕਜੂਰ ਸੀ ਉਹਨਾਂ ਨੂੰ ਪਿੱਛੇ ਛੱਡਤਾ। ਅਤੇ ਦੱਸਦੇ ਕਿ ਇਸ ਪ੍ਰਤੀਯੋਗਿਤਾ ਵਿੱਚ ਜਿਹੜਾ ਨੈਸ਼ਨਲ ਰਿਕਾਰਡ ਹੈ ਅੱਜ 3 ਵਾਰੀ ਟੁੱਟਿਆ। ਜੀ ਹਾਂ, ਅਨਿਮੇਸ਼ ਨੇ ਸਭ ਤੋਂ ਪਹਿਲਾਂ 10.18 ਸੈਕਿੰਡ ਦਾ ਜਿਹੜਾ ਰਾਸ਼ਟਰੀ ਰਿਕਾਰਡ ਸੀਗਾ ਉਹ ਪਿਛਲੇ ਸਾਲ ਬਣਾਇਆ ਸੀਗਾ, ਅਤੇ ਉਸ 'ਤੇ ਕਾਫੀ ਜ਼ਿਆਦਾ ਪ੍ਰਬਲ ਦਾਅਵੇਦਾਰ ਸੀਗੇ। ਅਤੇ ਗੁਰਿੰਦਰ ਵੀਰ ਨੇ ਸ਼ੁਰੂਆਤੀ ਸੈਮੀਫਾਈਨਲ ਹੀਟ ਦੇ ਵਿੱਚ 10.17 ਸੈਕਿੰਡ ਦੇ ਵਿੱਚ ਆ ਰਿਕਾਰਡ ਜਿਹੜਾ ਸੀਗਾ ਉਹ ਤੋੜਤਾ। ਅਤੇ 5 ਮਿੰਟ ਬਾਅਦ ਹੀ ਬਾਈ ਵਰਸ਼ ਅਨਿਮੇਸ਼ ਨੇ ਦੂਸਰਾ ਸੈਮੀਫਾਈਨਲ ਹੀਟ 10.15 ਸੈਕਿੰਡ ਦਾ ਟਾਈਮ ਨਿਕਾਲ ਕੇ ਨੈਸ਼ਨਲ ਰਿਕਾਰਡ ਜਿਹੜਾ ਸੀ ਉਹ ਵਾਪਸ ਹਾਸਲ ਕਰ ਲਿਆ। ਅਤੇ ਫਾਈਨਲ ਦੇ ਵਿੱਚ ਗੁਰਿੰਦਰ ਵੀਰ ਨੇ ਜਿਹੜਾ ਆਪਣਾ ਫਾਈਨਲ ਸ਼ੋਅ ਦੇਣਾ ਹੈ ਉਹ ਦਿਖਾਇਆ। ਅਤੇ ਉਹਨਾਂ ਨੇ ਅਨਿਮੇਸ਼ ਤੋਂ 0.11 ਸੈਕਿੰਡ ਦੀ ਤੇਜ਼ ਦੌੜ ਲਗਾਈ ਅਤੇ 2 ਫੁੱਟ ਅੱਗੇ ਰਹਿੰਦੇ ਹੋਏ ਫਿਨਿਸ਼ ਲਾਈਨ ਪਾਰ ਕੀਤੀ। ਅਤੇ ਰਿਲਾਇੰਸ ਫਾਊਂਡੇਸ਼ਨ ਦੇ ਪ੍ਰਣਵ ਗੁਰੂ ਨੇ 10.29 ਸੈਕਿੰਡ ਦੇ ਵਿੱਚ ਥਰਡ ਪੋਜੀਸ਼ਨ ਦੇ ਉੱਤੇ ਰਹੇ। ਅਤੇ ਗੁਰਵਿੰਦਰ ਨੇ ਕਿਹਾ ਕਿ ਬਹੁਤ ਅੱਛੀ ਫੀਲਿੰਗ ਹੈ, ਜਿੱਦਾਂ ਦੀ ਟ੍ਰੇਨਿੰਗ ਚੱਲ ਰਹੀ ਹੈ ਉਦੋਂ ਦੇ ਰਿਜ਼ਲਟ ਵੀ ਮਿਲ ਰਿਹਾ ਅਤੇ ਅੱਗੇ ਵੀ ਟ੍ਰੇਨਿੰਗ ਜਿਹੜੀ ਹੈ ਹੋਰ ਵਧੀਆ ਰਹੇਗੀ ਅਤੇ ਅੱਛੇ ਰਿਜ਼ਲਟ ਮਿਲਣਗੇ। ਟ੍ਰੇਨਿੰਗ ਦੇ ਵਿੱਚ ਉਹਨਾਂ ਨੇ ਜਿਹੜੀਆਂ ਚੀਜ਼ਾਂ 'ਤੇ ਕਮੀ ਸੀ ਉਹਨਾਂ ਨੂੰ ਸੁਧਾਰਿਆ, ਕਮਜ਼ੋਰੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ, ਸਟਰੈਂਥ ਜਿਹੜੀ ਹੈਗੀ ਆ ਉਹ ਵਧਾਈ। ਅਤੇ ਆਖਰੀ ਮਿੰਟ ਦੇ ਵਿੱਚ ਫਿਜ਼ੀਕਲ ਤੋਂ ਜ਼ਿਆਦਾ ਮੈਂਟਲ ਗੇਮ ਹੁੰਦਾ, ਜੋ ਆਪਣੇ ਆਪ ਨੂੰ ਮੈਂਟਲੀ ਸਟਰੋਂਗ ਰੱਖ ਪਾਏਗਾ ਉਹੀ ਜਿੱਤਦਾ ਹੈਗਾ। ਅਤੇ ਦੱਸਦੇ ਕਿ 100 ਮੀਟਰ ਦਾ ਜਿਹੜਾ ਵਰਲਡ ਰਿਕਾਰਡ ਹੈਗਾ ਉਹ ਜਮੈਕਾ ਦੇ ਉਸੇਨ ਬੋਲਟ ਦੇ ਨਾਮ ਹੈ, ਜਿਨ੍ਹਾਂ ਨੇ 2009 ਦੀ ਵਰਲਡ ਐਥਲੈਟਿਕ ਚੈਂਪੀਅਨਸ਼ਿਪ ਦੇ ਵਿੱਚ ਬਣਾਇਆ ਸੀਗਾ। ਅਤੇ ਉਸੇਨ ਬੋਲਟ ਦਾ ਜਿਹੜਾ ਰਿਕਾਰਡ ਹੈਗਾ ਉਹ 9.58 ਦਾ ਹੈਗਾ। ਅਤੇ ਹੁਣ ਗੁਰਿੰਦਰ ਵੀਰ ਦੀ ਕੋਸ਼ਿਸ਼ ਰਹੇਗੀ ਕਿ ਇਸ ਰਿਕਾਰਡ ਨੂੰ

ਉਦੋਂ ਜੀ ਪ੍ਰੋਗਰਾਮ ਚੱਲ ਰਿਹਾ ਸਪੋਰਟੀ ਸੰਡੇ ਦੇ ਨਾਲ ਹੈ ਤੁਹਾਡੇ ਦਿਨ ਦਾ ਨਾਂ ਦਿਨ ਆਰਜੇ ਸਚਨ ਅਤੇ ਗੱਲਾਂ ਕਰ ਰਹੇ ਸੀਗੀਆਂ ਆਪਾਂ ਸਪੋਰਟਸ ਦੀਆਂ ਵੀਕਲੀ ਅਪਡੇਟਸ ਦੀਆਂ ਅਤੇ ਦੱਸਦੇ ਕਿ ਵੂਮੈਨਸ ਟੀਮ ਇੰਡੀਆ T20 ਵਰਲਡ ਕੱਪ ਖੇਲਣ ਵਾਸਤੇ ਇੰਗਲੈਂਡ ਵਾਸਤੇ ਰਵਾਨਾ ਜਿਹੜੀ ਹੈਗੀ ਹੈ ਉਹ ਗਈ ਅਤੇ ਤਿਲਕ ਲਗਾ ਕੇ ਵਧਾਈ ਦਿੱਤੀ ਕਿ ਪਿਛਲੇ ਸਾਲ ਇੰਡੀਅਨ ਵੂਮੈਨਸ ਕ੍ਰਿਕਟ ਟੀਮ ਨੇ ODI ਵਰਲਡ ਕੱਪ ਜਿਹੜਾ ਸੀਗਾ ਉਹ ਜਿੱਤਿਆ ਸੀਗਾ ਅਤੇ ਮੁੰਬਈ ਤੋਂ ਇੰਗਲੈਂਡ ਹੁਣ ਜਿਹੜੀ ਟੀਮ ਹੈਗੀ ਹੈ ਉਹ ਰਵਾਨਾ ਹੋ ਗਈ ਹੈ ਅਤੇ ਫੈਨਸ ਨੇ ਪੂਰੇ ਜੋਸ਼ ਤਰੋਸ਼ ਦੇ ਨਾਲ ਢੋਲ ਨਗਾੜਿਆਂ ਦੇ ਨਾਲ ਟੀਮ ਨੂੰ ਪੈਦਾ ਕੀਤਾ ਅਤੇ ਉਮੀਦ ਕੀਤੀ ਹੈਗੀ ਟੀਮ ਹਰਮਨਪ੍ਰੀਤ ਕੌਰ ਦੀ ਕਪਤਾਨੀ ਦੇ ਵਿੱਚ ਇਸ ਵਾਰੀ ਵੀ ਵਰਲਡ ਕੱਪ ਜਿੱਤ ਕੇ ਲਿਆਉਣ ਦੇ ਵਿੱਚ ਕਾਮਯਾਬੀ ਜਿਹੜੀ ਹੈਗੀ ਹੈ ਉਹ ਲੈ ਕੇ ਆਵੇ ਅਤੇ ਦੱਸਦੇ ਕਿ ਜਿਹੜੀ ਟੀਮ ਨੇ ਪਿਛਲੇ ਸਾਲ ਵਰਲਡ ਕੱਪ ਜਿੱਤਿਆ ਸੀਗਾ ਉਸ ਟੀਮ ਦੇ 11 ਜਿਹੜੇ ਖਿਲਾੜੀ ਹੈਗੇ ਉਹ ਇਸ ਟੀਮ ਦੇ ਵਿੱਚ ਹੈਗੇ ਸਕੁਐਡ ਦਾ ਹਿੱਸਾ ਹੈਗਾ ਅਤੇ ਆ ਟੀਮ ਵਰਲਡ ਕੱਪ ਤੋਂ ਪਹਿਲਾਂ ਇੰਗਲੈਂਡ ਦੇ ਖਿਲਾਫ 3 ਮੈਚਾਂ ਦੀ T20 ਸੀਰੀਜ਼ ਜਿਹੜੀ ਹੈਗੀ ਉਹ ਖੇਲੇਗੀ ਕਿਉਂਕਿ ਲਿਮਿਟਿਡ ਓਵਰ ਦੇ ICC ਟੂਰਨਾਮੈਂਟ ਦੀ ਤਿਆਰੀਆਂ ਦੇ ਲਿਹਾਜ਼ ਦੇ ਨਾਲ ਦੇਖਿਆ ਜਾਵੇ ਤਾਂ ਬੜੀ ਹੀ ਇੰਪੋਰਟੈਂਟ ਹੈ ਅਤੇ ਆ ਸੀਰੀਜ਼ ਜਿਹੜੀ ਹੈਗੀ ਹੈ 28 ਮਈ ਤੋਂ ਸ਼ੁਰੂ ਹੋ ਜਾਏਗੀ ਅਤੇ ਅਗਰ ਆਪਾਂ T20 ਵਰਲਡ ਕੱਪ ਦੇ

ਇਹ ਭਾਰਤੀ ਮਹਿਲਾ ਟੀਮ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਹਰਮਨਪ੍ਰੀਤ ਕੌਰ ਕੋ ਜਿਹੜੀ ਹੈ ਉਹ ਕਪਤਾਨ ਦੇ ਤੌਰ 'ਤੇ ਨਜ਼ਰ ਆਉਣਗੇ, ਸਮ੍ਰਿਤੀ ਮੰਧਾਨਾ, ਸ਼ੇਫਾਲੀ ਵਰਮਾ, ਜੈਮੀਮਾ ਰੋਡਰਿਕਸ, ਦੀਪਤੀ ਸ਼ਰਮਾ, ਰਿਚਾ ਘੋਸ਼ ਜਿਹੜੇ ਕਿ ਵਿਕਟ ਕੀਪਰ ਹੈ, ਭਾਰਤੀ ਫੁੱਲ ਮਾਲੇ, ਸ਼੍ਰੀ ਚਰਨੀ, ਯਸਤਿਕਾ ਭਾਟਿਕਾ, ਨੰਦਨੀ ਸ਼ਰਮਾ, ਅਰੁੰਧਤੀ ਰੈਡੀ, ਕ੍ਰਾਂਤੀ ਗੌਰ, ਰੇਣੂਕਾ ਸਿੰਘ ਠਾਕੁਰ, ਸ਼੍ਰੇਯੰਕ ਪਾਟਿਲ ਔਰ ਰਾਧਾ ਯਾਦਵ ਜਿਹੜੀ ਹੈਗੀ ਆ ਉਹ ਨਜ਼ਰ ਆਉਣਗੇ। ਭਾਰਤ ਦਾ ਪਹਿਲਾ ਮੈਚ ਜਿਹੜਾ ਹੈਗਾ ਉਹ ਪਾਕਿਸਤਾਨ ਦੇ ਨਾਲ 14 June ਨੂੰ ਐਸਪੈਟਨ ਵਿੱਚ ਖੇਡਿਆ ਜਾਏਗਾ ਅਤੇ ਉਸ ਤੋਂ ਬਾਅਦ ਟੀਮ ਇੰਡੀਆ ਨੀਦਰਲੈਂਡ, ਸਾਊਥ ਅਫਰੀਕਾ, ਬੰਗਲਾਦੇਸ਼ ਔਰ ਆਸਟ੍ਰੇਲੀਆ ਦੇ ਨਾਲ ਖੇਡੇਗੀ। ਟੂਰਨਾਮੈਂਟ ਦੇ ਵਿੱਚ 12 ਟੀਮਾਂ ਨੂੰ 6-6 ਗਰੁੱਪਾਂ ਦੇ ਵਿੱਚ ਵੰਡਿਆ ਗਿਆ ਅਤੇ ਹਰ ਗਰੁੱਪ ਦੀ ਜਿਹੜੀ ਟੌਪ 2 ਟੀਮਸ ਹੈ ਉਹ ਡਾਇਰੈਕਟ ਸੈਮੀਫਾਈਨਲ ਦੇ ਵਿੱਚ ਐਂਟਰੀ ਕਰੇਗੀ। ਅਤੇ ਅਗਰ ਆਪਾਂ T20 ਵਿਮੈਨਸ ਵਰਲਡ ਕੱਪ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਨੇ ਇੱਥੇ ਵੀ ਆਪਣੀ ਬਾਦਸ਼ਾਹਤ ਹੈ ਉਸਨੂੰ ਹਮੇਸ਼ਾ ਬਣਾ ਕੇ ਰੱਖਿਆ। ਆਸਟ੍ਰੇਲੀਆ ਨੇ ਰਿਕਾਰਡ 6 ਵਾਰੀ ਆ ਟਾਈਟਲ ਜਿਹੜਾ ਹੈਗਾ ਉਹ ਜਿੱਤਿਆ ਅਤੇ ਮੈਕਸੀਮਮ ਟਾਈਮ ਫਾਈਨਲ ਪਹੁੰਚਣ ਦਾ ਰਿਕਾਰਡ ਵੀ ਜਿਹੜਾ ਹੈਗਾ ਉਹ ਆਸਟ੍ਰੇਲੀਆ ਦੇ ਕੋਲ ਹੀ ਹੈਗਾ। ਇਸ ਤੋਂ ਇਲਾਵਾ ਇੰਗਲੈਂਡ ਨੇ 2009 ਦੇ ਵਿੱਚ ਪਹਿਲਾ ਐਡੀਸ਼ਨ ਜਿਹੜਾ ਸੀ ਉਹ ਜਿੱਤ ਕੇ ਇਤਿਹਾਸ ਰਚਿਆ ਸੀ ਅਤੇ ਇਸ ਤੋਂ ਇਲਾਵਾ ਅਗਰ ਕੋਈ ਹੋਰ ਟੀਮ ਇਸ ਟਾਈਟਲ ਨੂੰ ਜਿੱਤੀ ਹੈ ਤਾਂ ਉਹ 2016 ਦੇ ਵਿੱਚ ਵੈਸਟ ਇੰਡੀਜ਼ ਹੈ। ਸੋ ਕੀ ਇੰਡੀਅਨ ਵੂਮੈਨਸ ਆਪਣਾ ਮੈਜਿਕ ਇਨ ਬਲੂ ਇਸ ਵਾਰੀ ਰੀਕ੍ਰੀਏਟ ਕਰ ਪਾਉਣਗੀਆਂ T20 ਵਰਲਡ ਕੱਪ ਦੇ ਵਿੱਚ? ਤੋਂ ਸਾਡੀਆਂ ਵੱਲੋਂ ਵਿਸ਼ਿੰਗ ਆਲ ਦਾ ਬੈਸਟ ਟੂ ਆਲ ਦਾ ਵੂਮੈਨਸ ਟੀਮ। ਤਾਂ ਉਮੀਦ ਕਰਦੇ ਹਾਂ ਕਿ ਬਾਈ ਜਿਹੜਾ ODI ਵਰਲਡ ਕੱਪ ਦੇ ਵਿੱਚ ਮੈਜਿਕ ਕ੍ਰੀਏਟ ਕੀਤਾ ਸੀਗਾ ਉਹ ਹੁਣ ਦੁਬਾਰਾ ਮੈਜਿਕ ਹੈ ਵਾਪਸ ਕ੍ਰੀਏਟ ਕਰਨਗੇ। ਸੋ ਇਸ ਦੇ ਨਾਲ ਹੀ ਹੁਣ ਸਪੋਰਟੀ ਸੰਡੇ ਨੂੰ ਟਾਟਾ ਬਾਏ ਬਾਏ ਅਲਵਿਦਾ ਕਹਿਣ ਦੀ ਵਾਰੀ ਜਿਹੜੀ ਹੈਗੀ ਉਹ ਆ ਗਈ, ਇਜਾਜ਼ਤ ਦਿਓ। ਲੇਕਿਨ ਸਪੋਰਟੀ ਸੰਡੇ ਜਾ ਰਿਹਾ ਮੈਂ ਨਹੀਂ, ਮੈਂ ਮਿਲਦਾ ਤੁਹਾਡੀ ਫਰਮਾਇਸ਼ਾਂ ਦੇ ਨਾਲ ਇਸ ਗਾਣੇ ਦੇ ਉਸ ਪਾਰ ਦਿਲ ਚਾਹਤਾ ਹੈ ਦੇ ਵਿੱਚ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 87 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ। 32 ਕਰੋੜ ਰੁਪਏ ਤੋਂ ਵੱਧ ਦੀ ਨਕਦ ਇਨਾਮ ਰਾਸ਼ੀ ਦੇ ਚੈੱਕ ਸੌਂਪੇ। ਪੰਜਾਬ ਸਰਕਾਰ ਵੱਲੋਂ ਸਾਲ 2025-26 ਵਿੱਚ ਪਾਣੀ ਬਚਾਉਣ ਵਾਲੀ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਨੂੰ 35 ਕਰੋੜ 38 ਲੱਖ ਰੁਪਏ ਜਾਰੀ। ਪੰਜਾਬ ਸਰਕਾਰ ਵੱਲੋਂ ਆਉਂਦੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਕਿਸਾਨਾਂ ਲਈ ਬਿਜਲੀ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ। ਪੰਜਾਬ ਚੋਣ ਕਮਿਸ਼ਨ ਨੇ ਸੂਬੇ 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਵੋਟਰ ਫੋਟੋ ਸ਼ਨਾਖਤੀ ਕਾਰਡ ਤੋਂ ਇਲਾਵਾ 15 ਹੋਰ ਬਦਲ ਦੇਵੇ ਦਸਤਾਵੇਜ਼ਾਂ ਨੂੰ ਪਛਾਣ ਦੇ ਸਬੂਤ ਵਜੋਂ ਮਾਨਤਾ ਦਿੱਤੀ। ਸੀਮਾ ਸੁਰੱਖਿਆ ਬਲ ਦੇ ਜਲੰਧਰ ਸਥਿਤ ਪੰਜਾਬ ਫਰੰਟੀਅਰ ਹੈੱਡਕੁਆਰਟਰ ਵੱਲੋਂ ਅੱਜ ਫਿੱਟ ਇੰਡੀਆ ਸਾਈਡ ਔਨ ਸਾਈਕਲ ਮੁਹਿੰਮ ਵਜੋਂ ਇੱਕ ਸਾਈਕਲ ਰੈਲੀ ਦਾ ਆਯੋਜਨ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 28 ਕਿਲੋ ਤੋਂ ਵੱਧ ਹੈਰੋਇਨ ਅਤੇ 9.5 ਲੱਖ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਲੂ ਚੱਲਣ ਦੀ ਪੇਸ਼ਨਗੋਈ ਕੀਤੀ ਹੈ। ਸੋ ਐਸੀ ਹੁਣ ਤੱਕ ਦੀ FM ਨਿਊਜ਼ ਹੈਡਲਾਈਨ ਤੁਸੀਂ ਸੁਣਦੇ ਰਹੋ 102.7 FM ਰੇਨਬੋ।

ਅਗਲਾ ਮੈਸੇਜ ਆਇਆ ਜੀ ਸਾਡੇ ਕੋਲ ਪਿੰਡ ਹੀਰਾ ਵਾਲੇ ਜ਼ਰਾ ਫਜ਼ਿਲਕਾ ਤੋਂ ਇਹਨਾਂ ਨੇ ਲਿਖਿਆ ਜੀ ਅਸੀਂ ਪੱਕੇ ਸਰੋਤ ਹਾਂ ਜੀ ਸੁਭਾਸ਼ ਗੁਦਾਰਾ ਬਿਮਲਾ ਗੁਦਾਰਾ ਇੰਦੂ ਪਾਰਵਤੀ ਹਿਮਾਂਸ਼ੂ ਗੁਦਾਰਾ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ

ਬਿਲਕੁਲ ਜੀ, ਮੈਂ ਜੱਟ ਹੀ ਅਮਲਾ ਪਗਲਾ ਦੀਵਾਨਾ ਫਰਮਾਇਸ਼ਾਂ ਦਾ ਕਿੱਸਾ ਲੈ ਕੇ ਚੱਲ ਰਿਹਾ ਜੀ। ਅਗਲੀ ਫਰਮਾਇਸ਼ ਜਿਹੜੇ ਕੋਲ ਆਈ ਹੈਗੀ ਹੈ, ਉਹਨਾਂ ਨੇ ਫਰਮਾਇਸ਼ ਕੀਤੀ ਜੀ, ਜਬ ਵੀ ਇਹ ਦਿਲ ਉਦਾਸ ਹੋਤਾ ਹੈ ਜਾਣੇ ਕੌਣ ਆਸ ਪਾਸ ਹੋਤਾ ਹੈ। ਫਿਲਮ ਸੀਮਾ ਦਾ ਆਵਾਜ਼ ਮੁਹੰਮਦ ਰਫੀ, ਲਤਾ ਮੰਗੇਸ਼ਵਰ, ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਫਰਮਾਇਸ਼ ਕੀਤੀ ਜੀ। ਯਸ਼ਪਾਲ ਧਿਮਾਨ, ਕ੍ਰਿਸ਼ਨਾ ਧਿਮਾਨ, ਰਾਹੁਲ ਧਿਮਾਨ, ਕਮਲ ਧਿਮਾਨ, ਸ਼ੁਭਮ ਧਿਮਾਨ, ਪ੍ਰਿਯੰਕਾ ਧਿਮਾਨ, ਆਂਚਲ ਕੁੰਜ, ਪਰਵ, ਪ੍ਰਵੀਨ, ਚਿਰਾਗ, ਰਜਤ, ਰਾਜੇਸ਼, ਇਹਨਾਂ ਲਿਖਿਆ ਜੀ, ਸਚਿਨ ਜੀ ਨਮਸਕਾਰ, ਆਪ ਬਹੁਤ ਅੱਛਾ ਪ੍ਰੋਗਰਾਮ ਪੇਸ਼ ਕਰਤੇ ਹੈ, ਆਪਕੀ ਮਿੱਠੀ ਆਵਾਜ਼ ਹਮੇ ਬਹੁਤ ਅੱਛੀ ਲੱਗਦੀ ਹੈ, ਮੇਰੇ ਸਾਰੇ ਹੀ ਦੋਸਤਾਂ ਨੂੰ ਇਸ ਤਰੀਕੇ ਦੀ ਜਿਹੜੀ ਹੱਲਾਸ਼ੇਰੀ ਜ਼ਰੂਰ ਦਿਆ ਕਰੋ, ਅਤੇ ਮੈਨੂੰ ਉਮੀਦ ਲੱਗਦਾ ਕਿ ਤੁਹਾਨੂੰ ਸਾਰੇ ਆਰਜਸ ਦੀ ਆਵਾਜ਼ ਹੀ ਵਧੀਆ ਲੱਗਦੀ ਹੋਣੀ, ਕਿਉਂਕਿ ਸਾਡੇ ਸਾਰੇ ਆਰਜਸ ਇੰਨੀ ਪਿਆਰੀ ਮਿੱਠੀ ਆਵਾਜ਼ ਦੇ ਮਾਲਿਕ ਹੈ ਕਿ ਬਈ ਜਿਹੜਾ ਵੀ ਇਸ ਮਾਈਕ ਦੇ ਉੱਤੇ ਬੈਠਦਾ ਨਾ, ਉਹ ਆਪਣਾ ਮੈਜਿਕ ਕੈਰੀ ਕਰਕੇ ਹੀ ਬੈਠਦਾ, ਅਤੇ ਉਹ ਤੁਹਾਡਾ ਪਿਆਰ ਹੈ ਕਿ ਸਾਰੇ ਆਰਜਸ ਨੂੰ ਇੰਨਾ ਜ਼ਿਆਦਾ ਖਾਸ ਬਣਾ ਦਿੰਦਾ। ਬਟ ਤੁਹਾਡੇ ਤਾਰੀਫ ਕੀਤੇ ਹੋਏ ਅਲਫਾਜ਼ਾਂ ਲਈ ਬਹੁਤ ਬਹੁਤ ਸ਼ੁਕਰੀਆ। ਲਿਖਿਆ, ਜੀਵਨ ਮੇਂ ਪਰਮਾਤਮਾ ਆਪਕੋ ਬਹੁਤ ਉਮੀਦ ਦੇ, ਆਜ ਰਾਸ਼ਟਰੀ ਭਾਈ ਦਿਵਸ ਹੈ, ਹਮੇ ਆਪਣੇ ਜੀਵਨ ਮੇਂ ਭਾਈਓਂ ਕੋ ਸਨਮਾਨ ਕਰਨਾ ਚਾਹੀਏ, ਔਰ ਹਮਾਰੇ ਦੇਸ਼ ਮੇਂ ਇਸਕਾ ਮਹੱਤਵ ਬੜਤਾ ਜਾ ਰਹਾ ਹੈ, ਔਰ ਆਪਣੇ ਦੇਸ਼ ਮੇਂ ਭਾਈ ਬਹਿਨੋਂ ਕੋ ਬਹੁਤ ਪਿਆਰੇ। ਏਕ ਬਾਤ ਜਲਦੀ ਕੇ ਬਾਰੇ ਮੇਂ ਕਹਿਤਾ ਹੂੰ ਕਿ ਠੰਡੀ ਚੀਜ਼ੋਂ ਕਾ ਸੇਵਨ ਕਰੇ, ਅੱਛਾ ਜੀਵਨ ਬਤੀਤ ਕਰੇ, ਬਿਨਾਂ ਕਾਮ ਕੇ ਬਾਹਰ ਧੂਪ ਮੇਂ ਨਾ ਜਾਏ। ਥੈਂਕ ਯੂ, ਧੰਨਵਾਦ। ਕਿਆ ਬਾਤ ਹੈ ਜੀ, ਤੁਸੀਂ ਥੋੜ੍ਹੀ ਜਿਹੀ ਗੱਲ ਦੇ ਵਿੱਚ ਬਹੁਤ ਸਾਰੀ ਗੱਲਾਂ ਕਹਿਤੇ। ਇਸ ਤੋਂ ਇਲਾਵਾ ਇਸ ਫਰਮਾਇਸ਼ ਦੇ ਵਿੱਚ ਮੈਂ ਜੋੜ ਰਿਹਾ ਜੀ ਨਾਮ ਰਾਜਸਥਾਨ ਤੋਂ ਰਜ਼ਾਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ ਔਰ ਇਰਫਾਨ ਖਾਨ ਜੀ ਦਾ ਵੀ, ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਆ ਮੇਰਠ ਕੈਂਟ ਤੋਂ ਦਿਗਦਰਸ਼ਨ ਔਰ ਕਵਿਤਾ ਜੀ, ਨਾਲ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਚੌੜਾ, ਸਿਟੀ ਦੀਵਾਨਾ, ਪੰਖਾ ਰੋਡ, ਜਨਕਪੁਰੀ ਤੋਂ ਪਿੰਟੂ ਦੀਵਾਨਾ, ਅਤੇ ਰਜਿੰਦਰ ਸਿੰਘ ਓਬਰਾਏ ਜਿਹੜੀ ਹੈਗੀ ਆ ਉਹ ਸਾਡੇ ਨਾਲ ਜੁੜੇ ਹੈਗੇ ਆ। ਇਸ ਤੋਂ ਇਲਾਵਾ ਸਾਡੇ ਨਾਲ ਸੁਖਦੇਵ ਸਿੰਘ, ਨਰਿੰਦਰ ਕੌਰ, ਸਨੀ, ਮਨੀ, ਕਾਕਾ, ਬਿੱਟੂ, ਲਾਡੀ, ਮੋਹਨ, ਮਾਸਟਰ ਜਨਕ ਨਗਰ ਜਲੰਧਰ ਤੋਂ ਜੁੜੇ ਹੈਗੇ ਆ, ਅਤੇ ਨਾਲ ਹੈਗੇ ਸਾਡੇ ਕੋਲ ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ PS ਨਹਾਵਾਕਰ, ਨਿਰਮਲਾ ਨਹਾਵਾਕਰ ਅਤੇ ਵਿਸ਼ਾਲ ਨਹਾਵਾਕਰ, ਮਲਕਾਪੁਰ ਤੋਂ ਹੈਗੇ ਜੀ ਨਾਰਾਇਣ ਇੰਗਲੇ, ਰਾਜਕੁਮਾਰ ਖਰਚੇ, ਆਸ਼ੀਸ਼ ਮੁਰੇਕਰ, ਇਹਨਾਂ ਲਿਖਿਆ ਜੀ ਧੰਨਵਾਦ। ਇਸ ਤੋਂ ਇਲਾਵਾ ਸਾਡੇ ਨਾਲ ਹਾਜ਼ਰੀ ਲਗਾਈ ਹੈ ਜੀ ਮਨਾਲੀ ਹਿਮਾਚਲ ਤੋਂ ਹਰਸ਼, ਵਿਨੇ, ਵਿਨਿਤ ਐਂਡ ਰੋਜਸ ਭਾਈ ਨੇ, ਚੰਡੀਗੜ੍ਹ ਸਿਟੀ ਤੋਂ ਸ਼ੇਫਾਲੀ, ਸ਼ੈਫੀ, ਡੈਵਿਸ, ਬਿਮਲਾ, ਸਤੀਸ਼ ਔਰ ਪੂਰਾ ਅਨੇਜਾ ਪਰਿਵਾਰ। ਲਿਖਿਆ ਕਿਰਪਾ ਜੀ ਨਮਸਕਾਰ, ਕਿਰਪਾ ਹਮੇ ਕਿਸੇ ਵੀ ਗੀਤ ਮੇਂ ਸ਼ਾਮਿਲ ਕਰ ਲਿਜੀਏ, ਮਿਹਰਬਾਨੀ ਹੋਗੀ। ਮਿਹਰਬਾਨੀ ਜੀ, ਤੁਹਾਡਾ ਪਿਆਰ ਹੈ ਤੁਹਾਨੂੰ ਬਿਲਕੁਲ ਸ਼ਾਮਿਲ ਕੀਤਾ ਹੈਗਾ। ਅਤੇ ਇਸ ਤੋਂ ਇਲਾਵਾ ਸਾਡੇ ਕੋਲ ਆਏ ਹੈ ਜੀ ਕ੍ਰਿਸ਼ਨ ਕੁਮਾਰ ਡਾਬੀ, ਭੂਪਤ ਕੁਮਾਰ ਡਾਬੀ, ਰਾਧਾ ਤੰਵਰ, ਸਿੰਦਰੀ ਜ਼ਿਲ੍ਹਾ ਬਲੋਤਰਾ ਰਾਜਸਥਾਨ ਤੋਂ। ਨਾਲ ਹੀ ਸਾਡੇ ਜੁੜੇ ਹੈਗੇ ਹੈ ਜੀ ਸਾਡੇ ਕੋਲ ਗਾਓ ਹਾਂਡੀ ਖੇੜਾ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਰਾਧੇਸ਼ਾਮ ਸ਼ਰਮਾ, ਇੰਦਰਾ ਸ਼ਰਮਾ ਅਤੇ ਸਾਰਥਕ ਸ਼ਰਮਾ ਜੀ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦੇ ਵਿੱਚ ਮੈਂ ਜੋੜ ਰਿਹਾ ਜੀ ਗਾਓ ਖੁਖਰਾ ਵਾਲੇ ਵਿਨੋਦ ਬਾਰਸਾ, ਵਿਸ਼ਾਲ ਬਾਰਸਾ, ਵਿਕਾਸ, ਰੋਸ਼ਨੀ ਔਰ ਸ਼ਗੁਨ ਨੂੰ। ਆਪਕਾ ਹਰ ਪਲ ਖੁਸ਼ੀਓ ਸੇ ਭਰਾ ਲੈ ਕੇ, ਅਤੇ ਇਹਨਾਂ ਨਾਲ ਲਿਖੇ ਪਏ ਜੇ ਆਦਰਨੀ ਪ੍ਰਸਾਰਕ ਮਹੋਦਯ ਜੀ ਪਿਆਰ ਭਰਾ ਨਮਸਕਾਰ। ਲਓ ਜੀ, ਬਿਲਕੁਲ ਤੁਸੀਂ ਨਮਸਕਾਰ ਕੀਤਾ ਸੀ, ਕਿਉਂ ਨਾ ਕਰਾਂਗੇ। ਇਸ ਤੋਂ ਇਸ ਮਿਲੀ ਜੁਲੀ ਫਰਮਾਇਸ਼ਾਂ ਦੇ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਜੋੜ ਰਿਹਾ ਹੈਗਾ, ਅਤੇ ਫਰਮਾਇਸ਼ਾਂ ਇਸੇ ਤਰੀਕੇ ਨਾਲ ਚੱਲਦੇ ਰਹਿਣਗੇ। ਰਾਤ 10 ਵਜੇ ਤੱਕ ਸਟੂਡੀਓ ਦੀ ਘੜੀ 'ਤੇ ਟਾਈਮ ਹੋਇਆ ਜੀ 9:40, ਅਤੇ ਤੁਸੀਂ ਆਪਣੀ ਫਰਮਾਇਸ਼ਾਂ ਅਗਲੇ 20 ਮਿੰਟ ਹੋਰ ਸ਼ੇਅਰ ਕਰ ਸਕਦੇ ਹੋ। ਤਦ ਤੱਕ ਮੈਂ ਲੈ ਕੇ ਆ ਰਿਹਾ ਜੀ ਜਬ ਵੀ ਇਹ ਦਿਲ ਉਦਾਸ, ਮੁਹੰਮਦ ਰਫੀ ਅਤੇ ਸ਼ਾਰਦਾ ਦੀ ਆਵਾਜ਼ ਦੇ ਵਿੱਚ।

ਸੋ ਇਸ ਦੇ ਨਾਲ ਹੀ ਇੱਕ ਪਿਆਰ ਕਾ ਨਗਮਾ ਹੈ ਇਹਨੂੰ ਸਮੇਟਣ ਦੀ ਇਜਾਜ਼ਤ ਦਿਓ, ਅਤੇ ਨਾਲ ਹੀ ਇਜਾਜ਼ਤ ਦਿਓ ਅੱਜ ਦੀ ਇਸ ਮਹਿਫਿਲ ਨੂੰ ਵੀ ਸਮੇਟਣ ਦੀ। ਇਜਾਜ਼ਤ ਦਿਓ ਅਗਲੇ ਹਫਤੇ ਤੱਕ ਦੇ ਲਈ। ਮੁਲਾਕਾਤ ਹੋਏਗੀ ਦੁਬਾਰਾ ਹੋਰ ਪਿਆਰੀ ਸਾਰੀ ਗੱਲਾਂ ਨਾਲ, ਹੋਰ ਨਵੀਂ ਇਨਫੋਰਮੇਸ਼ਨ ਦੇ ਨਾਲ ਅਤੇ ਹੋਰ ਨਵੇਂ ਗੀਤਾਂ ਦੇ ਨਾਲ। ਤਦ ਤੱਕ ਹੱਸਦੇ ਰਹੋ, ਵਸਦੇ ਰਹੋ, ਮੁਸਕੁਰਾਉਂਦੇ ਰਹੋ ਅਤੇ ਹਮੇਸ਼ਾ ਖੁਸ਼ ਰਹੋ। ਜ਼ਿੰਦਗੀ ਹਮੇਸ਼ਾ ਹੱਸਣੇ ਮੁਸਕੁਰਾਉਣੇ ਦੇ ਵਿੱਚ ਹੀ ਛੁਪੀ ਹੋਈ ਹੈ। ਅਤੇ ਜਿੱਦਾਂ ਮੈਂ ਕਹਿੰਦਾ ਕਿ ਜੋ ਹੈ ਜਿੰਨਾ ਹੈ ਅੱਜ ਦੇ ਇਸ ਪਲ ਦੇ ਵਿੱਚ ਹੀ ਹੈ, ਇਸ ਲਈ ਹਮੇਸ਼ਾ ਹੱਸੋ, ਮੁਸਕਰਾਓ, ਖੁਸ਼ ਰਹੋ। ਕਿਆ ਪਤਾ ਕੱਲ੍ਹ ਹੋ ਨਾ ਹੋ, ਅਤੇ ਅਗਰ ਕਿਸੇ ਵਾਸਤੇ ਕੁਛ ਵਧੀਆ ਕਰਨ ਦਾ ਮੌਕਾ ਮਿਲੇ ਤਾਂ ਚਾਰ ਕਦਮ ਅੱਗੇ ਵੱਧ ਕੇ ਕਰੋ, ਅਤੇ ਅਗਰ ਕਦੀ ਕਿਸੇ ਦਾ ਕੁਛ ਬੁਰਾ ਕਰਨ ਦਾ ਜਾਂ ਕਦੀ ਕਿਸੇ ਤੋਂ ਬਦਲਾ ਲੈਣ ਦਾ ਮੌਕਾ ਮਿਲੇ ਤਾਂ 8 ਕਦਮ ਪਿੱਛੇ ਹਟ ਜਾਓ। ਤੁਸੀਂ ਆਪਣੇ ਫੇਵਰੇਟ ਰੇਡੀਓ ਸਟੇਸ਼ਨ ਆਲ ਇੰਡੀਆ ਰੇਡੀਓ ਨੂੰ ਆਕਾਸ਼ਵਾਣੀ ਰੇਡੀਓ ਤੋਂ ਇੰਸਟਾਗ੍ਰਾਮ ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ ਵੀ ਸਰਚ ਔਨ ਕਰ ਸਕਦੇ ਹੋ। ਨਾਲ ਹੀ ਤੁਸੀਂ ਸਰਚ ਔਨ ਕਰ ਸਕਦੇ ਹੋ ਮੈਨੂੰ, ਆਪਣੇ ਪਿਆਰੇ ਦੋਸਤ RJ_SACHIN ਸਚਿਨ ਨੂੰ। ਮਿਲ ਜਾਵਾਂਗਾ ਤੁਹਾਨੂੰ ਇੰਸਟਾਗ੍ਰਾਮ 'ਤੇ ਬਹੁਤ ਸਾਰੀ ਹੋਰ ਮਸਤੀ ਭਰੀ ਗੱਲਾਂ ਦੇ ਨਾਲ। ਤਦ ਤੱਕ ਹੱਸਦੇ ਰਹੋ, ਵਸਦੇ ਰਹੋ। ਅਲਵਿਦਾ।

ਇਸ ਦੇ ਨਾਲ ਹੀ ਸਾਡੀ ਅੱਜ ਦੇ ਸਭਾ ਦੇ ਪ੍ਰੋਗਰਾਮ ਹੁਣ ਇੱਥੇ ਸਮਾਪਤ ਹੁੰਦੇ ਨੇ। ਕੱਲ੍ਹ ਸਵੇਰੇ 5:55 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ, ਧੰਨਵਾਦ, ਜੈ ਹਿੰਦ।